ਇਹ ਆਕਾਸ਼ਵਾਣੀ ਹੈ FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਮੰਗਲਵਾਰ, ਸ਼ਕ ਸੰਵਤ 1948 ਦੇ ਸਾਉਣ ਮਹੀਨੇ ਦੀ 18 ਤਾਰੀਖ ਅਤੇ ਈਸਵੀ ਸਨ 2026 ਦੇ ਅਗਸਤ ਮਹੀਨੇ ਦੀ 11 ਤਾਰੀਖ ਹੈ। ਅਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ ਅਤੇ ਇਸ ਸਭਾ ਵਿੱਚ ਅਸੀਂ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ।

0: FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਲਿਓ ਆਕਾਸ਼ਵਾਣੀ FM ਬਠਿੰਡਾ। ਸਮਾਂ ਹੋ ਰਿਹਾ ਜੀ ਠੀਕ 5:59 ਅਤੇ 45 ਸੈਕਿੰਡ। ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਸੁਣੋਗੇ 6:05 ਤੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।
1: ਨਮਸਕਾਰ, आकाशवाणी समाचार के साथ मैं वैष्णवी। लोकसभा अध्यक्ष ओम बिड़ला ने सभी दलों के नेताओं से सदन की कार्यवाही सुचारू रूप से चलाने में सहयोग

ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਸਰੋਤੇ, ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 6:15 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਠੀਕ 7 ਸਮਾਂ ਰਹੇਗਾ ਪ੍ਰੋਗਰਾਮ ਸਜਰੀ ਸਵੇਰ ਦਾ। ਅੱਜ ਦਾ ਸਿਲਸਿਲਾ ਰਹੇਗਾ ਅਚੀਵਰਸ। 8 ਰਿਲੇਅ ਕਰਾਂਗੇ ਹਿੰਦੀ ਵਿੱਚ ਸਮਾਚਾਰ, ਸਮਾਚਾਰ ਪ੍ਰਭਾਤ। 8:15 ਅੰਗਰੇਜ਼ੀ ਵਿੱਚ ਖਬਰਾਂ, ਮੋਰਨਿੰਗ ਨਿਊਜ਼, ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਅੱਠ 40 'ਤੇ ਪ੍ਰੋਗਰਾਮ ਹੋਵੇਗਾ ਮਹਿਕ ਪੰਜਾਬ ਦੀ ਦਾ। ਸਿਲਸਿਲਾ ਰਹੇਗਾ ਕਵਾਲੀਆਂ। 9 ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਦੇ ਪ੍ਰਸਾਰਣਾਂ ਦਾ, ਜਿਸ ਤਹਿਤ 9 ਸੁਣੋਗੇ ਚਿੱਤਰਲੋਕ ਅਤੇ 9:30 ਆਜ ਕੇ ਫਨਕਾਰ। 10 ਪ੍ਰੋਗਰਾਮ ਹੋਵੇਗਾ ਗੀਤ ਪਿਟਾਰਾ। 11 ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 'ਤੇ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ। 12 ਹੋਵੇਗਾ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਬਾਰਾਂ 10 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਸੰਚਾਲਕ ਹੋਣਗੇ ਅਮਰਜੀਤ ਕੌਰ। ਅਤੇ 12:30 ਸਮਾਂ ਰਹੇਗਾ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ। ਸਿਲਸਿਲਾ ਹੋਵੇਗਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ। ਮੇਜ਼ਬਾਨ ਹੋਣਗੇ ਸੁਧਾ ਅਤੇ ਮਹਿਮਾਨ ਹੋਣਗੇ ਰਿਟਾਇਰਡ ਪ੍ਰਿੰਸੀਪਲ ਸਰਦਾਰ ਤਰਸੇਮ ਸਿੰਘ ਨਰੂਲਾ। ਇੱਕ 10 'ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 'ਤੇ ਤੁਹਾਡੇ ਨਾਲ ਸਾਂਝ ਪਾਵਾਂਗੇ ਟੈਲੀਫੋਨ ਮਿਲਾਓ ਜੀ ਪ੍ਰੋਗਰਾਮ ਵਿੱਚ, ਜੋ ਤੁਹਾਡੇ ਫੋਨ ਕਾਲਾਂ 'ਤੇ ਅਧਾਰਿਤ ਹੋਵੇਗਾ। 2 ਤੁਸੀਂ ਸੁਣੋਗੇ ਮਿਡਡੇ ਨਿਊਜ਼ ਯਾਨੀ ਕਿ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 2:15 'ਤੇ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਢਾਈ 2:30 ਪ੍ਰੋਗਰਾਮ ਹੋਵੇਗਾ ਸੁਰੀਲੀ ਦੁਪਹਿਰ। 3 ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 3 ਪ੍ਰੋਗਰਾਮ ਹੋਵੇਗਾ ਸਖੀ ਸਹੇਲੀ ਅਤੇ 4 ਸੁਣੋਗੇ ਆਜ ਕੇ ਮਹਿਮਾਨ ਅਤੇ 5 ਫਿਰ ਤੋਂ ਆਕਾਸ਼ਵਾਣੀ ਬਠਿੰਡਾ ਹਾਜ਼ਰ ਹੋਏਗਾ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ। ਵਿਸ਼ਾ ਹੋਵੇਗਾ ਬਰਸਾਤ ਰੁੱਤ ਵਿੱਚ ਬਾਗਾਂ ਦੀ ਸਾਂਭ ਸੰਭਾਲ। ਮਹਿਮਾਨ ਹੋਣਗੇ ਡਾਕਟਰ ਨਵਜੋਤ ਗੁਪਤਾ। 5:30 ਪ੍ਰੋਗਰਾਮ ਹੋਵੇਗਾ ਗੱਲਾਂ 'ਚੋਂ ਗੱਲ। ਸਿਲਸਿਲਾ ਹੋਵੇਗਾ ਹਰ ਅਕਾਲ ਉਸਤਤ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। 6:20 'ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਹੋਵੇਗਾ ਨੌਜਵਾਨਾਂ ਦਾ ਪ੍ਰੋਗਰਾਮ ਯੋਗ ਵਾਣੀ। ਸੱਤ ਤੁਸੀਂ ਆਨੰਦ ਮਾਣੋਗੇ ਤੁਹਾਡੇ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਣੀ ਦਾ। 7:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ ਫਿਰ 7:40 'ਤੇ ਜਾਰੀ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਣੀ। 8 ਤੁਸੀਂ ਸੁਣੋਗੇ ਪ੍ਰੋਗਰਾਮ ਉਮੰਗ। 8:30 ਪ੍ਰੋਗਰਾਮ ਹੋਵੇਗਾ 5 ਪਾਣੀਆਂ ਦੇ ਗੀਤ। ਅੱਠ 45 'ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਸਮਾਚਾਰ ਸੰਧਿਆ ਅਤੇ 9 ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 'ਤੇ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ, ਜਿਸ ਤਹਿਤ 9:15 'ਤੇ ਤੁਸੀਂ ਸੁਣੋਗੇ ਆਪ ਕੇ ਲੀਏ, 9:30 ਛਾਇਆ ਗੀਤ ਅਤੇ 10 ਆਜ ਕੇ ਫਨਕਾਰ ਅਤੇ 10:30 ਢਲਤੀ ਜਾਏ ਰਾਤ। ਅਤੇ ਸਰੋਤ 11 ਸਾਡੇ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ ਹੋਵੇਗੀ।

FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ।

ਉੱਤੇ ਉਹ ਸਮਾਂ ਹੋ ਰਿਹਾ ਠੀਕ 6:15 ਅਤੇ ਪ੍ਰੋਗਰਾਮ ਅੰਮ੍ਰਿਤ ਵੇਲਾ ਲੈ ਕੇ ਮੈਂ ਹਾਜ਼ਰ ਹਾਂ ਅੰਮ੍ਰਿਤ। ਆਓ ਸਰਵਣ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਸ਼ਬਦ।

ਇਹ ਸ਼ਬਦ ਸੀ ਭਾਈ ਦਵਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ। ਆਓ ਹੁਣ ਸਰਵਣ ਕਰਦੇ ਹਾਂ ਭਾਈ ਜੋਗਿੰਦਰ ਸਿੰਘ ਰਿਆੜ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਸ਼ਬਦ।

ਇਹ ਸੀ ਸ਼ਬਦ ਭਾਈ ਜੋਗਿੰਦਰ ਸਿੰਘ ਰਿਆੜ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਅਤੇ ਹੁਣ ਸਰਵਣ ਕਰਦੇ ਹਾਂ ਭਾਈ ਹਰਜੀਤ ਸਿੰਘ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਸ਼ਬਦ।

ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਸਮਾਂ ਹੋ ਰਿਹਾ ਹੈ ਠੀਕ 6:47 ਅਤੇ ਹੁਣ ਸਰਵਣ ਕਰਦੇ ਹਾਂ ਹਰੀਹਰਨ ਦੀ ਆਵਾਜ਼ ਵਿੱਚ ਇੱਕ ਭਗਤੀ ਰਚਨਾ।

ਹੁਣੇ ਤੁਸੀਂ ਸੁਣਿਆ ਹਰੀਹਰਨ ਦੀ ਆਵਾਜ਼ ਵਿੱਚ ਇੱਕ ਭਗਤੀ ਗੀਤ। ਹੁਣ ਸਰਵਣ ਹੁਣ ਸੁਣਦੇ ਹਾਂ ਅਮਿਤ ਤ੍ਰਿਵੇਦੀ ਦੀ ਆਵਾਜ਼ ਵਿੱਚ ਇੱਕ ਭਗਤੀ ਰਚਨਾ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਮਾਂ ਹੋ ਰਿਹਾ ਜੀ ਠੀਕ 6:59 ਅਤੇ ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੱਜਰੀ ਸਵੇਰ ਦਾ ਅਤੇ ਮੈਂ ਹਾਜ਼ਰ ਹਾਂ ਅੰਮ੍ਰਿਤ ਪ੍ਰੋਗਰਾਮ ਸੱਜਰੀ ਸਵੇਰ ਲੈ ਕੇ।

ਜੀ ਸਰੋਤਿਓ, ਮੈਂ ਹਾਜ਼ਰ ਹਾਂ ਅੰਮ੍ਰਿਤ, ਅੱਜ ਦਾ ਪ੍ਰੋਗਰਾਮ ਸਜਰੀ ਸਵੇਰ ਲੈ ਕੇ। ਅਤੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅਤੇ ਅੱਜ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ, ਕਿਉਂਕਿ ਅਗਰ ਦਿਨ ਦੀ ਸ਼ੁਰੂਆਤ ਇੱਕ ਚੰਗੇ ਵਿਚਾਰ ਨਾਲ ਹੋਵੇ ਤਾਂ ਸਾਰਾ ਦਿਨ ਵਧੀਆ ਲੰਘਣ ਦੇ ਵਿੱਚ ਉਹ ਬਹੁਤ ਸਹਾਈ ਹੁੰਦਾ। ਅਗਰ ਸਾਰੇ ਦਿਨ ਦੀ ਸੁਬਹਾ ਦਿਨ ਦੀ ਜਿਹੜੀ ਸੁਬਹਾ ਹੈ ਅਤੇ ਉਹਦੀ ਜਿਹੜੀ ਸ਼ੁਰੂਆਤ ਹੈ ਅਗਰ ਇੱਕ ਚੰਗੇ ਵਿਚਾਰ ਨਾਲ ਹੁੰਦੀ ਹੈ ਤਾਂ ਦਿਨ ਹੈ ਜਿਹੜਾ ਉਹ ਵੀ ਇੱਕ ਸਕਾਰਾਤਮਕ ਰੂਪ ਦੇ ਵਿੱਚ ਗੁਜ਼ਰਦਾ। ਅਤੇ ਸਭ ਤੋਂ ਪਹਿਲਾਂ ਅੱਜ ਦਾ ਜਿਹੜਾ ਸੁਵਿਚਾਰ ਹੈ, ਜਿਸ ਨੂੰ ਕਹਿ ਸਕਦੇ ਆ ਸੁਵਿਚਾਰ ਕਹਿੰਦੇ ਨੇ ਹਿੰਦੀ ਦੇ ਵਿੱਚ, ਪੰਜਾਬੀ 'ਚ ਜਿਹੜਾ ਹੈਗਾ ਆਪਾਂ ਨਹੀਂ ਬੋਲਦੇ, ਪਰ ਅੱਜ ਦਾ ਜਿਹੜਾ ਵਿਚਾਰ ਹੈਗਾ ਆਪਾਂ ਸਾਂਝਾ ਕਰਦੇ ਹਾਂ। ਕਹਿੰਦੇ ਸ਼ਿਕਾਇਤਾਂ ਬਹੁਤ ਨੇ ਇਨਸਾਨ ਦੀ ਫਿਤਰਤ ਵਿੱਚ, ਕਹਿੰਦੇ ਸ਼ਿਕਾਇਤਾਂ ਬਹੁਤ ਨੇ ਇਨਸਾਨ ਦੀ ਫਿਤਰਤ ਵਿੱਚ, ਕੱਲ੍ਹ ਧੁੱਪ ਤੋਂ ਪਰੇਸ਼ਾਨ ਸੀ, ਅੱਜ ਬਾਰਿਸ਼ ਤੋਂ ਪਰੇਸ਼ਾਨ ਹੈ। ਹੈ ਨਾ ਦੋਸਤੋ, ਇਵੇਂ ਹੁੰਦਾ ਨਾ ਕਿ ਜਦੋਂ ਕੋਈ ਵੀ ਹਾਲਾਤ ਆਉਂਦੇ ਨਾ ਆਪਾਂ ਇਹ ਸੋਚ ਲੈਂਦੇ ਹਾਂ ਕਿ ਹਾਂ ਯਾਰ ਐਵੇਂ ਕਿਉਂ ਹੋ ਰਿਹਾ ਹੈਗਾ, ਐਵੇਂ ਨਹੀਂ ਹੋਣਾ ਚਾਹੀਦਾ ਸੀ, ਅਗਰ ਐਵੇਂ ਹੁੰਦਾ ਤਾਂ ਬਹੁਤ ਵਧੀਆ ਸੀਗਾ, ਐਵੇਂ ਮੈਂ ਖੁਸ਼ ਰਹਿਣਾ ਸੀਗਾ। ਸਮੱਸਿਆ ਹਾਲਾਤਾਂ ਵਿੱਚ ਨਹੀਂ ਹੁੰਦੀ, ਕਈ ਵਾਰ ਸਾਡੀ ਆਦਤ ਵਿੱਚ ਹੁੰਦੀ ਹੈ।

ਕਿ ਅਸੀਂ ਹਰ ਹਾਲਾਤ ਵਿੱਚ ਕਮੀ ਕੱਢ ਲੈਂਦੇ ਹਾਂ। ਅਸੀਂ ਖੁਸ਼ੀ ਨੂੰ ਹਾਲਾਤਾਂ ਨਾਲ ਜੋੜ ਦਿੰਦੇ ਹਾਂ ਕਿ ਇਵੇਂ ਹੋਵੇਗਾ ਤਾਂ ਮੈਂ ਖੁਸ਼ ਹੋਵਾਂਗਾ। ਦੇਖੋ ਨਾ, ਇਨਸਾਨ ਵੀ ਕਮਾਲ ਹੈ, ਖੁਸ਼ ਹੋਣ ਲਈ ਵੀ ਪਰੇਸ਼ਾਨ ਰਹਿੰਦਾ ਹੈ। ਸੋ ਜੋ ਹੈ ਉਸ ਨਾਲ ਖੁਸ਼ ਰਹੋ ਅਤੇ ਜ਼ਿੰਦਗੀ ਦਾ ਆਨੰਦ ਮਾਣੋ। ਲਾਲਚ ਅਤੇ ਲਾਲਸਾ ਕਦੇ ਪੂਰੇ ਨਹੀਂ ਹੁੰਦੇ, ਪਰ ਜ਼ਿੰਦਗੀ ਅਤੇ ਸਮਾਂ ਜ਼ਰੂਰ ਘੱਟ ਜਾਂਦਾ ਹੈ। ਇਸ ਲਈ ਮੌਸਮ ਨਹੀਂ, ਨਜ਼ਰੀਆ ਬਦਲੋ। ਤਾਂ ਇਹ ਸੀ ਸਾਡਾ ਅੱਜ ਦਾ ਥੋਟ ਆਫ ਦ ਡੇ। ਮੈਨੂੰ ਆਸ ਹੈ ਕਿ ਤੁਸੀਂ ਇਸ ਵਿਚਾਰ ਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਅਮਲ ਕਰੋਗੇ, ਕਿਉਂਕਿ ਇੱਕ ਵਿਚਾਰ ਨਹੀਂ ਹੈ, ਇੱਕ ਪੂਰੀ ਇੱਕ ਵਿਚਾਰਧਾਰਾ ਹੈ। ਕਿਉਂਕਿ ਇਸ ਚੀਜ਼ ਦੇ ਬਾਰੇ ਅਗਰ ਆਪਾਂ ਜ਼ਿੰਦਗੀ ਦੇ ਵਿੱਚ ਸੋਚਣ ਲੱਗ ਗਏ ਕਿ ਹਾਲਾਤ ਤੋਂ ਉਲਟ ਚੱਲ ਕੇ, ਜਿਵੇਂ ਹੁਣ ਆਪਾਂ ਹਰ ਹਾਲਾਤ ਦੇ ਵਿੱਚ ਇਹ ਸੋਚਦੇ ਹਾਂ ਕਿ ਯਾਰ ਇਵੇਂ ਹੁੰਦਾ ਤਾਂ ਮੈਂ ਵਧੀਆ ਸੀ, ਇਵੇਂ ਹੁੰਦਾ ਤਾਂ ਇਵੇਂ ਮੇਰੀ ਜ਼ਿੰਦਗੀ ਦੇ ਵਿੱਚ ਹੁੰਦਾ ਤਾਂ ਮੈਂ ਵਧੀਆ ਸੀ। ਜਿਵੇਂ ਹੁੰਦਾ ਨਾ ਕਿ ਮੇਰੇ ਕੁਝ ਦੋਸਤ ਨੇ, ਉਹ ਜਦੋਂ ਸਰਕਾਰੀ ਇਗਜ਼ਾਮ ਦੀ, ਸਰਕਾਰੀ ਪੇਪਰ ਦੀ ਤਿਆਰੀ ਕਰਦੇ ਆ ਨਾ, ਅਤੇ ਮਤਲਬ ਉਹ ਸੋਚਦੇ ਆ ਕਿ ਹਾਂ ਯਾਰ ਮੇਰਾ ਪੇਪਰ ਕਲੀਅਰ ਹੋ ਜਾਵੇ, ਮੈਂ ਨੌਕਰੀ ਲੱਗ ਜਾਂ, ਸਰਕਾਰੀ ਨੌਕਰੀ ਲੱਗ ਜਾਂ, ਅਤੇ ਮੈਂ ਬਹੁਤ ਵਧੀਆ ਹੋ ਜੂੰਗਾ ਆਪਣੀ ਲਾਈਫ ਦੇ ਵਿੱਚ। ਅਤੇ ਜਦੋਂ ਉਹਨਾਂ ਦੀ ਸਰਕਾਰੀ ਨੌਕਰੀ ਲੱਗ ਜਾਂਦੀ ਹੈ, ਫਿਰ ਉਹ ਪਤਾ ਕੀ ਸੋਚਦੇ ਆ, ਯਾਰ ਤਨਖਾਹ ਬਹੁਤ ਘੱਟ ਹੈ, ਯਾਰ ਰੋਜ਼ ਰੋਜ਼ ਜਾਣਾ ਪੈਂਦਾ, ਯਾਰ ਪ੍ਰਮੋਸ਼ਨ ਨਹੀਂ ਹੁੰਦੀ। ਫਿਰ ਉਹ ਇਹ ਰੋਣ ਲੱਗ ਜਾਂਦੇ ਕਿ ਹਾਂ ਬਈ ਯਾਰ ਮੇਰੀ ਲਾਈਫ ਦੇ ਵਿੱਚ ਪ੍ਰਮੋਸ਼ਨ ਨਹੀਂ ਹੁੰਦੀ, ਤਨਖਾਹ ਨਹੀਂ ਵੱਧਦੀ। ਉਹ ਫਿਰ ਅੱਗੇ ਜਾ ਕੇ ਫਿਰ ਉਹ ਸੋਚਦੇ ਆ ਕਿ ਹਾਂ ਯਾਰ ਹੁਣ ਯਾਰ ਪੈਨਸ਼ਨ ਦਾ ਰੌਲਾ ਪੈ ਗਿਆ। ਮਤਲਬ ਕਿ ਜ਼ਿੰਦਗੀ ਦੇ ਵਿੱਚ ਜਿਹੜੀਆਂ ਕੰਪਲੇਂਟਾਂ ਨੇ, ਸ਼ਿਕਾਇਤਾਂ ਨੇ, ਉਹ ਕਦੇ ਖਤਮ ਹੀ ਨਹੀਂ ਹੁੰਦੀਆਂ। ਅਤੇ ਅਗਰ ਆਪਾਂ ਸ਼ਿਕਾਇਤਾਂ ਛੱਡ ਕੇ ਖੁਸ਼ੀਆਂ ਦੇ ਮੌਕੇ ਲੱਭਣ ਲੱਗ ਗਏ, ਤਾਂ ਜਿਹੜੀ ਜ਼ਿੰਦਗੀ ਹੈ ਉਹ ਬਹੁਤ ਖੁਸ਼ੀ ਨਾਲ ਬੀਤੂਗੀ। ਵੈਸੇ ਵੀ ਆਪਣੇ ਕੋਲ ਸਮਾਂ ਘੱਟ ਹੈ, ਛੋਟੀ ਜਿਹੀ ਲਾਈਫ ਅਗਰ ਸ਼ਿਕਾਇਤਾਂ ਨਾਲ ਗੁਜ਼ਾਰ ਦੇਵਾਂਗੇ ਤਾਂ ਆਪਣੇ ਹੱਥ ਵੱਲੇ ਕੁਛ ਰਹਿਣਾ ਹੀ ਨਹੀਂ। ਅਤੇ ਅੱਜ ਦਾ ਵਿਚਾਰ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਇਆ ਹੋਏਗਾ, ਅਤੇ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਇਸ ਨੂੰ ਲਾਗੂ ਕਰਨਾ ਹੈ। ਅਤੇ ਇਸ ਦੇ ਨਾਲ ਹੀ ਮੈਂ ਇੱਕ ਗੀਤ ਪੇਸ਼ ਕਰਨਾ ਚਾਹਾਂਗਾ ਜੋ ਕਿ ਸਰਤਾਜ ਦਾ ਗਾਇਆ ਹੋਇਆ ਹੈ, ਠੀਕ ਹੈ? ਅਤੇ ਆਪਾਂ ਹੁਣ ਸੁਣਦੇ ਹਾਂ ਸਰਤਾਜ ਦੀ ਆਵਾਜ਼ ਦੇ ਵਿੱਚ ਇੱਕ ਪਿਆਰਾ ਜਿਹਾ ਗੀਤ।

ਜੀ ਸਰੋਤਿਓ, ਇਹ ਪਿਆਰਾ ਜਿਹਾ ਗੀਤ ਗਾਇਆ ਸੀਗਾ ਜੀ ਸਰਤਾਜ ਵੱਲੋਂ, ਅਤੇ ਸਰਤਾਜ ਬਈ ਮੇਰਾ ਫੇਵਰੇਟ ਹੈਗਾ, ਇਸ ਕਰਕੇ ਮੈਂ ਆਪਣੇ ਪਸੰਦੀਦਾ ਜਿਹੜਾ ਗਾਇਕ ਸੀ ਉਸ ਦਾ ਜਿਹੜਾ ਗਾਣਾ ਹੈਗਾ, ਗੀਤ ਹੈ ਜਿਹੜਾ, ਉਹ ਮੈਂ ਪਹਿਲੇ ਚਲਾਤਾ। ਅਤੇ ਹੁਣ ਆਪਾਂ ਥੋੜ੍ਹਾ ਵਕਤ ਦੀ ਘੜੀ ਨੂੰ ਪਿੱਛੇ ਮੋੜਦੇ ਹਾਂ, ਕਿਉਂਕਿ ਹਰ ਤਾਰੀਖ ਆਪਣੇ ਨਾਲ ਇੱਕ ਨਵਾਂ ਦਿਨ ਹੀ ਲੈ ਕੇ ਆਉਂਦੀ। ਕੁਝ ਪੁਰਾਣੀਆਂ ਯਾਦਾਂ, ਕਹਾਣੀਆਂ ਅਤੇ ਕਿੱਸੇ ਅਤੇ ਇਤਿਹਾਸ ਵੀ ਆਪਣੇ ਅੰਦਰ ਸਮੇਟੀ ਬੈਠੀ ਹੁੰਦੀ ਹੈ। ਅਤੇ ਦੋਸਤੋ, ਆਓ ਜਾਣਦੇ ਹਾਂ ਇਤਿਹਾਸ ਵਿੱਚ 11 ਅਗਸਤ ਨੂੰ ਇਤਿਹਾਸ ਦੇ ਪੰਨਿਆਂ 'ਤੇ ਕੀ ਕੀ ਦਰਜ ਹੋਇਆ। ਸਭ ਤੋਂ ਪਹਿਲਾਂ ਗੱਲ ਉਸ ਨੌਜਵਾਨ ਦੀ, ਜਿਸ ਦੀ ਉਮਰ ਸ਼ਾਇਦ ਤੁਹਾਡੇ ਸਾਡੇ ਅੰਦਾਜ਼ੇ ਨਾਲੋਂ ਕਿਤੇ ਘੱਟ ਸੀ, ਪਰ ਹੌਸਲਾ ਪੂਰੀ ਪੀੜ੍ਹੀ ਜਿੰਨਾ ਸੀ। ਜੀ ਦੋਸਤੋ, ਮੈਂ ਗੱਲ ਕਰ ਰਿਹਾ ਹਾਂ ਖੁਦੀ ਰਾਮ ਬੋਸ ਦੀ, ਜਿਨ੍ਹਾਂ ਨੂੰ 11 ਅਗਸਤ 1908 ਨੂੰ ਅੰਗਰੇਜ਼ੀ ਹਕੂਮਤ ਦੁਆਰਾ ਫਾਂਸੀ ਦਿੱਤੀ ਗਈ। ਉਹਨਾਂ ਨੇ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕਰਿਆ ਅਤੇ ਭਾਰਤ ਦੇ ਭਵਿੱਖ ਲਈ ਆਪਣਾ ਵਰਤਮਾਨ, ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਜਦੋਂ ਉਹਨਾਂ ਨੂੰ ਫਾਂਸੀ ਦਿੱਤੀ ਗਈ ਤਾਂ ਉਹਨਾਂ ਦੀ ਉਮਰ ਮਹਿਜ਼ 18 ਸਾਲ ਸੀ। ਸੋ ਦੋਸਤੋ, ਸੋਚ ਸਕਦੇ ਹੋ ਕਿ 18 ਸਾਲ ਦੀ ਉਮਰ ਦੇ ਵਿੱਚ, ਮਤਲਬ ਇਹ ਸੋਚ ਰੱਖਣਾ ਆਪਣੇ ਦੇਸ਼ ਲਈ ਕਿੱਡੀ ਵੱਡੀ ਗੱਲ ਹੈ। ਤਾਂ ਦੋਸਤੋ, ਜਦੋਂ ਉਹਨਾਂ ਨੂੰ ਫਾਂਸੀ ਦਿੱਤੀ ਗਈ ਤਾਂ ਉਹਨਾਂ ਦੀ ਉਮਰ ਮਹਿਜ਼ 18 ਸਾਲ ਸੀ। ਭਾਰਤ ਸਰਕਾਰ ਦੇ ਇਤਿਹਾਸਿਕ ਰਿਕਾਰਡ ਦੇ ਮੁਤਾਬਕ ਬਹੁਤ ਛੋਟੀ ਉਮਰ ਵਿੱਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਕ੍ਰਾਂਤੀਕਾਰੀਆਂ ਦੇ ਵਿੱਚੋਂ ਉਹ ਇੱਕ ਸਨ। ਉਹਨਾਂ ਵੱਲੋਂ ਅੰਗਰੇਜ਼ੀ ਅਫਸਰ ਜੋ ਸਖ਼ਤ ਕਾਰਵਾਈ ਅਤੇ ਭਾਰਤੀ ਰਾਸ਼ਟਰਵਾਦੀਆਂ ਖਿਲਾਫ਼ ਜਾਣਿਆ ਜਾਂਦਾ ਸੀ, ਉਹਨਾਂ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਕਰੀ, ਪਰ ਉਹ ਬਚ ਨਿਕਲਿਆ। ਅਤੇ ਜਿਸ ਤੋਂ ਬਾਅਦ ਮੁਕੱਦਮਾ ਚੱਲਿਆ ਅਤੇ ਉਸ ਤੋਂ ਬਾਅਦ ਖੁਦੀ ਰਾਮ ਬੋਸ ਨੂੰ ਫਾਂਸੀ ਦਿੱਤੀ ਗਈ। ਦੋਸਤੋ, ਆਜ਼ਾਦੀ ਘੁਲਾਟੀਆਂ ਨੂੰ ਭਾਵੇਂ ਆਪਾਂ ਅੱਜ ਇਹਨਾਂ ਨਹੀਂ ਯਾਦ ਕਰਦੇ, ਪਰ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਅੱਜ ਆਪਾਂ ਆਜ਼ਾਦ ਮੁਲਕ ਦੇ ਵਿੱਚ ਸਾਹ ਲੈ ਰਹੇ ਹਾਂ, ਆਪਾਂ ਖੁੱਲ੍ਹ ਕੇ ਆਪਣੇ ਸੁਪਨਿਆਂ ਬਾਰੇ ਸੋਚ ਸਕਦੇ ਹਾਂ, ਆਪਣੇ ਭਵਿੱਖ ਬਾਰੇ ਸੋਚ ਸਕਦੇ ਹਾਂ, ਤਾਂ ਉਸ ਲਈ ਕੀਮਤ ਬਹੁਤ ਵੱਡੀ ਅਦਾ ਕੀਤੀ ਗਈ ਸੀ। ਕਿੰਨੇ ਆਜ਼ਾਦੀ ਘੁਲਾਟੀਏ, ਕਿੰਨੇ ਕ੍ਰਾਂਤੀਕਾਰੀ ਜੋ ਆਪਣੇ ਦੇਸ਼ ਨੂੰ ਪਿਆਰ ਕਰਦੇ ਹੋਏ, ਆਪਣੇ ਭਵਿੱਖ ਦੀ ਚਿੰਤਾ ਨਾ ਕਰਦੇ ਹੋਏ, ਆਪਣਾ ਜੀਵਨ ਜਿਹੜਾ ਸੀ ਉਹ ਆਪਣੇ ਦੇਸ਼ ਦੇ ਲੇਖੇ ਲਾ ਗਏ, ਤਾਂ ਉਹਨਾਂ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਹੈਗਾ। ਅਤੇ ਇੱਕ ਹੋਰ ਇਤਿਹਾਸਿਕ ਘਟਨਾ ਸਰੋਤਿਓ, 11 ਅਗਸਤ 1961 ਨੂੰ ਦਾਦਰਾ ਅਤੇ ਨਗਰ ਹਵੇਲੀ ਨੂੰ ਭਾਰਤ ਵਿੱਚ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵੱਲੋਂ ਸ਼ਾਮਿਲ ਕੀਤਾ ਗਿਆ, ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਸ਼ਾਮਿਲ ਕੀਤਾ ਗਿਆ ਸੀ। ਦੋਸਤੋ, ਇਹ ਇਤਿਹਾਸਿਕ ਘਟਨਾ ਜਿਹੜੀ ਹੈ ਉਹ ਭਾਰਤ ਦੇ ਨਕਸ਼ੇ ਨੂੰ ਬਦਲਣ ਵਾਲੀ ਸੀ। ਤਾਂ ਜਿਹੜਾ ਦਾਦਰਾ ਅਤੇ ਨਗਰ ਹਵੇਲੀ ਹੈ ਦੋਸਤੋ, ਇਸ ਨੂੰ ਹੈ ਜਿਹੜਾ ਉਹ 11 ਅਗਸਤ 1961 ਨੂੰ ਹੈ ਭਾਰਤ ਦੇ ਨਕਸ਼ੇ ਦੇ ਵਿੱਚ ਸ਼ਾਮਿਲ ਕੀਤਾ ਗਿਆ, ਭਾਰਤ ਦਾ ਇੱਕ ਹਿੱਸਾ ਬਣਾ ਲਿਆ ਗਿਆ, ਕਿਉਂਕਿ ਪਹਿਲਾਂ ਇਹ ਇਲਾਕਾ ਪੁਰਤਗਾਲੀ ਸ਼ਾਸਨ ਅਧੀਨ ਸੀ, ਪਰ 1954 ਵਿੱਚ ਉਹਨਾਂ ਦਾ ਪ੍ਰਸ਼ਾਸਨ ਹਟ ਗਿਆ ਸੀ। ਉਸ ਤੋਂ ਬਾਅਦ ਇਹ ਜਿਹੜਾ ਇਲਾਕਾ ਸੀਗਾ ਇਹ ਭਾਰਤ ਦਾ ਹਿੱਸਾ ਬਣਿਆ। ਇੱਕ ਹੋਰ ਇਤਿਹਾਸਿਕ ਘਟਨਾ ਦੋਸਤੋ, ਉੱਥੇ ਹੀ 11 ਅਗਸਤ 1942 ਨੂੰ ਪਟਨਾ ਵਿਖੇ ਭਾਰਤ ਛੱਡੋ ਅੰਦੋਲਨ ਤਹਿਤ ਤਿਰੰਗਾ ਲਹਿਰਾਉਣ ਲਈ ਪਟਨਾ ਸਚਿਵਾਲਿਆ ਗਏ ਯੁਵਾ ਕ੍ਰਾਂਤੀਕਾਰੀਆਂ ਉੱਪਰ ਅੰਗਰੇਜ਼ੀ ਹਕੂਮਤ ਦੇ ਅੱਤਿਆਚਾਰ ਦੇ ਪ੍ਰਤੀਕ ਤਤਕਾਲੀਨ ਕਲੈਕਟਰ ਆਰਚਰ ਨੇ ਉਹਨਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸੀ। ਤਾਂ ਉਸ ਵਕਤ ਤੁਸੀਂ ਸੋਚ ਸਕਦੇ ਹੋ ਕਿ ਜਿਹੜੀ ਅੰਗਰੇਜ਼ੀ ਹਕੂਮਤ ਸੀ ਉਹ ਕਿੰਨੀ ਜ਼ਾਲਿਮ ਸੀ ਕਿ ਸਿੱਧਾ ਗੋਲੀਆਂ ਦਾ ਆਰਡਰ ਹੀ ਜਾਂਦਾ ਸੀਗਾ। ਅਤੇ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਜੋ ਸਾਡੇ ਉਸ

ਵਕਤ ਦੇ ਜਿਹੜੇ ਕ੍ਰਾਂਤੀਕਾਰੀ ਸਨ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਜਾਨ ਦੀ ਜਿਹੜੀ ਆ ਉਹ ਬਾਜ਼ੀ ਲਾ ਗਏ ਸਨ। ਅਤੇ ਉਸ ਵਕਤ ਜਿਹੜਾ ਪਟਨਾ ਸਚਿਵਾਲਿਆ 'ਤੇ ਜਿਹੜਾ ਉਹਨਾਂ ਨੇ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ, ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਹਨਾਂ 'ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ। ਉਸ ਤੋਂ ਬਾਅਦ ਇੱਕ ਜ਼ਰੂਰੀ ਜਿਹੜੀ ਇਤਿਹਾਸਿਕ ਘਟਨਾ, ਕਹਿੰਦੇ ਉੱਥੇ ਹੀ ਅੱਜ ਦੇ ਦਿਨ 11 ਅਗਸਤ 1960 ਨੂੰ ਅਫਰੀਕੀ ਦੇਸ਼ ਚਾੜ ਨੇ ਫਰਾਂਸ ਤੋਂ ਸੁਤੰਤਰਤਾ ਹਾਸਲ ਕੀਤੀ। ਇੱਕ ਦੇਸ਼ ਹੈ ਜੀ, ਅਫਰੀਕੀ ਦੇਸ਼ ਹੈ ਜਿਹੜਾ ਚਾੜ ਹੈ, ਅਤੇ ਫਰਾਂਸ ਤੋਂ ਉਸਨੇ ਆਜ਼ਾਦੀ ਪ੍ਰਾਪਤ ਕੀਤੀ ਸੀਗੀ ਅਤੇ ਇੱਕ ਅਲੱਗ ਦੇਸ਼ ਬਣਿਆ ਸੀ। ਉੱਥੇ ਹੀ ਇਸ ਦੇ ਨਾਲ ਇੱਕ ਗਾਣਾ ਸੁਣ ਲੈਂਦੇ ਹਾਂ, ਕਿਉਂਕਿ ਇੰਨਾ ਜ਼ਿਆਦਾ ਦੱਸਣ ਤੋਂ ਬਾਅਦ ਥੋੜ੍ਹਾ ਜਿਹਾ ਰਿਲੈਕਸ ਹੋਣਾ ਬਣਦਾ, ਤਾਂ ਕਿ ਤੁਸੀਂ ਜਿਹੜੇ ਪਿਛਲੀਆਂ ਜਿਹੜੀਆਂ ਤੁਹਾਨੂੰ ਮੈਂ ਇਤਿਹਾਸਿਕ ਘਟਨਾ ਦੱਸੀਆਂ ਨੇ ਉਸ ਦੇ ਬਾਰੇ ਥੋੜ੍ਹਾ ਜਿਹਾ ਪਲੇਬੈਕ ਕਰ ਲਓ, ਥੋੜ੍ਹਾ ਜਿਹਾ ਯਾਦ ਕਰ ਲਓ ਕਿ ਹਾਂ ਹਾਂ ਕੀ ਦੱਸਿਆ ਸੀਗਾ। ਅਤੇ ਇੱਕ ਗਾਣਾ ਜਿਹੜਾ ਹੈ ਜ਼ਰੂਰ ਇਸ ਦੇ ਵਿੱਚ ਬਣਦਾ ਹੈਗਾ, ਅਤੇ ਗਾਣਾ ਜਿਹੜਾ ਤੁਹਾਨੂੰ ਮੈਂ ਸੁਣਾਉਣਾ।

ਤੇ ਦੋਸਤੋ ਅਗਲੀ ਜਿਹੜੀ ਇਤਿਹਾਸਿਕ ਘਟਨਾ ਜਿਹੜੀ ਹੈਗੀ ਹੈ ਉਹ ਹੈ ਜੀ ਭਾਰਤੀ ਵਿਗਿਆਨੀ ਰੰਜਨ ਰੋਏ ਡੈਨੀਅਲ ਦਾ ਜਨਮ ਦਿਨ। ਜੀ ਦੋਸਤੋ 11 ਅਗਸਤ 1923 ਨੂੰ ਰੰਜਨ ਰੋਏ ਡੈਨੀਅਲ ਉਹਨਾਂ ਦਾ ਜਨਮ ਹੋਇਆ ਸੀ। ਉਹਨਾਂ ਨੇ ਆਪਣੀ ਰਿਸਰਚ ਲਈ ਧਰਤੀ ਤੋਂ ਉੱਪਰ ਬ੍ਰਹਿਮੰਡ ਵੱਲ ਦੇਖਿਆ। ਉਹਨਾਂ ਦਾ ਖੇਤਰ ਸੀ ਕੌਸਮਿਕ ਰੇਂਜ ਯਾਨੀ ਕਿ ਬ੍ਰਹਿਮੰਡੀ ਕਿਰਨਾਂ, ਤੇ ਬ੍ਰਹਿਮੰਡ ਤੋਂ ਆਉਣ ਵਾਲੇ ਧਰਤੀ ਵੱਲ ਜਿਹੜੇ ਊਰਜਾ ਉੱਚ ਊਰਜਾ ਕਣ ਸੀ ਉਹਨਾਂ ਨੇ ਉਸ 'ਤੇ ਜਿਹੜੀ ਹੈ ਰਿਸਰਚ ਕੀਤੀ। ਉਹਨਾਂ ਨੇ ਭਾਰਤ ਦੇ ਮਹਾਨ ਵਿਗਿਆਨਕ ਹੋਮੀ ਜੇ ਬਾਬਾ ਨਾਲ 23 ਸਾਲ ਕੰਮ ਕੀਤਾ ਅਤੇ 1992 ਵਿੱਚ ਉਹਨਾਂ ਨੂੰ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ। ਤੇ ਇਸ ਦੇ ਨਾਲ ਹੀ ਅੱਜ ਭਾਰਤੀ ਮਸ਼ਹੂਰ ਅਭਿਨੇਤਾ ਸੁਨੀਲ ਸ਼ੈੱਟੀ ਦਾ ਜਨਮ ਦਿਨ ਹੈ ਅਤੇ ਇਸ ਦੇ ਨਾਲ ਹੀ ਜਿਨ੍ਹਾਂ ਸਰੋਤਿਆਂ ਦਾ ਅੱਜ ਜਨਮ ਦਿਨ ਹੈ ਜੰਮਣ ਦਿਨ ਹੈ ਤੇ ਉਹਨਾਂ ਨੂੰ ਸਰੋਤਿਆਂ ਨੂੰ ਸਾਰਿਆਂ ਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ। ਤੇ ਜਿਨ੍ਹਾਂ ਸਰੋਤਿਆਂ ਲਈ ਅੱਜ ਹੋਰਨਾਂ ਕਾਰਨਾਂ ਕਰਕੇ ਖੁਸ਼ੀ ਦਾ ਦਿਵਸ ਹੈ ਉਹਨਾਂ ਸਭ ਨੂੰ ਹੀ ਸ਼ੁਭੇਚਛਾਵਾਂ ਦਿੱਤੀਆਂ ਜਾਂਦੀਆਂ ਨੇ। ਅੱਜ ਦਾ ਦਿਨ ਤੁਹਾਡਾ ਹੈ, ਇਸ ਨੂੰ ਜਿੰਨਾ ਹੋ ਸਕੇ ਮਾਣੋ। ਤੇ ਦੋਸਤੋ ਇਸ ਦੇ ਨਾਲ ਹੀ ਸੁਣਦੇ ਹਾਂ ਅਗਲਾ ਗੀਤ।

ਦੋਸਤੋ, ਭਾਵੇਂ ਤੁਹਾਡਾ ਮੂਡ ਆਫ ਹੈ ਪਰ ਆਕਾਸ਼ਵਾਣੀ ਬਠਿੰਡਾ ਆਉਣਾ ਹੈ ਜੀ, ਅਤੇ ਅਸੀਂ ਹਾਂ ਤੁਹਾਡੇ ਨਾਲ ਬਣੇ ਹੋਏ ਸਜਰੀ ਸਵੇਰ ਪ੍ਰੋਗਰਾਮ ਦੇ ਵਿੱਚ। ਅਤੇ ਅਸੀਂ ਜਿਹੜਾ ਅੱਜ ਗੱਲਬਾਤ ਕਰ ਰਹੇ ਸੀ ਇਤਿਹਾਸਿਕ ਘਟਨਾਵਾਂ ਦੇ ਬਾਰੇ, ਅਤੇ ਜੋ ਅੱਜ ਦਾ ਥਾਟ ਆਫ ਦਾ ਡੇ ਸੀਗਾ, ਮੈਂ ਸੋਚਿਆ ਇੱਕ ਵਾਰ ਫਿਰ ਯਾਦ ਕਰਵਾ ਦਾਂ ਕਿ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇ ਮੌਕੇ ਲੱਭਣੇ ਚਾਹੀਦੇ ਹੈਗੇ। ਅਤੇ ਗਿਆਨ ਨਹੀਂ ਦਿੰਦਾ, ਪਰ ਮੈਂ ਇੰਨਾ ਜ਼ਰੂਰ ਕਹੂੰਗਾ ਕਿ ਜਿਹੜੀ ਆਪਣੇ ਦਿਨ ਦੀ ਸ਼ੁਰੂਆਤ ਹੈ ਇਸ ਨੂੰ ਵਧੀਆ ਬਣਾਇਓ। ਅਗਰ ਕਿਉਂਕਿ ਜਿਹੜੀ ਦਿਨ ਦੀ ਸ਼ੁਰੂਆਤ ਹੈ ਅਗਰ ਉਹ ਵਧੀਆ ਹੋਊਗੀ ਤਾਂ ਸਾਰਾ ਦਿਨ ਹੈ ਜਿਹੜਾ ਕਿਤੇ ਨਾ ਕਿਤੇ ਆਪਣਾ ਖੁਸ਼ਨੁਮਾ ਬੀਤੂਗਾ। ਅਤੇ ਇੱਕ ਮੋਟੀਵੇਸ਼ਨ ਹੈ ਜਿਹੜੀ, ਅਗਰ ਉਹ ਡੋਜ਼ ਹੈ ਜਿਹੜੀ ਉਹ ਮਿਲਦੀ ਰਹੇ ਨਾ, ਤਾਂ ਜ਼ਿੰਦਗੀ ਨਾ ਜਿਹੜੀ ਉਹ ਵਧੀਆ ਲੰਘਦੀ ਹੈਗੀ, ਦਿਨ ਹੈ ਜਿਹੜੇ ਉਹ ਖੁਸ਼ਨੁਮਾ ਲੰਘਦੇ ਨੇ। ਅਤੇ ਹੌਲੀ ਹੌਲੀ ਹੈ ਜਿਹੜੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਟੀਚੇ ਵੱਲ ਵੱਧ ਰਹੇ ਹਾਂ ਉਸ ਨੂੰ ਆਪਾਂ ਹੌਲੀ ਹੌਲੀ ਮਿਹਨਤ ਨਾਲ ਅਚੀਵ ਕਰਦੇ ਹਾਂ। ਅਤੇ ਚੰਗੀ ਸੋਚ, ਪੋਜ਼ਿਟਿਵ ਸੋਚ, ਸਕਾਰਾਤਮਕ ਸੋਚ ਅਤੇ ਮਿਹਨਤ ਦੋਨੇ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਾ ਸਕਦੀਆਂ ਨੇ। ਅਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਇੱਕ ਹੋਰ ਗੀਤ ਹੈ ਜਿਹੜਾ ਉਹ ਮੈਂ ਤੁਹਾਨੂੰ ਸੁਣਾਵਾਂਗਾ, ਜਿਹੜਾ ਕਿ ਤੁਸੀਂ ਖੁਦ ਹੀ ਸੁਣ ਲਓ।

0: ਕੇ ਗੋਲ।
1: ਦੋਸਤੋ, ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਮਾਂ ਹੋ ਰਿਹਾ ਜੀ 7:24 ਅਤੇ ਪ੍ਰੋਗਰਾਮ ਚੱਲ ਰਿਹਾ ਸਰਜਰੀ ਸਵੇਰ। ਜਿਸ ਤਰ੍ਹਾਂ ਹਰ ਮੰਗਲਵਾਰ ਆਪਾਂ ਕਿਸੇ ਅਚੀਵਰ ਨਾਲ ਗੱਲ ਕਰਦੇ ਹਾਂ, ਤਾਂ ਅੱਜ ਦੇ ਸਾਡੇ ਮਹਿਮਾਨ ਹੋਣਗੇ ਤੀਰ ਅੰਦਾਜ਼ੀ ਦੇ ਖਿਡਾਰੀ ਪਦਮ ਸ਼੍ਰੀ ਹਰਵਿੰਦਰ ਸਿੰਘ ਤੰਜੂ, ਅਤੇ ਉਹਨਾਂ ਨਾਲ ਗੱਲਬਾਤ ਕਰਨਗੇ ਮਨਦੀਪ ਰਜ਼ੌਰਾ। ਪੇਸ਼ ਕਰਦੇ ਹਾਂ ਗੱਲਬਾਤ।

0: श्रोतियों नमस्कार, मैं हां मनदीप रजौरा। किसी शायर ने खूब लिखा है कि जिसे आता है हुनर कमल बनकर खिलने का, वो कीचड़ को कोसा नहीं करते। ते जेकर कोई हुनर सिख लवे ते सिख के उस हुनर नू बहुत ऊंचाई तक लै जावे, तो फिर असी उस दे हुनर तो सीखते हैं। साथियों, अज जिहड़े अचीवर दी असी गल कर रहे हां, जिन्हां दे नाल तुहाडी मुलाकात करवावांगे, उहने भारत दे चौथे सर्वोच्च नागरिक पुरस्कार ਪਦਮ ਸ਼੍ਰੀ ਪ੍ਰਾਪਤ ਹਰਵਿੰਦਰ ਸਿੰਘ ਤੰਜੂ ਜੀ, ਜੋ ਕਿ ਪੈਰਾ ਓਲੰਪਿਕ ਦੇ ਵਿੱਚ ਤੀਰਅੰਦਾਜ਼ੀ ਕਰਦੇ ਨੇ। ਹਰਵਿੰਦਰ ਸਿੰਘ ਤੰਜੂ ਜੀ ਸਾਡੇ ਨਾਲ ਨੇ ਫੋਨ ਲਾਈਨ ਤੇ, ਇਹਨਾਂ ਦੇ ਨਾਲ ਗੱਲ ਕਰਦੇ ਹਾਂ। ਹਰਵਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਜੀ, ਬਹੁਤ ਬਹੁਤ ਧੰਨਵਾਦ ਜੀ।
0: ਹਰਵਿੰਦਰ ਸਿੰਘ ਜੀ, ਤੁਹਾਡੀਆਂ ਜੋ ਪ੍ਰਾਪਤੀਆਂ ਨੇ, ਜਿਸ ਦੇ ਉੱਤੇ ਪੂਰੇ ਮੁਲਕ ਨੂੰ ਮਾਣ ਹੈ, ਤੁਸੀਂ ਸਾਨੂੰ ਪਹਿਲੇ ਪੈਰਾਓਲੰਪਿਕ ਦੇ ਵਿੱਚ ਤੀਰਅੰਦਾਜ਼ੀ ਦੇ ਵਿੱਚ ਕਾਂਸੇ ਦਾ ਤਗਮਾ ਹੋਵੇ ਜੋ ਤੁਸੀਂ ਜਿੱਤਿਆ, ਫਿਰ ਭਾਵੇਂ ਤੁਸੀਂ ਪੈਰਿਸ ਓਲੰਪਿਕ ਦੇ ਵਿੱਚ 2024 'ਚ ਤੁਸੀਂ ਸੋਨ ਤਗਮਾ ਜਿੱਤਿਆ, ਏਸ਼ੀਆਈ ਖੇਡਾਂ ਦੇ ਵਿੱਚ ਤੁਸੀਂ ਤਗਮੇ ਜਿਹੜੇ ਆ ਜਿੱਤੇ, ਤੇ ਉਸ ਤੋਂ ਬਾਅਦ 2025 'ਚ ਤੁਹਾਨੂੰ ਰਾਸ਼ਟਰਪਤੀ ਹੋਰਾਂ ਤੋਂ ਜੋ ਸਰਵੋੱਚ ਪੁਰਸਕਾਰ ਹੈ, ਚੌਥਾ ਭਾਰਤ ਦਾ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਪ੍ਰਾਪਤ ਹੁੰਦਾ ਹੈਗਾ, ਤੇ ਤੁਸੀਂ ਸਾਡੇ ਭਾਰਤ ਦੇ ਮਾਣ ਹੋ। ਇਹ ਮਾਣ ਤੁਹਾਨੂੰ ਤੀਰਅੰਦਾਜ਼ੀ ਨੇ ਦਵਾਇਆ ਹੈਗਾ। ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਤੀਰਅੰਦਾਜ਼ੀ ਹੀ ਕਿਉਂ ਚੁਣਿਆ ਤੁਸੀਂ, ਜਦੋਂ ਗੇਮ ਦੀ ਗੱਲ ਆਉਂਦੀ ਹੈ, ਖੇਡ ਦੀ ਗੱਲ ਆਉਂਦੀ ਹੈ ਤਾਂ।
1: ਜੀ, ਦੇਖੋ ਮੈਂ

0: ਪੰਜਾਬੀ ਯੂਨੀਵਰਸਿਟੀ ਪਟਿਆਲਾ 2010 ਦੇ ਵਿੱਚ ਆਇਆ ਸੀ
1: ਜੀ
0: ਪੜ੍ਹਾਈ ਕਰਨ ਲਈ। ਤਾਂ ਉਹ ਜਿਵੇਂ ਕਿਸਮਤ ਚ ਲਿਖਿਆ ਸੀ ਕਿ ਮੇਰਾ ਜਿਹੜਾ ਕੈਰੀਅਰ ਆ ਉਹ ਤੀਰਅੰਦਾਜ਼ੀ ਚ ਬਣਨਾ। ਤਾਂ ਸ਼ਾਮ ਨੂੰ ਜਦੋਂ ਟਾਈਮ ਪਾਸ ਲਈ ਗਰਾਊਂਡ ਵੱਲ ਗੇੜਾ ਹੁੰਦਾ ਸੀ, ਹੋਸਟਲ ਚ ਰਹਿੰਦੇ ਸੀ,
1: ਜੀ
0: ਤਾਂ ਉੱਥੇ ਕਦੇ ਕਿਸੇ ਗੇਮ ਦੇ ਬਾਹਰ ਬੈਠ ਕੇ ਬਾਸਕਟਬਾਲ ਦੇਖ ਲੈਣੀ, ਕਦੇ ਹਾਕੀ, ਤਾਂ ਕਦੇ ਤੀਰਅੰਦਾਜ਼ੀ ਗਰਾਊਂਡ ਦੇ ਬਾਹਰ ਖੜ ਕੇ ਦੇਖਣਾ ਕਿਵੇਂ ਉੱਥੋਂ ਦੇ ਜਿਹੜੇ ਆਰਚਰ ਸੀ ਉਹ ਸ਼ੂਟ ਕਰਦੇ ਹੁੰਦੇ ਸੀ।
1: ਜੀ
0: ਤਾਂ ਇਹ ਕਦੇ ਕਦੇ ਹੁੰਦਾ ਸੀ ਹਫਤੇ ਦੇ ਵਿੱਚ, ਔਰ ਇਸ ਤਰ੍ਹਾਂ ਹੀ 1-2 ਸਾਲ ਲੰਘ ਗਏ। ਫਿਰ 2012 ਜਦੋਂ ਲੰਡਨ ਓਲੰਪਿਕਸ ਦੇਖਿਆ ਟੀਵੀ ਤੇ, ਉੱਥੇ ਮੈਚ ਦੇਖੇ ਤੀਰਅੰਦਾਜ਼ੀ ਦੇ,
1: ਜੀ
0: ਤਾਂ ਮੈਨੂੰ ਵੀ ਫਿਰ ਮੇਰੀ ਹੋਰ ਇੱਛਾ ਜਾਗੀ ਕਿ ਹਾਂ ਇਹ ਗੇਮ ਤਾਂ ਸਾਡੀ ਇੱਥੇ ਯੂਨੀਵਰਸਿਟੀ ਚ ਹੁੰਦੀ ਹੈ, ਔਰ ਮੈਨੂੰ ਇੰਟਰਸਟਿੰਗ ਲੱਗਿਆ। ਤਾਂ ਫਿਰ ਮੈਂ ਜਾ ਕੇ ਕੋਚ ਸਾਹਿਬ ਨਾਲ ਗਰਾਊਂਡ ਦੇ ਵਿੱਚ ਗੱਲ ਕੀਤੀ,
1: ਜੀ
0: ਤਾਂ ਫਿਰ ਉਹਨਾਂ ਨੇ ਮੈਨੂੰ ਇੱਥੇ ਅਲਾਉ ਕੀਤਾ ਸੀ ਕਿ ਹਾਂ ਤੂੰ ਪ੍ਰੈਕਟਿਸ ਕਰ ਸਕਦਾ। ਤਾਂ ਮੇਰੀ ਜਿਹੜੀ ਸ਼ੁਰੂਆਤ ਆ ਤੀਰਅੰਦਾਜ਼ੀ ਦੀ ਉਹ 2012 ਤੋਂ ਹੋਈ ਸੀ।
1: ਬਹੁਤ ਅੱਛੇ ਹਰਵਿੰਦਰ ਜੀ, ਕਿਉਂਕਿ ਖਿਡਾਰੀ ਜਿਹੜੇ ਹੁੰਦੇ ਉਹ ਪੂਰੇ ਮੁਲਕ ਦੇ ਹੁੰਦੇ ਆ, ਉਹ ਕਿਸੇ ਸੂਬੇ ਜਾਂ ਕਿਸੇ ਸ਼ਹਿਰ ਦੇ ਨਹੀਂ ਹੁੰਦੇ। ਤੁਸੀਂ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਜੰਮਪਲੋਂ,
0: ਜੀ
1: ਤੇ ਅਸੀਂ ਤੁਹਾਡੇ ਬਚਪਨ ਬਾਰੇ, ਤੁਹਾਡੀ ਸਕੂਲਿੰਗ ਬਾਰੇ ਵੀ ਹੋਰ ਜਾਣਨਾ ਚਾਹੁੰਦੇ ਹਾਂ।
0: ਜੀ ਮੇਰਾ ਪਿੰਡ ਹੈ ਜੀ ਕੈਥਲ ਜ਼ਿਲ੍ਹੇ ਚ, ਗੁੱਲਾ ਚੀਕਾ ਦੇ ਨਜ਼ਦੀਕ।
1: ਜੀ
0: ਔਰ ਜਿਹੜੀ ਮੇਰੀ ਸਕੂਲਿੰਗ ਹੈ ਉਹ 10ਵੀਂ ਤੱਕ ਮੈਂ ਪਿੰਡ ਤੋਂ ਹੀ ਪੜ੍ਹਾਈ ਕੀਤੀ। ਇੱਕ ਪ੍ਰਾਈਵੇਟ ਸਕੂਲ ਸੀਗਾ ਸਾਡੇ ਪਿੰਡ ਤੋਂ 2 ਕਿਲੋਮੀਟਰ ਦੂਰ।
1: ਜੀ
0: ਔਰ ਫਿਰ +1 +2 ਮੈਂ ਚੀਕਾ ਆਦਰਸ਼ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ।
1: ਜੀ
0: ਔਰ ਬਚਪਨ ਪਿੰਡ 'ਚ ਹੀ ਬੀਤਿਆ। ਪਿੰਡ 'ਚ ਹੀ ਜਿਵੇਂ ਸਕੂਲ ਜਾਣਾ ਸਾਈਕਲ ਤੇ, ਔਰ ਸ਼ਾਮ ਨੂੰ ਪਿੰਡ ਵਿੱਚ ਸਾਥੀਆਂ ਨਾਲ ਖੇਡਣਾ,
1: ਜੀ
0: ਤਾਂ ਇਸ ਤਰੀਕੇ ਦਾ ਬਚਪਨ ਰਿਹਾ। ਔਰ ਹਾਇਰ ਸਟੱਡੀ ਲਈ ਫਿਰ ਮੈਂ 2010 ਦੇ ਵਿੱਚ ਪਟਿਆਲਾ ਪੰਜਾਬੀ ਯੂਨੀਵਰਸਿਟੀ ਐਡਮਿਸ਼ਨ ਲਈ ਸੀ।
1: ਜੀ ਬਹੁਤ ਖੂਬ। ਹਰਵਿੰਦਰ ਜੀ, ਸਾਡੇ ਜੋ ਪੈਰਾਲੰਪਿਕ ਖਿਡਾਰੀ ਨੇ, ਉਹ ਕਿਸੇ ਨਾ ਕਿਸੇ ਦਿਵਿਆਂਗਤਾ ਦੇ ਬਾਵਜੂਦ ਉੱਚੀਆਂ ਮੰਜ਼ਲਾਂ ਸਰ ਕਰਦੇ ਨੇ। ਤੁਹਾਡੀ ਵੀ
0: ਜੀ
1: ਇਸੇ ਤਰ੍ਹਾਂ ਦੀ ਹੀ ਇੱਕ ਦਿਵਿਆਂਗਤਾ ਰਹੀ, ਤੁਹਾਡੀ ਲੱਤ ਦੇ ਵਿੱਚ ਜੋ ਦਿਵਿਆਂਗਤਾ ਹੈ, ਇਹ
0: ਜੀ
1: ਜਿਸ ਨੂੰ ਤੁਸੀਂ ਇਸ ਚੁਣੌਤੀ ਨੂੰ ਤੁਸੀਂ ਆਪਣੇ ਲਈ ਮੌਕਾ ਬਣਾ ਲਿਆ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਤੁਹਾਡੀ ਇਹ ਦਿਵਿਆਂਗਤਾ ਕਦੋਂ ਕਿਵੇਂ ਹੋਈ, ਤੇ ਫਿਰ ਇਸ ਦੇ ਕਰਕੇ ਤੁਹਾਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਅੱਗੇ ਚੱਲ ਕੇ ਤੁਸੀਂ ਮੌਕਿਆਂ 'ਚ ਬਦਲ ਦਿੱਤਾ?
0: ਜੀ ਮੇਰੀ ਜੀ 1.5 ਸਾਲ ਦੀ ਉਮਰ ਦੇ ਵਿੱਚ ਬੁਖਾਰ ਦੇ ਵਿੱਚ ਗਲਤ ਇੰਜੈਕਸ਼ਨ ਲੱਗਿਆ ਸੀ ਡਾਕਟਰ ਤੋਂ,
1: ਜੀ
0: ਔਰ ਉਹਦੇ ਨਾਲ ਗ੍ਰੋਥ ਰੁਕ ਗਈ ਸੀ ਲੱਤ ਦੀ।
1: ਜੀ
0: ਤਾਂ ਬਹੁਤ ਸਾਲ ਟ੍ਰੀਟਮੈਂਟ ਚੱਲਿਆ ਕਿਉਂਕਿ ਉਦੋਂ ਪਿੰਡਾਂ ਦੇ ਵਿੱਚ ਜ਼ਿਆਦਾ ਅਵੇਅਰਨੈਸ ਨਹੀਂ ਸੀ,
1: ਹਾਂਜੀ
0: ਤਾਂ ਘਰਦਿਆਂ ਨੂੰ ਜਿੱਥੇ ਕਿਸੇ ਨੇ ਦੱਸਣਾ ਉੱਥੇ ਹੀ ਲੈ ਕੇ ਜਾਣਾ। ਤਾਂ ਬਹੁਤ ਜਗ੍ਹਾ ਤੋਂ, ਮੈਨੂੰ ਯਾਦ ਆ ਜਦੋਂ ਮੈਂ ਸੂਰਤ ਸੰਭਾਲੀ ਉਦੋਂ ਵੀ ਮਲੇਰਕੋਟਲੇ, ਦਿੱਲੀ ਜਾਂ ਯੂਪੀ ਤੋਂ ਮੇਰਾ ਟ੍ਰੀਟਮੈਂਟ ਚੱਲਦਾ ਹੁੰਦਾ ਸੀ।
1: ਜੀ
0: ਤਾਂ ਫਿਰ ਡਾਕਟਰਸ ਨੇ ਕਹਿ ਦਿੱਤਾ ਸੀ ਕਿ ਜਿੰਨਾ ਇਹ ਸਹੀ ਹੋ ਚੁੱਕਿਆ ਇਸ ਤੋਂ ਵੱਧ ਨਹੀਂ ਹੋ ਸਕਦਾ। ਔਰ ਮੈਂ ਵੀ ਐਕਸੈਪਟ ਕਰ ਲਿਆ ਸੀਗਾ ਵੀ ਆਪਣੀ ਇਸ ਡਿਸੇਬਿਲਟੀ ਨੂੰ, ਕਿਉਂਕਿ ਮੈਨੂੰ ਇਸ ਚੀਜ਼ ਤੋਂ ਕੋਈ ਜ਼ਿਆਦਾ ਦਿੱਕਤ ਨਹੀਂ ਸੀ, ਮੈਂ ਚੱਲ ਫਿਰ ਸਕਦਾ ਸੀਗਾ ਵਧੀਆ,
1: ਜੀ
0: ਔਰ ਮੈਂ ਖੇਡ ਸਕਦਾ ਸੀ, ਸਕੂਲ ਸਾਈਕਲ ਤੇ ਚਲੇ ਜਾਣਾ। ਤਾਂ ਮੈਨੂੰ ਇਹ ਲੱਗਿਆ ਕਿ ਹਾਂ, ਜਦੋਂ ਡਾਕਟਰਸ ਨੇ ਵੀ ਕਹਿਤਾ ਕਿ ਇਸ ਤੋਂ ਵੱਧ ਸਹੀ ਨਹੀਂ ਹੋ ਸਕਦਾ, ਔਰ ਐਕਸੈਪਟ ਕੀਤਾ ਸਿਚੁਏਸ਼ਨ ਨੂੰ। ਔਰ ਘਰਦਿਆਂ ਦਾ ਥੋੜਾ ਇਹ ਰੁਝਾਨ ਸੀਗਾ ਕਿ, ਕਿਉਂਕਿ ਮੈਂ ਪੜ੍ਹਾਈ ਦੇ ਵਿੱਚ ਠੀਕ ਸੀਗਾ, ਕਿ ਬੱਚਾ ਸਾਡਾ ਪੜ੍ਹੇ ਔਰ ਅੱਗੇ ਮਤਲਬ ਨੌਕਰੀ ਕਰੇ, ਖੇਤੀ ਵੀ ਔਖਾ ਕੰਮ ਹੋ ਜੂ ਇਹਦੇ ਲਈ।
1: ਜੀ
0: ਤਾਂ ਇਸੇ ਪਰਪਜ਼ ਲਈ ਹੀ ਜਿਵੇਂ ਮੈਂ +2 ਤੋਂ ਬਾਅਦ ਫਿਰ ਇੱਥੇ ਆਏ।
1: ਹਾਂਜੀ
0: ਤਾਂ ਪਰ ਮੈਨੂੰ ਮਾਹੌਲ ਬਹੁਤ ਵਧੀਆ ਮਿਲਿਆ, ਜੋ ਮੇਰੇ ਦੋਸਤ ਮਿੱਤਰ ਹੁੰਦੇ ਸੀ
1: ਬਹੁਤ ਅੱਛੇ।
0: ਜਾਂ ਮੇਰੇ ਪਿੰਡ ਦੇ ਸਾਥੀ ਹੁੰਦੇ ਸੀ, ਉਹਨਾਂ ਨਾਲ ਕ੍ਰਿਕਟ ਖੇਡਣੀ, ਤਾਂ ਮੈਂ ਵਿਕਟ ਕੀਪਿੰਗ ਕਰਦਾ ਹੁੰਦਾ ਸੀ,
1: ਜੀ
0: ਵਾਲੀਬਾਲ ਖੇਡੀ ਉਹਨਾਂ ਦੇ ਨਾਲ ਹੀ। ਤਾਂ ਮੇਰਾ ਜਿਹੜਾ ਸਰਕਲ ਰਿਹਾ, ਚਾਹੇ ਉਹ ਸਕੂਲ ਦਾ, ਚਾਹੇ ਹਾਇਰ ਸਟੱਡੀ ਦਾ, ਜਾਂ ਮੇਰੇ ਦੋਸਤ ਮਿੱਤਰ ਰਿਸ਼ਤੇਦਾਰ ਵੀ, ਉਹਨਾਂ ਨੇ ਕਦੇ ਫੀਲ ਨਹੀਂ ਹੋਣ ਦਿੱਤੀ ਇਹ ਚੀਜ਼। ਮੈਨੂੰ ਹਰ ਕੰਮ ਦੇ ਵਿੱਚ, ਹਰ ਗੇਮ ਦੇ ਵਿੱਚ ਪਾਰਟਿਸਿਪੇਸ਼ਨ ਮੇਰਾ ਪੂਰਾ ਹੁੰਦਾ ਸੀਗਾ। ਤਾਂ ਮੈਨੂੰ ਵੀ ਮਤਲਬ ਇਹ ਚੀਜ਼ ਕਦੇ ਜ਼ਿਆਦਾ ਲੱਗੀ ਨਹੀਂ। ਔਰ ਫਿਰ ਜਦੋਂ ਇੱਥੇ ਆਏ ਤਾਂ ਮੇਰੇ ਕੋਲ, ਮੈਨੂੰ ਲੱਗਿਆ ਕਿ ਮੇਰੇ ਕੋਲ ਓਪਰਚੁਨਿਟੀ ਹੈ, ਕਿਉਂਕਿ ਮੈਂ ਤਾਂ ਨੋਰਮਲੀ ਗੇਮ ਸਿੱਖਣ ਲਈ ਜਦੋਂ ਕੋਚ ਸਾਹਿਬ ਨਾਲ ਗੱਲ ਕੀਤੀ ਸੀ
1: ਜੀ
0: 2012 ਦੇ ਵਿੱਚ,
1: ਹਾਂਜੀ
0: ਤਾਂ ਉਹਨਾਂ ਨੇ ਫਿਰ ਮੈਨੂੰ ਇੰਟਰੋਡਿਊਸ ਕਰਵਾਇਆ ਕਿ ਤੁਹਾਡੀ ਪੈਰਾ ਸਪੋਰਟਸ ਅਲੱਗ ਹੁੰਦੀ ਹੈ।
1: ਜੀ
0: ਔਰ ਜਿਵੇਂ ਹੀ ਫਿਰ ਮੈਂ ਜਿਹੜੇ ਮੈਚ ਦੇਖੇ ਓਲੰਪਿਕਸ ਤੋਂ ਬਾਅਦ, ਪੈਰਾਲੰਪਿਕਸ ਹੋਏ ਲੰਡਨ
1: ਹਾਂਜੀ
0: ਵਿੱਚ ਵੀ,
1: ਜੀ
0: ਤਾਂ ਫਿਰ ਉਹ ਦੇਖੇ, ਤਾਂ ਉਦੋਂ ਤੋਂ ਫਿਰ ਮੈਂ ਪੈਰਾ ਸਪੋਰਟਸ ਦੇ ਵਿੱਚ, ਮੈਨੂੰ ਪਤਾ ਲੱਗਿਆ ਕਿ ਮੇਰੀ ਐਲੀਜੀਬਿਲਟੀ ਬਣਦੀ ਹੈ, ਤਾਂ ਮੈਂ ਫਿਰ ਟ੍ਰੇਨਿੰਗ ਸ਼ੁਰੂ ਕੀਤੀ ਸੀ ਪੈਰਾ ਦੇ ਵਿੱਚ।
1: ਜੀ ਬਹੁਤ ਅੱਛੇ ਹਰਵਿੰਦਰ ਜੀ, ਕਿਉਂਕਿ ਤੁਹਾਨੂੰ ਜੋ ਇਹ ਸਪੋਰਟ ਮਹਿਸੂਸ ਹੋਈ ਹੈ ਪਰਿਵਾਰ ਵੱਲੋਂ, ਪਰਿਵਾਰ ਦੇ ਜੀਆਂ ਵੱਲੋਂ, ਦੋਸਤਾਂ ਮਿੱਤਰਾਂ ਵੱਲੋਂ, ਇਹ ਸਾਰੀ ਤਾਂ ਹੀ ਹੈ ਕਿਉਂਕਿ ਤੁਹਾਡੇ ਆਪਣੇ ਹੌਸਲੇ ਜਿਹੜੇ ਸੀ ਉਹ ਬੁਲੰਦ ਸੀਗੇ। ਤੇ ਅਸੀਂ
0: ਜੀ
1: ਇਹ ਜਾਣਨਾ ਚਾਹੁੰਦੇ ਹਾਂ ਹਰਵਿੰਦਰ ਜੀ, ਪਰਿਵਾਰ ਦੇ ਵਿੱਚ ਕੌਣ ਕੌਣ ਹੈ, ਤੇ ਜਦੋਂ ਤੁਸੀਂ ਰਾਸ਼ਟਰਪਤੀ ਹੋਰਾਂ ਤੋਂ ਪਦਮ ਸ਼੍ਰੀ ਲੈ ਕੇ ਮੁੜੇ, ਤਾਂ ਫਿਰ ਕਿਸ ਤਰ੍ਹਾਂ ਦਾ ਪਰਿਵਾਰ ਨੂੰ ਮਹਿਸੂਸ ਹੋਇਆ? ਅਸੀਂ ਥੋੜਾ ਜਿਹਾ ਜਾਣਨਾ ਚਾਹੁੰਦੇ ਹਾਂ, ਗੱਲ ਕਰਦੇ ਹਾਂ, ਸਾਡੀਆਂ ਵਾਛਾਂ ਖਿੜ ਗਈਆਂ ਨੇ, ਸਾਨੂੰ ਬਹੁਤ ਚੰਗਾ ਲੱਗ ਰਿਹਾ ਹੈਗਾ, ਪਰਿਵਾਰ ਨੂੰ ਕਿੰਨਾ ਚੰਗਾ ਲੱਗਿਆ ਹੋਵੇਗਾ ਅਸੀਂ ਜਾਣਨਾ
0: ਹਾਂਜੀ
1: ਚਾਹੁੰਦੇ।
0: ਹਾਂ ਜੀ ਜੀ ਬਿਲਕੁਲ ਜੀ। ਇਸ ਟਾਈਮ ਮੇਰੀ ਫੈਮਿਲੀ 'ਚ ਮੇਰੇ ਫਾਦਰ ਸਾਹਿਬ ਹੁੰਦੇ ਨਾਲ, ਮੇਰੀ ਮਿਸਿਜ ਹੈ ਔਰ ਬੇਟਾ ਮੇਰਾ
1: ਜੀ
0: 3.5 ਸਾਲ ਦਾ।
1: ਜੀ
0: ਕਿਉਂਕਿ ਪਹਿਲਾਂ ਅਰਜੁਨ ਅਵਾਰਡ ਮਿਲਿਆ ਸੀ 2021 ਦੇ ਵਿੱਚ ਮੇਰੀ ਮੈਰਿਜ ਤੋਂ ਪਹਿਲਾਂ,
1: ਜੀ
0: ਤਾਂ ਉਸ ਤੋਂ ਬਾਅਦ ਜਦੋਂ ਹੁਣ 2025 ਦੇ ਵਿੱਚ ਪਦਮ ਸ਼੍ਰੀ ਅਨਾਊਂਸ ਹੋਇਆ, ਤਾਂ

0: ਮੈਨੂੰ ਸਭ ਤੋਂ ਪਹਿਲਾਂ ਜਦੋਂ ਮੈਂ ਸਵਾਲ ਪੁੱਛਿਆ ਗਿਆ ਕਿ ਤੁਸੀਂ ਕੀ ਐਕਸਪੈਕਟ ਕਰਦੇ ਹੋ, ਤਾਂ ਮੇਰਾ ਇਹੀ ਸੀਗਾ ਕਿ 2021 ਦੇ ਵਿੱਚ ਸਾਡੇ ਨਾਲ ਅਵਾਰਡ ਲੈਣ ਲਈ ਇੱਕ ਫੈਮਿਲੀ ਮੈਂਬਰ ਅਲਾਉਡ ਸੀਗਾ, ਕਿਉਂਕਿ ਉਸ ਟਾਈਮ ਕੋਵਿਡ ਵੀ ਸੀ।
1: ਜੀ
0: ਤਾਂ ਮੈਂ ਉਮੀਦ ਕਰਦਾ ਕਿ ਇਸ ਵਾਰ ਦੋ ਹੋਣਗੇ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਉਸ ਸਿਚੁਏਸ਼ਨ 'ਚ ਫਸਾਂ ਕਿ ਮੈਨੂੰ ਮੇਰੀ ਵਾਈਫ ਜਾਂ ਮੇਰੇ ਫਾਦਰ 'ਚੋਂ ਇੱਕ ਚੂਜ਼ ਕਰਨਾ ਪਵੇ। ਤਾਂ ਲੱਕੀਲੀ ਉਹ ਚੀਜ਼ ਹੋਈ ਕਿ ਫੈਮਿਲੀ ਮੈਂਬਰ ਦੋ ਅਲਾਉਡ ਸੀਗੇ ਇਸ ਵਾਰ।
1: ਕਿਆ ਬਾਤ ਹੈ,
0: ਤਾਂ ਫਿਰ ਜੀ ਲਾਸਟ ਟਾਈਮ ਫਿਰ ਉਹਨਾਂ ਨੇ ਹੋਰ ਵੀ ਉਹਨਾਂ ਨੇ ਪੁੱਛਿਆ ਕਿ ਅਗਰ ਤੁਸੀਂ ਕਿਸੇ ਨੂੰ ਬੁਲਾਉਣਾ ਚਾਹੋ ਤਾਂ ਮੇਰੇ ਦੋਨੋਂ ਕੋਚਿਸ ਮੇਰੇ ਨਾਲ ਸੀਗੇ,
1: ਜੀ
0: ਔਰ ਮੇਰੀ ਵਾਈਫ ਔਰ ਮੇਰੇ ਫਾਦਰ ਸਾਹਿਬ ਨਾਲ ਸੀਗੇ।
1: ਜੀ
0: ਤਾਂ ਇਹ ਜਿਹੜਾ ਮੂਮੈਂਟ ਮੈਂ ਆਪਣੇ ਜਿਹੜੇ ਮੇਰੇ ਕਲੋਜ਼ ਮੇਰੀ ਫੈਮਿਲੀ ਮੈਂਬਰ ਔਰ ਮੇਰੇ ਕੋਚਿਸ ਜਿਨ੍ਹਾਂ ਦਾ ਹੁਣ ਤੱਕ ਆਸ਼ੀਰਵਾਦ ਰਿਹਾ ਮੇਰੇ ਨਾਲ, ਤਾਂ ਮੈਂ ਉਹਨਾਂ ਦੇ ਨਾਲ ਇਹ ਜਿਹੜਾ ਮੂਮੈਂਟ ਸੀਗਾ ਉਹ ਸਾਰਾ ਉੱਥੇ ਅਵਾਰਡ ਰਿਸੀਵ ਕੀਤਾ ਔਰ ਉਹ ਮੂਮੈਂਟ ਇੰਜੋਏ ਕੀਤਾ।
1: ਬਹੁਤ ਅੱਛੇ ਹਰਵਿੰਦਰ ਜੀ। ਇਹ ਜੋ ਤੁਹਾਡੀ ਗੇਮ ਹੈ ਆਰਚਰੀ, ਤੀਰਅੰਦਾਜ਼ੀ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ। ਨਿੱਕੇ ਹੁੰਦੇ ਅਸੀਂ ਜਦੋਂ ਕਿਤੇ ਕੋਈ ਮੇਲਾ ਲੱਗਣਾ ਜਾਂ ਕੋਈ ਦੁਸ਼ਹਿਰੇ ਵੇਲੇ ਬਾਜ਼ਾਰ 'ਚ ਜਾਣਾ, ਗਰਾਊਂਡ 'ਚ ਜਾਣਾ, ਉੱਥੇ ਕਿਤੇ ਸਟਾਲ ਲੱਗੀ ਹੁੰਦੀ, ਉੱਥੋਂ ਅਸੀਂ ਇੱਕ ਧਨੁਸ਼ ਤੇ ਇੱਕ ਤੀਰ ਖਰੀਦ ਲੈਣਾ ਤੇ ਉਸ ਨੂੰ ਚਲਾਉਣਾ ਹੈਗਾ। ਅਸੀਂ ਧਨੁਸ਼ਬਾਜ਼ੀ ਜਾਂ ਤੀਰਅੰਦਾਜ਼ੀ ਦੇ ਲਈ ਦੇ ਬਾਰੇ ਅਸੀਂ ਹੋਰ ਜਾਣਨਾ ਚਾਹੁੰਦੇ ਹਾਂ। ਇਹ ਗੇਮ ਕਿਸ ਤਰ੍ਹਾਂ ਦੀ ਗੇਮ ਹੁੰਦੀ ਹੈ, ਇਸ 'ਚ ਕਿਸ ਤਰ੍ਹਾਂ ਦੇ ਰਾਊਂਡ ਹੁੰਦੇ ਹੈ, ਕਿਵੇਂ ਨਿਸ਼ਾਨਾ ਲਾਉਣਾ ਹੁੰਦਾ ਹੈ, ਕਿੱਥੇ ਲਾਉਣਾ ਹੁੰਦਾ ਹੈ, ਕਿੰਨੀ ਦੂਰੀ ਤੋਂ, ਸਾਰਾ ਕੁਝ ਸਾਨੂੰ ਦੱਸੋ
0: ਜੀ। ਇਸ ਦੀ ਜਿਹੜੀ ਸ਼ੁਰੂਆਤ ਹੈ ਜੀ, ਇਹ 70 ਮੀਟਰ ਤੋਂ ਹੁੰਦੀ ਹੈ,
1: ਅੱਛਾ ਜੀ,
0: ਔਰ ਕਿਉਂਕਿ 70 ਮੀਟਰ ਦੇ ਉੱਤੇ ਗਰਾਊਂਡ ਦੇ ਵਿੱਚ ਆਊਟਡੋਰ ਜਿਹੜਾ ਕੰਪੀਟੀਸ਼ਨ ਹੁੰਦਾ
1: ਜੀ,
0: ਉਹ ਖੇਡਿਆ ਜਾਂਦਾ, ਔਰ ਅਸੀਂ ਟ੍ਰੇਨਿੰਗ ਜਿਹੜੀ ਕਰਦੇ ਹਾਂ ਉਹ ਸ਼ੋਰਟ ਡਿਸਟੈਂਸ ਵੀ ਕਰਦੇ ਹਾਂ, ਕਿਉਂਕਿ ਮੇਰੇ ਲਈ ਇਹ ਗੇਮ ਨਵੀਂ ਇਸ ਕਰਕੇ ਸੀ ਜਿਵੇਂ ਤੁਹਾਡੇ ਕਹਿਣ ਵਾਂਗੂ ਇਹ ਮਹਾਭਾਰਤ ਜਾਂ ਰਮਾਇਣ 'ਚ ਦੇਖੇ ਹੋਏ ਸੀਗੇ
1: ਜੀ।
0: ਜਾਂ ਮੈਂ ਲਾਈਵ ਚੱਲਦੇ ਦੇਖੇ ਜਦੋਂ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ। ਤਾਂ ਬਹੁਤ ਮੁਸ਼ਕਿਲ ਹੁੰਦਾ ਜਦੋਂ ਦੂਰੋਂ ਦੇਖੀਦਾ ਕਿ ਏਡੀ ਦੂਰ ਤੀਰ ਜਾਣਾ ਔਰ ਨਿਸ਼ਾਨੇ ਤੇ ਲੱਗਣਾ,
1: ਜੀ
0: ਪਰ ਪ੍ਰੈਕਟਿਸ ਹੈ ਹੌਲੀ ਹੌਲੀ, ਕਿਉਂਕਿ ਮੈਂਟਲੀ ਫਿਜੀਕਲੀ ਅਸੀਂ ਉਸ ਲੈਵਲ ਦੇ ਪ੍ਰੈਕਟਿਸ ਦੇ ਵਿੱਚ ਬਣਦੇ ਹਾਂ, ਥੋੜੀ ਕੂਲ ਐਂਡ ਕਾਮ ਰਹਿਣਾ ਪੈਂਦਾ ਇਸ ਗੇਮ ਦੇ ਨੇਚਰ ਦੇ ਮੁਤਾਬਿਕ।
1: ਜੀ
0: ਤਾਂ ਸਾਡੀ ਜਿਹੜੀ ਡਿਸਟੈਂਸ ਹੈ ਉਹ 70 ਮੀਟਰ ਹੁੰਦੀ ਹੈ,
1: ਠੀਕ ਹੈ
0: ਲਗਭਗ 1 ਕਿੱਲੇ ਤੋਂ ਥੋੜੀ ਜ਼ਿਆਦਾ ਹੁੰਦੀ ਹੈ।
1: ਜੀ,
0: ਤਾਂ ਉਹਦੇ ਤੇ 122 ਸੈਂਟੀਮੀਟਰ ਦਾ ਟੋਟਲ ਫੇਸ ਹੁੰਦਾ, 1 ਤੋਂ 10 ਨੰਬਰ ਤੱਕ ਉਹਦੇ ਵਿੱਚ ਸਰਕਲ ਹੁੰਦੇ ਆ।
1: ਅੱਛਾ
0: ਤਾਂ ਉਹ ਸਭ ਤੋਂ ਸੈਂਟਰ ਦੇ ਵਿੱਚ 10 ਫਿਰ 9 ਐਵੇਂ,
1: ਜੀ,
0: ਤਾਂ ਉਹ ਇਸ ਦੂਰੀ ਦੇ ਨਿਸ਼ਾਨਾ ਲਾਇਆ ਜਾਂਦਾ ਹੈ।
1: ਬਹੁਤ ਅੱਛੇ। ਇਹ ਜੋ ਬਣਤਰ ਹੁੰਦੀ ਹੈ, ਇਹਦੀ ਬਨਾਵਟ ਹੁੰਦੀ ਹੈ, ਇਹ ਕਿਸ ਮਟੀਰੀਅਲ ਦਾ ਬਣਿਆ ਹੁੰਦਾ ਹੈ, ਜਿਹੜਾ ਤੁਸੀਂ ਜਿਹੜੇ ਤੀਰ ਦੇ ਨਾਲ ਤੁਸੀਂ ਫੁੰਡਣਾ ਹੁੰਦਾ ਹੈਗਾ, ਉਹ ਤੀਰ ਕਿਸ ਤਰ੍ਹਾਂ ਦਾ ਬਣਿਆ ਹੁੰਦਾ ਹੈ?
0: ਜੀ, ਇਹ ਮੇਨ ਜੀ ਕਾਰਬਨ ਦੇ ਹੁੰਦੇ ਆ,
1: ਜੀ,
0: ਐਲੂਮੀਨੀਅਮ ਦੇ ਔਰ ਕਾਰਬਨ ਦੇ ਲਿਮਸ ਹੁੰਦੇ, ਇਹਦੇ ਵਿੱਚ ਬਹੁਤ ਸਾਰੇ ਪਾਰਟਸ ਹੁੰਦੇ ਆ, ਔਰ ਜ਼ਿਆਦਾਤਰ ਅਸੀਂ ਇੰਪੋਰਟਡ ਯੂਜ਼ ਕਰਦੇ ਹਾਂ। US ਔਰ ਕੋਰੀਆ ਦੋ ਬ੍ਰਾਂਡ ਮੇਨ ਹੈ, ਵੈਸੇ ਹੋਰ ਵੀ ਕੰਟਰੀ ਚੱਲਦੇ ਜਾਂ ਇੰਡੀਅਨ ਮੇਡ ਵੀ ਹੈਗੇ,
1: ਜੀ,
0: ਪਰ ਜ਼ਿਆਦਾਤਰ ਤੀਰਅੰਦਾਜ਼ੀ ਯੂਜ਼ ਕਰਦੇ, ਇੰਪੋਰਟਡ ਹੁੰਦੇ, ਇੰਡੀਆ ਦੇ ਵਿੱਚ ਆਉਂਦੇ ਆ ਔਰ ਅਸੀਂ ਅੱਗੇ ਪਰਚੇਜ਼ ਕਰਦੇ ਜਾਂ ਆਰਡਰ ਕਰਦੇ ਹਾਂ।
1: ਜੀ,
0: ਔਰ ਜਿਹੜੇ ਇਹਦੇ ਤੀਰ ਹੁੰਦੇ ਆ ਉਹ ਅੰਦਰ ਐਲੂਮੀਨੀਅਮ ਦੀ ਸ਼ਾਫਟ, ਉਹਦੇ ਉੱਪਰ ਕੋਟਿੰਗ ਹੁੰਦੀ ਹੈ ਕਾਰਬਨ ਦੀ ਥੋੜੀ ਮੋਟੀ,
1: ਹਾਂਜੀ,
0: ਤਾਂ ਉਹਦੇ ਨੰਬਰ ਵਾਈਜ਼ ਉਹ ਐਰੋ ਹੁੰਦੇ ਆ। ਇਹ ਵੀ US ਦੀ ਇੱਕ ਕੰਪਨੀ ਹੈ, ਜ਼ਿਆਦਾਤਰ ਈਸਟਰਨ ਉਹਨਾਂ ਦੇ ਐਰੋ ਚੱਲਦੇ ਆ ਇਹ,
1: ਠੀਕ ਆ ਜੀ,
0: ਔਰ ਜ਼ਿਆਦਾਤਰ ਤੀਰੰਦਾਜ਼ ਚੱਲਦੇ ਥੋੜੇ ਜਿਹੇ, ਮਤਲਬ ਇਹ 'ਚ ਆਪਾਂ ਇਹ ਮੰਨ ਸਕਦੇ ਕਿ ਲਗਭਗ 10 ਤੋਂ 15 ਪਾਰਟਸ ਹੁੰਦੇ ਜਿਹੜੇ ਮਿਲਾ ਕੇ ਇੱਕ ਪੂਰਾ ਇਕਿਊਪਮੈਂਟ ਜਿਹਨੂੰ ਤੀਰ ਕਮਾਨ ਕਹਿੰਦੇ ਆਪਾਂ,
1: ਜੀ
0: ਉਹ ਤਿਆਰ ਹੁੰਦਾ ਹੈ ਸਾਰਾ
1: ਜੀ ਜਦੋਂ
0: ਜੀ।
1: ਤੁਸੀਂ ਪੈਰਾਲੰਪਿਕ ਦੇ ਵਿੱਚ ਤਗਮਾ ਲੈ ਕੇ ਮੁੜੇ ਸੀ, ਤਾਂ ਸੋਨ ਤਗਮਾ ਲੈ ਕੇ ਜਦੋਂ ਤੁਸੀਂ ਮੁੜੇ, ਤੁਹਾਡੀ ਮੁਲਾਕਾਤ ਹੋਈ ਪ੍ਰਧਾਨ ਮੰਤਰੀ ਹੋਰਾਂ ਦੇ ਨਾਲ, ਤੁਸੀਂ ਉਹਨਾਂ ਨੂੰ ਵੀ ਇੱਕ ਤੀਰ ਗਿਫਟ ਕੀਤਾ ਸੀ?
0: ਹਾਂਜੀ, ਪਹਿਲਾਂ ਉਹਨਾਂ ਨੇ ਫੋਨ ਤੇ ਵਧਾਈ ਦਿੱਤੀ ਸੀ ਜਦੋਂ
1: ਜੀ
0: ਅਸੀਂ ਪੈਰਿਸ ਦੇ ਵਿੱਚ ਸੀ,
1: ਜੀ,
0: ਔਰ ਫਿਰ ਜਦੋਂ ਇੰਡੀਆ ਪਹੁੰਚੇ ਤਾਂ ਉਹਨਾਂ ਨੇ ਪੂਰੀ ਟੀਮ ਨੂੰ ਆਪਣੇ ਘਰੇ ਉਹਨਾਂ ਨੇ ਇਨਵਾਈਟ ਕੀਤਾ ਸੀ ਜਿੰਨੇ ਵੀ ਮੈਡਲ ਜੇਤੂ ਸੀਗੇ,
1: ਜੀ
0: ਤਾਂ ਉੱਥੇ ਉਹਨਾਂ ਨੇ ਮੁਲਾਕਾਤ ਕੀਤੀ ਔਰ ਸਭ ਖਿਡਾਰੀਆਂ ਨੇ ਆਪਣੀ ਆਪਣੀ ਗੇਮ ਨਾਲ ਰਿਲੇਟਡ ਜਾਂ ਕੋਈ ਵੀ ਯੂਨੀਕ ਗਿਫਟ ਸੋਚਿਆ ਸੀ। ਤਾਂ ਮੈਂ ਉਹਨਾਂ ਨੂੰ ਜੋ ਮੇਰੀ ਗੇਮ ਦਾ ਸਿੰਬਲ ਸੀਗਾ, ਇੱਕ ਤੀਰ, ਮੈਂ ਜਿਹੜੇ ਤੀਰ ਮੈਂ ਉੱਥੇ ਪੈਰਿਸ ਦੇ ਵਿੱਚ ਲਾਏ ਸੀ ਔਰ ਮੈਡਲ ਜਿੱਤਿਆ ਸੀ, ਤਾਂ ਉਹ ਤੀਰ ਗਿਫਟ ਕੀਤਾ ਸੀ ਮੈਂ ਪ੍ਰਧਾਨ ਮੰਤਰੀ ਜੀ ਨੂੰ।
1: ਜੀ, ਬਹੁਤ ਅੱਛੇ। ਅਰਜੁਨ ਅਵਾਰਡ ਤੁਹਾਨੂੰ ਪ੍ਰਾਪਤ ਹੋਇਆ, ਉਸ ਅਵਾਰਡ ਬਾਰੇ ਥੋੜਾ ਹੋਰ ਜਾਣਨਾ ਚਾਹੁੰਦੇ ਹਾਂ, ਉਹ ਕਿੰਨਾ ਨੂੰ ਦਿੱਤਾ ਜਾਂਦਾ ਹੈਗਾ ਤੇ ਤੁਹਾਨੂੰ ਇਹ ਪ੍ਰਾਪਤ ਹੋਇਆ, ਉਸ ਵੇਲੇ ਕੀ ਮਹਿਸੂਸ ਕੀਤਾ, ਥੋੜਾ ਜਿਹਾ ਉਸ ਬਾਰੇ ਦੱਸੋ ਸਾਨੂੰ।
0: ਜੀ, ਅਰਜੁਨ ਅਵਾਰਡ ਜਿਹੜੇ ਉੱਘੇ ਖਿਡਾਰੀ ਇੰਡੀਆ ਦੇ ਹੁੰਦੇ ਆ ਔਰ ਉਹਨਾਂ ਦੀਆਂ ਅੰਤਰਰਾਸ਼ਟਰੀ ਪੱਧਰ ਤੇ ਪ੍ਰਾਪਤੀਆਂ ਹੁੰਦੀਆਂ,
1: ਜੀ,
0: ਤਾਂ ਉਹ ਇੱਕ ਕਮੇਟੀ ਵੱਲੋਂ ਜਦੋਂ ਸਾਰੀ ਸਕਰੀਨਿੰਗ ਹੁੰਦੀ ਆ ਔਰ ਉਹਦੇ ਲਈ ਸਿਲੈਕਟ ਕੀਤੇ ਜਾਂਦੇ ਆ ਪਰਫਾਰਮੈਂਸ ਦੇ ਬੇਸ ਤੇ, ਮੈਡਲ ਜਿੱਤਿਆ ਉਹਨਾਂ ਦੇ ਬੇਸ ਤੇ। ਤਾਂ ਮੈਨੂੰ 2021 ਦੇ ਵਿੱਚ ਜਦੋਂ ਟੋਕਿਓ ਦੇ ਵਿੱਚ ਬ੍ਰੋਂਜ ਮੈਡਲ ਜਿੱਤਿਆ ਸੀ, ਉਸ ਤੋਂ ਪਹਿਲਾਂ ਏਸ਼ੀਅਨ 'ਚ ਮੈਂ ਗੋਲਡ ਜਿੱਤਿਆ
1: ਹਾਂਜੀ
0: ਚੁੱਕਿਆ ਸੀ,
1: ਜੀ,
0: ਤਾਂ ਉਦੋਂ ਫਿਰ ਮੇਰੀ ਸਿਲੈਕਸ਼ਨ ਹੋਈ ਸੀ ਔਰ 2021 ਦੇ ਵਿੱਚ ਅਰਜੁਨ ਅਵਾਰਡ ਮਿਲਿਆ ਸੀ। ਔਰ ਮੇਰੇ ਲਈ ਇਹ ਅਵਾਰਡ ਇਸ ਕਰਕੇ ਖਾਸ ਸੀ ਕਿ ਅਰਜੁਨ ਤੀਰਅੰਦਾਜ਼ੀ ਨਾਲ ਸੰਬੰਧਿਤ ਨੇ
1: ਜੀ,
0: ਔਰ ਉਸ ਸਾਲ ਮੈਂ ਇਕੱਲਾ ਤੀਰਅੰਦਾਜ਼ ਸੀ ਜਿਹਨੂੰ ਅਰਜੁਨ ਅਵਾਰਡ ਮਿਲਿਆ ਸੀ, ਔਰ ਜਿਹੜੀ
1: ਬਹੁਤ
0: ਉਹਦੇ ਨਾਲ ਕਾਂਸੇ ਦੀ ਅਰਜੁਨ ਦੇ ਪ੍ਰਤਿਮਾ ਮਿਲਦੀ ਹੈ,
1: ਕੀ ਬਾਤ ਹੈ
0: ਤਾਂ ਉਹਨਾਂ ਦੇ ਤਾਂ ਉਹ ਵੀ ਮੇਰੇ ਲਈ ਬਹੁਤ ਖਾਸ ਸੀ ਕਿਉਂਕਿ ਉਹ ਮੇਰੀ ਗੇਮ ਨਾਲ ਹੀ ਰਿਲੇਟਡ ਸੀ।
1: ਜੀ, ਅਰਜੁਨ ਨੂੰ ਵਾਕਿਆ ਹੀ ਯਾਦ ਕੀਤਾ ਜਾਂਦਾ ਹੈਗਾ, ਉਹ ਕਿਹੜਾ ਵਾਕਿਆ ਸੀ ਜਿਹਦੇ ਕਰਕੇ ਅਸੀਂ ਅਕਸਰ ਹੀ

0: ਅਰਜੁਨ ਨੂੰ ਯਾਦ ਕਰਦੇ ਹਾਂ ਜਦੋਂ ਉਸਨੇ ਪਾਣੀ ਚ ਵੇਖ ਕੇ ਮੱਛੀ ਦੀ ਅੱਖ ਫੁੰਡੀ ਸੀ, ਇਸ ਬਾਰੇ
1: ਜੀ
0: ਤੁਹਾਨੂੰ ਲਾਜ਼ਮੀ ਪਤਾ ਹੋਣਾ ਹੈ, ਉਹਦਾ
1: ਹਾਂ
0: ਜ਼ਿਕਰ।
1: ਜੀ ਜੀ ਬਿਲਕੁਲ, ਜਿਵੇਂ ਕਿਉਂਕਿ ਹੁਣ ਤੱਕ ਆਪਾਂ ਪੜ੍ਹਦੇ ਰਹੇ ਆ ਅਸੀਂ, ਜਾਂ ਦੇਖਿਆ ਵੀ ਆ ਮਹਾਭਾਰਤ ਦੇ ਵਿੱਚ ਕਿ ਉਹਨਾਂ ਨੇ ਘੁੰਮਦੀ ਹੋਈ ਮੱਛੀ ਦੀ ਅੱਖ 'ਚ ਨਿਸ਼ਾਨਾ ਲਾਇਆ ਸੀ ਨੀਚੇ ਦੇਖ ਕੇ ਕੜਾਏ ਦੇ ਵਿੱਚ, ਤਾਂ ਮਤਲਬ ਉਦੋਂ ਤੋਂ ਇੰਨਾ ਮਨ ਇਕਾਗਰ ਔਰ ਇੰਨੀ ਪ੍ਰੈਕਟਿਸ, ਜਾਂ ਆਪਾਂ ਇਹ ਕਹਿ ਲਈਏ ਕਿ ਗੁਣ ਸੀਗਾ ਜੋ ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਸਿਖਾਇਆ ਸੀ,
0: ਜੀ
1: ਤਾਂ

0: ਵੀ ਖੇਡਣਾ ਇਸ ਨੂੰ ਚਾਹੁੰਦੇ ਆ ਤਾਂ ਇਹ ਕਿਹੜੀ ਉਮਰ ਤੋਂ ਸ਼ੁਰੂ ਕਰਨ ਤੇ ਇਹ ਇਸ ਦੀ ਸ਼ੁਰੂਆਤ ਕਿਵੇਂ ਕੀਤੀ ਜਾਵੇ, ਕਿੱਥੇ ਇਸ ਦੀ ਵਧੀਆ ਟ੍ਰੇਨਿੰਗ ਸਾਡੇ ਪੰਜਾਬ ਚ ਤੇ ਫਿਰ ਉਸ ਤੋਂ ਬਾਅਦ ਇੰਡੀਆ ਹਨਾ ਮੁਲਕ ਪੱਧਰ ਤੇ ਅਵੇਲੇਬਲ ਹੈ
1: ਜੀ,
0: ਤੇ ਉਹਦੇ ਬਾਰੇ ਸਾਨੂੰ ਦੱਸੋ।
1: ਹਾਂਜੀ, ਇਹਦੇ ਵਿੱਚ ਇੰਡੀਆ ਦੇ ਵਿੱਚ ਮੈਂ ਸਮਝਦਾ ਕਿ ਹਜ਼ਾਰਾਂ ਦੇ ਵਿੱਚ ਤੀਰ ਅੰਦਾਜ਼ ਨੇ
0: ਜੀ
1: ਛੋਟੇ ਬੱਚਿਆਂ ਨੂੰ ਲੈ ਕੇ, ਔਰ ਇਹਦੀ ਜਿਹੜੀ ਸਹੀ ਉਮਰ ਹੁੰਦੀ ਹੈ ਉਹ 8-10 ਸਾਲ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਇਹ ਗੇਮ। ਲਗਭਗ 10 ਸਾਲ ਦੀ ਉਮਰ ਇਹਦੇ ਲਈ ਪਰਫੈਕਟ ਰਹਿੰਦੀ ਹੈ,
0: ਜੀ।
1: ਔਰ ਇਹਦੇ ਲਈ ਅੱਜ ਕੱਲ੍ਹ ਤਾਂ ਬਹੁਤ ਸਾਰੀਆਂ ਅਕੈਡਮੀਜ਼ ਬਣੀਆਂ ਹੋਈਆਂ, ਖਾਸ ਤੌਰ ਤੇ ਅਗਰ ਆਪਾਂ ਦੇਖੀਏ ਪੰਜਾਬ ਦੀ ਟੀਮ ਬਹੁਤ ਵਧੀਆ।
0: ਜੀ
1: ਪੰਜਾਬ ਦੇ ਵਿੱਚ ਕੁਛ ਟਾਈਮ ਤੋਂ ਗਵਰਨਮੈਂਟ ਨੇ ਪੰਜਾਬ ਇੰਸਟੀਟਿਊਟ ਆਫ ਸਪੋਰਟਸ ਸ਼ੁਰੂ ਕੀਤਾ ਹੈ,
0: ਹਾਂਜੀ
1: ਜਿਹਦੇ ਵਿੱਚ ਨਰਸਰੀਆਂ ਵੀ ਕੁਛ ਟਾਈਮ ਪਹਿਲਾਂ ਕੋਚਿਸ ਨੂੰ ਅਲਾਟ ਕੀਤੀਆਂ ਗਈਆਂ।
0: ਜੀ,
1: ਔਰ ਇਸ ਜਿਹੜਾ ਮੈਂ ਦੱਸਿਆ ਇੰਸਟੀਟਿਊਟ ਹੈ ਇਹਦੇ ਅੰਡਰ ਬੱਚਿਆਂ ਨੂੰ ਡਾਇਟ ਮਨੀ, ਰਹਿਣ ਦਾ ਸਾਰਾ, ਹੋਸਟਲ ਸਾਰਾ ਕੁਛ ਫ੍ਰੀ ਹੁੰਦਾ, ਈਵਨ ਇਕਿਊਪਮੈਂਟ ਵੀ ਦਿੱਤਾ ਜਾਂਦਾ ਉਹਦੇ ਲਈ, ਉਹਨਾਂ ਦੇ ਅਕਾਊਂਟ 'ਚ ਪੈਸੇ ਆਉਂਦੇ ਹਰ ਸਾਲ, ਔਰ ਆਪਣਾ ਇਕਿਊਪਮੈਂਟ ਖਰੀਦ ਸਕਦੇ ਆ। ਤਾਂ ਹੁਣ ਜਿਵੇਂ ਅਸੀਂ ਪਟਿਆਲਾ ਮੈਂ ਟ੍ਰੇਨ ਕਰਦਾ, ਇੱਥੇ ਪੰਜਾਬ ਦੇ ਲਗਭਗ 100 ਤੋਂ ਜ਼ਿਆਦਾ ਬੱਚੇ ਆ ਜਿਨ੍ਹਾਂ ਨੂੰ ਵਿੰਗ ਦੇ ਵਿੱਚ ਰੱਖਿਆ ਗਿਆ, ਉਹਨਾਂ ਦੀ ਡਾਇਟ ਮਨੀ ਹੈ।
0: ਹਾਂਜੀ,
1: ਅੱਗੇ 220 ਸੀ ਸ਼ਾਇਦ, ਹੁਣ 4-450 ਕੀਤੀ ਹੈ ਗਵਰਨਮੈਂਟ ਨੇ ਕੁਛ ਟਾਈਮ ਪਹਿਲਾਂ,
0: ਠੀਕ,
1: ਤਾਂ ਜਾਂ ਪਾਸ ਹੋਣਾ ਹਜੇ ਬਾਕੀ ਹੈ।
0: ਜੀ,
1: ਤਾਂ ਬਹੁਤ ਵਧੀਆ ਬੱਚਿਆਂ ਦੇ ਰਹਿਣ ਲਈ ਮਤਲਬ ਹੋਸਟਲ ਹੈ, ਔਰ ਮੈਂ ਇਹ ਉਪਰਾਲਾ ਸਮਝਦਾ ਕਿ ਕੋਈ ਵੀ ਚਾਹੇ ਕੋਈ ਗਰੀਬ ਘਰ ਦਾ ਚਾਹੇ ਅਮੀਰ ਘਰ ਦਾ ਬੱਚਾ, ਉਹਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਇਸ ਸਾਲ ਵਿੰਗ ਦੇ ਟ੍ਰਾਇਲ ਦਾਵੇ ਔਰ ਉਹਦੇ ਵਿੱਚ ਸਿਲੈਕਸ਼ਨ ਹੋ ਜਾਏ,
0: ਜੀ,
1: ਕਿਉਂਕਿ ਰਹਿਣਾ ਖਾਣਾ ਕੋਚਿੰਗ ਸਾਰਾ ਕੁਛ ਫ੍ਰੀ ਹੈ ਜ਼ਿਆਦਾਤਰ ਜਿਹੜੀਆਂ ਗਵਰਨਮੈਂਟ ਦੀਆਂ ਅਕੈਡਮੀਜ਼ ਹੈ। ਔਰ ਕੁਛ ਟਾਈਮ ਪਹਿਲਾਂ ਪੰਜਾਬ ਸਰਕਾਰ ਨੇ ਕੋਚ ਵੀ ਭਰਤੀ ਕੀਤੇ, ਔਰ ਕੁਛ ਕੋਚਿਸ ਭਰਤੀ ਕਰਕੇ ਉਹਨਾਂ ਨੂੰ ਪ੍ਰਾਈਵੇਟ ਨਰਸਰੀਆਂ ਵੀ ਦਿੱਤੀਆਂ ਕਿ ਉਹ ਆਪਣੀ ਛੋਟੇ ਬੱਚਿਆਂ ਤੋਂ ਸ਼ੁਰੂ ਕਰਦੇ ਆ। ਜਿਵੇਂ ਪੰਜਾਬ ਦੇ ਵਿੱਚ ਅੱਡ ਅੱਡ ਜ਼ਿਲ੍ਹਿਆਂ ਦੇ ਵਿੱਚ ਲਗਭਗ ਹਰ ਜ਼ਿਲ੍ਹੇ ਦੇ ਵਿੱਚ ਹੀ ਇਹ ਤੀਰੰਦਾਜ਼ੀ ਦੀ ਗੇਮ ਹੁੰਦੀ ਹੈ।
0: ਕਿਆ ਬਾਤ ਹੈ ਜੀ, ਬਹੁਤ ਅੱਛੇ। ਹਰਵਿੰਦਰ ਜੀ, ਅਸੀਂ ਇਹ ਵੀ ਜਾਣਨਾ ਚਾਹੁੰਦੇ ਹਾਂ ਕਿ ਇਹ ਗੇਮ ਦੇ ਵਿੱਚ ਇਨਵੈਸਟਮੈਂਟ ਜਾਂ ਪੈਸਾ ਕਿੰਨਾ ਕੁ ਲੱਗਦਾ ਹੈ, ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਅਜਿਹੇ ਖਿਡਾਰੀ ਪਏ ਨੇ, ਬਹੁਤ ਹੁਨਰਮੰਦ ਖਿਡਾਰੀ ਅਜਿਹੇ ਹੈਗੇ ਨੇ ਜਿਨ੍ਹਾਂ ਦੇ ਕੋਲ ਖੇਡ ਦੀ ਲਲਕ, ਖੇਡ ਦਾ ਉਤਸ਼ਾਹ ਤੇ ਚਣਗ ਜਿਹੜੀ ਹੈ ਉਹ ਹੈਗੀ ਹੈ, ਪਰ ਫਾਈਨੈਂਸ਼ੀਅਲ ਤੌਰ ਤੇ ਮਾਲੀ ਹਾਲਤ ਜਿਹੜੀ ਹੈ ਉਹ ਕਈ ਵਾਰ ਨਹੀਂ ਠੀਕ ਹੁੰਦੀ, ਤਾਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿੰਨਾ ਕੁ ਇਹਦੇ 'ਚ ਖਰਚਾ ਹੋ ਜਾਂਦਾ ਹੈਗਾ।
1: ਜੀ, ਇਹਦੇ ਵਿੱਚ ਜੀ 3 ਤਰ੍ਹਾਂ ਦੇ ਤੀਰ ਕਮਾਨ ਹੁੰਦੇ ਆ। ਇੱਕ ਤਾਂ ਪਹਿਲਾਂ ਦਾ ਲੱਕੜ ਦਾ ਹੁੰਦਾ, ਇੰਡੀਅਨ ਰਾਊਂਡ ਕਹਿੰਦੇ ਉਹਨੂੰ, ਉਹ ਲਗਭਗ 6-7 ਹਜ਼ਾਰ ਰੁਪਏ ਦਾ ਪੂਰਾ ਸੈੱਟ ਆਉਂਦਾ ਹੈ।
0: ਠੀਕ ਆ ਜੀ,
1: ਔਰ ਉਹਦੇ ਉਹਦੇ ਤੇ ਸਿਰਫ ਇੰਡੀਆ ਦੇ ਵਿੱਚ ਹੀ ਕੰਪੀਟੀਸ਼ਨ ਹੁੰਦੇ, ਨੈਸ਼ਨਲ ਲੈਵਲ ਤੇ, ਪਹਿਲਾਂ ਡਿਸਟ੍ਰਿਕਟ, ਸਟੇਟ, ਫਿਰ ਨੈਸ਼ਨਲ, ਸਕੂਲ ਨੈਸ਼ਨਲ ਜਾਂ ਜੂਨੀਅਰ ਸਬ ਜੂਨੀਅਰ, ਇਹ ਕੰਪੀਟੀਸ਼ਨ ਹੁੰਦੇ ਇੰਡੀਆ ਦੇ ਵਿੱਚ।
0: ਹਾਂਜੀ,
1: ਫਿਰ ਉਸ ਤੋਂ ਬਾਅਦ ਜਿਵੇਂ ਵੀ ਗਰਾਊਂਡ ਵਿੱਚ ਵੀ ਜਿਵੇਂ ਅੱਜ ਦੇ ਟਾਈਮ 'ਚ ਵੀ ਕੋਈ ਬੱਚਾ ਸਾਡੇ ਕੋਲ ਆਉਂਦਾ ਤਾਂ ਕੋਚਿਸ ਪਹਿਲਾਂ ਉਹਨੂੰ ਇੰਡੀਅਨ ਰਾਊਂਡ ਤੋਂ ਸ਼ੁਰੂ ਕਰਦੇ, ਈਵਨ ਮੈਂ ਵੀ 2012 ਦੇ ਵਿੱਚ ਪਹਿਲਾਂ ਇੰਡੀਅਨ ਰਾਊਂਡ ਤੋਂ ਸ਼ੁਰੂ ਕੀਤੀ ਸੀ।
0: ਠੀਕ ਹੈ,
1: ਤਾਂ ਬੱਚੇ ਦੇ ਟੈਲੈਂਟ ਦੇ ਹਿਸਾਬ ਨਾਲ ਜਿਵੇਂ ਜਾਂ ਗਵਰਨਮੈਂਟ ਤੋਂ ਜਦੋਂ ਉਹਨਾਂ ਨੂੰ ਸਪੋਰਟ ਮਿਲਦੀ ਹੈ ਕਿਸੇ ਮੈਡਲ ਜਿੱਤੇ ਦੀ, ਜਿਵੇਂ ਮੈਂ ਹੁਣ ਦੱਸਿਆ ਪੰਜਾਬ ਗਵਰਨਮੈਂਟ ਵੱਲੋਂ ਲਗਭਗ 55 ਹਜ਼ਾਰ ਰੁਪਏ ਸਾਡੇ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਆਏ, ਤਾਂ ਫਿਰ ਉਹ ਅੱਗੇ ਆਪਣਾ ਇਕਿਊਪਮੈਂਟ, ਬੇਸਿਕ ਇਕਿਊਪਮੈਂਟ, ਇੰਡੀਅਨ ਰਿਕਰਵ ਜਾਂ ਕੰਪਾਊਂਡ ਹੁੰਦਾ, ਇਹ
0: ਜੀ
1: ਦੋ ਤਰੀਕੇ ਦੇ ਹੁੰਦੇ ਆ, ਕਿ ਜਿਹੜਾ ਇਵੈਂਟ ਵਿੱਚ ਉਹਨਾਂ ਦਾ ਇੰਟਰਸਟ ਹੋਵੇ ਜਾਂ ਉਹਨਾਂ ਦੀ ਬੋਡੀ ਦੇ ਹਿਸਾਬ ਨਾਲ ਕੋਚਿਸ ਰਿਕਮੈਂਡ ਕਰਦੇ ਆ
0: ਜੀ।
1: ਤਾਂ ਇੰਡੀਅਨ ਜਿਹੜਾ ਰਿਕਰਵ ਹੁੰਦਾ, ਜਿਵੇਂ ਇਹ ਸ਼ੁਰੂ ਹੋ ਜਾਂਦਾ ਲਗਭਗ 60-70 ਹਜ਼ਾਰ ਤੋਂ ਬੇਸਿਕ ਬੱਚਿਆਂ ਵਾਸਤੇ,
0: ਜੀ।
1: ਔਰ ਅਗਰ ਅਸੀਂ ਇੰਪੋਰਟਡ ਦੀ ਗੱਲ ਕਰਦੇ ਜਿਹੜੇ ਅਸੀਂ ਯੂਜ਼ ਕਰਦੇ ਹਾਂ, ਤਾਂ ਇਹ ਜਿਹੜਾ ਪੂਰਾ ਸੈੱਟ ਹੁੰਦਾ ਇਹ ਅਗਰ ਬੇਸਿਕ ਦੇਖਿਆ ਜਾਵੇ ਤਾਂ ਇੰਪੋਰਟਡ 3 ਲੱਖ ਦਾ ਵੀ ਤਿਆਰ ਹੋ ਜਾਂਦਾ, ਪਰ ਅਸੀਂ ਜਿਵੇਂ ਵੀ ਹਰ ਕੁਆਲਿਟੀ ਦਾ ਆਪਣੇ ਮਨ ਪਸੰਦ ਦਾ ਔਰ ਸਮਾਨ ਚਲਾਈਦਾ, ਤਾਂ ਇਹ 4-4.5 ਲੱਖ ਤੱਕ ਦੀ ਕੋਸਟ ਪੈ ਜਾਂਦੀ ਹੈ
0: ਜੀ,
1: ਤੀਰਾਂ ਸਮੇਤ ਇੱਕ ਦਰਜਨ ਤੀਰਾਂ ਦੀ ਹੁੰਦੀ ਹੈ
0: ਜੀ।
1: ਤਾਂ ਮਤਲਬ ਇਹ ਸ਼ੁਰੂਆਤ ਕਰਨੀ ਔਖੀ ਨੀਗੀ
0: ਜੀ,
1: ਅਗਰ ਕਿਸੇ ਵੀ ਕੋਈ ਬੱਚਾ ਉਹਦੀ ਕਬੀਲਦਾਰੀ ਜਾਂ ਉਹ ਕਿੰਨੇ ਕੁ ਪੈਸੇ ਲਾਉਣਾ ਚਾਹੁੰਦਾ, ਇੰਡੀਅਨ ਰਾਊਂਡ ਤੋਂ ਵੀ ਸ਼ੁਰੂ ਕੀਤਾ ਜਾ ਸਕਦਾ, ਔਰ ਅੱਗੇ ਅੱਗੇ ਜਿਵੇਂ ਉਹਦੀ ਗਰੋਥ ਹੁੰਦੀ ਹੈ। ਅੱਜ ਕੱਲ੍ਹ ਤਾਂ ਪ੍ਰਾਈਵੇਟ ਸਪੋਂਸਰਸ ਇੰਨੇ ਆ ਗਏ, ਅਗਰ ਕੋਈ ਬੱਚਾ ਨੈਸ਼ਨਲ ਦੇ ਵਿੱਚ ਮੈਡਲ ਜਿੱਤਦਾ, ਚੈਂਪੀਅਨ ਬਣਦਾ ਜਾਂ, ਤਾਂ ਉਹਨੂੰ ਬਹੁਤ ਸਾਰੇ ਪ੍ਰਾਈਵੇਟ ਪਲੇਅਰਸ ਹੈਗੇ, OGQ ਹੈਗਾ, ਓਲੰਪਿਕ, ਗੋਲਡ ਕਵਿਸਟ, ਗੋ ਸਪੋਰਟਸ ਹੈਗੇ, ਅਰਲਾਇੰਸ ਫਾਊਂਡੇਸ਼ਨ ਹੈ, SB ਫਾਊਂਡੇਸ਼ਨ, ਇਸ ਤਰੀਕੇ ਦੇ ਜਿਹੜੇ ਪ੍ਰਾਈਵੇਟ ਫਾਊਂਡੇਸ਼ਨ ਹੈਗੇ, ਇਹ ਪਲੇਅਰਾਂ ਨੂੰ ਸਪੋਰਟ ਕਰਦੇ ਆ, ਉਹਨਾਂ ਨੂੰ ਪਰ ਮੰਥਲੀ ਸਟਾਈਫਨ ਔਰ ਉਹਨਾਂ ਦੇ ਇਕਿਊਪਮੈਂਟ ਦਾ ਪਲੱਸ ਰਹਿਣ ਦਾ ਜਾਂ ਕਿਤੇ ਵੀ ਉਹਨੇ ਟਰੈਵਲ ਕਰਨਾ, ਸਾਰਾ ਖਰਚਾ ਇਹ ਚੱਕਦੇ ਆ।
0: ਕਿਆ ਬਾਤ ਹੈ ਜੀ, ਬਹੁਤ ਅੱਛੀ ਗੱਲ ਹੈ, ਤੁਸੀਂ ਇਹ ਬੜੀ ਵਧੀਆ ਜਾਣਕਾਰੀ ਦਿੱਤੀ, ਕਿਉਂਕਿ ਕਈ ਵਾਰ ਇਸੇ ਡਰੋਂ ਹੀ ਖਿਡਾਰੀ ਜਿਹੜਾ ਉਹ ਪਿੱਛੇ ਰਹਿ ਜਾਂਦਾ ਹੈ, ਕੋਈ ਗੇਮ ਨਹੀਂ ਲੈਂਦਾ। ਪਰ ਤੁਸੀਂ ਸਹੀ ਕਿਹਾ, ਜੇਕਰ ਅਸੀਂ ਕਿਸੇ ਨਾ ਕਿਸੇ ਪੱਧਰ ਦੇ ਉੱਤੇ ਖੇਡ ਕੇ ਕੁਛ ਰਿਜ਼ਲਟ ਦੇਵਾਂਗੇ ਤਾਂ ਅੱਗੇ ਸਾਡੇ ਲਈ ਦਰਵਾਜ਼ੇ ਜਿਹੜੇ ਉਹ ਖੁੱਲਦੇ ਜਾਂਦੇ ਨੇ। ਹਰਵਿੰਦਰ ਜੀ, ਤੁਹਾਡੇ ਪਦਮ ਸ਼੍ਰੀ ਤੋਂ ਬਾਅਦ ਅਸੀਂ ਅਰਜੁਨ ਅਵਾਰਡ ਦੀ ਲਿਸਟ ਜਿਹੜੀ ਉਹ ਬਣਾਉਂਦੇ ਹਾਂ, ਉਸ ਤੋਂ ਬਾਅਦ ਤੁਹਾਡੇ ਸੋਨੇ ਦੇ ਤਗਮੇ ਨੇ ਜਿਹੜੇ ਉਹ ਨੇ, ਤੇ ਅਸੀਂ ਜੇ ਲਿਸਟ ਬਣਾਵਾਂਗੇ ਕੋਈ ਇੱਕ ਅੱਧਾ ਛੱਡ ਨਾ ਦਈਏ, ਇਸ ਲਈ ਤੁਸੀਂ ਸਾਨੂੰ ਤੁਹਾਡੇ ਪਦਮ ਸ਼੍ਰੀ ਤੇ ਅਰਜੁਨ ਅਵਾਰਡ ਤੋਂ ਇਲਾਵਾ ਜੋ ਤੁਹਾਡੇ ਸੋਨ ਤਗਮੇ, ਕਾਂਸੀ ਦੇ ਤਗਮੇ ਰਹੇ ਨੇ, ਉਹਨਾਂ ਬਾਰੇ ਜਾਣਕਾਰੀ ਦਿਓ ਜੀ।
1: ਜੀ, ਜਿਹੜੇ ਅਵਾਰਡਸ ਨੇ ਮੈਨੂੰ 2021 ਦੇ ਵਿੱਚ ਅਰਜੁਨ ਔਰ 2025 ਦੇ ਵਿੱਚ ਪਦਮ ਸ਼੍ਰੀ ਅਵਾਰਡ ਮਿਲਿਆ ਸੀ, ਔਰ 2022 ਦੇ ਵਿੱਚ ਹਰਿਆਣਾ ਸਰਕਾਰ ਦਾ ਸਟੇਟ ਅਵਾਰਡ ਹੁੰਦਾ।

0: ਅਵਾਰਡ
1: ਜੀ
0: ਤਾਂ ਉਹ ਪ੍ਰਾਪਤ ਹੋਇਆ ਸੀ। ਇਸ ਤੋਂ ਇਲਾਵਾ ਜਿਹੜੇ ਮੇਰੇ ਮੇਜਰ ਕੰਪੀਟੀਸ਼ਨ 2018 ਪੈਰਾ ਏਸ਼ੀਅਨ 'ਚ ਗੋਲਡ
1: ਹਾਂਜੀ
0: ਔਰ 2023 ਪੈਰਾ ਏਸ਼ੀਅਨ 'ਚ ਬ੍ਰੋਂਜ਼, 2021 ਪੈਰਾਲੰਪਿਕਸ ਟੋਕੀਓ ਦੇ ਵਿੱਚੋਂ ਬ੍ਰੋਂਜ਼ ਔਰ 2024 ਪੈਰਿਸ ਪੈਰਾਲੰਪਿਕਸ 'ਚ ਗੋਲਡ ਮੈਡਲ ਜਿੱਤਿਆ ਹੋਇਆ।
1: ਬਹੁਤ ਅੱਛਾ,
0: ਇਹਨਾਂ ਦੇ ਜੀ ਨਾਲ ਨਾਲ ਮੈਂ ਟੋਟਲ 25 ਇੰਟਰਨੈਸ਼ਨਲ ਮੈਡਲ ਜਿੱਤੇ ਆ ਹੁਣ
1: ਕਿਆ
0: ਤੱਕ
1: ਬਾਤ ਹੈ ਜੀ, ਕਿਆ ਬਾਤ ਹੈ।
0: ਜੀ।
1: ਤੇ ਤੁਹਾਨੂੰ ਇੱਕ, ਮੈਨੂੰ ਲੱਗਦਾ ਵੀ ਪਲਾਟ ਲੈ ਕੇ ਇੱਕ ਜਗ੍ਹਾ, ਜਿਹੜੀ ਇੱਕ ਕਮਰਾ, ਇੱਕ ਵੱਡਾ ਸਾਰਾ ਹਾਲ ਅਲੱਗ ਤੋਂ ਬਣਾਉਣਾ ਪਿਆ ਹੋਣਾ ਨਸ਼ਟ ਕਰਨ ਵਾਸਤੇ।
0: ਹਾਂਜੀ, ਆ ਸਾਰੇ ਮੈਡਲ ਜਾਂ ਮੇਰੇ ਜਿੰਨੇ ਵੀ ਅਵਾਰਡ ਅਚੀਵਮੈਂਟਸ ਆ ਸਾਰੀਆਂ ਮੇਰੇ ਡਰਾਇੰਗ ਰੂਮ ਦੇ ਵਿੱਚ ਅੱਜ ਵੀ ਮੇਰੀ ਅੱਖਾਂ ਸਾਹਮਣੇ ਰਹਿੰਦੀਆਂ।
1: ਜੀ
0: ਮੈਂ ਉਸ ਜਾਏ ਹੋਏ ਆ ਔਰ ਇਹੀ ਮੋਟੀਵੇਸ਼ਨ ਹੁੰਦੀ ਹੈ ਇੱਕ ਖਿਡਾਰੀ ਲਈ ਕਿ ਉਹਦੀ ਜਿਹੜੀ ਅਚੀਵਮੈਂਟ ਆ ਜਦੋਂ ਉਹ ਦੇਖਦਾ ਤਾਂ ਉਹਨੂੰ ਹੋਰ ਮੋਟੀਵੇਸ਼ਨ ਮਿਲਦੀ ਹੈ ਕਿ
1: ਬਹੁਤ
0: ਉਹ
1: ਅੱਛੇ
0: ਦੇਸ਼ ਲਈ ਖੇਡੇ ਦੇ ਮੈਡਲ ਜਿੱਤੇ।
1: ਜੀ। ਹਰਵਿੰਦਰ ਜੀ, ਮੈਨੂੰ ਜਿੱਥੋਂ ਤੱਕ ਪਤਾ ਹੈ, ਤੁਸੀਂ ਮੇਰੀ ਜਾਣਕਾਰੀ 'ਚ ਵਾਧਾ ਕਰੋ, ਕਿ ਤੁਹਾਨੂੰ ਪੰਜਾਬ ਸਰਕਾਰ ਵੱਲੋਂ DSP ਦੀ ਪੋਸਟ ਵੀ ਆਫਰ ਹੋਈ ਸੀ।
0: ਨਹੀਂ ਜੀ, ਪੰਜਾਬ ਨਹੀਂ ਜੀ, ਕਿਉਂਕਿ ਮੈਂ ਹਰਿਆਣਾ ਤੋਂ ਬਿਲੋਂਗ ਕਰਦਾ ਔਰ ਮੇਰਾ ਰੈਜੀਡੈਂਸ ਮੈਂ ਬੇਸਿਕਲੀ ਉੱਥੋਂ ਆ।
1: ਹਾਂਜੀ
0: ਟ੍ਰੇਨਿੰਗ ਮੈਂ ਜ਼ਿਆਦਾਤਰ ਪੰਜਾਬ 'ਚ ਕਰਦਾ ਔਰ ਸਾਡਾ ਹਰਿਆਣਾ ਸਰਕਾਰ ਵੱਲੋਂ ਸੀਗੀ HCS ਦੀ ਪੋਸਟ
1: ਜੀ, ਠੀਕ ਹੈ
0: ਪੈਰਾ ਦੇ ਖਿਡਾਰੀਆਂ ਲਈ, HCS ਹਰਿਆਣਾ ਸਿਵਲ ਸਰਵਿਸਿਜ਼ ਦੇ ਵਿੱਚ,
1: ਜੀ।
0: ਔਰ ਉਦੋਂ ਹੋਈ ਸੀ। ਉਸ ਤੋਂ ਬਾਅਦ ਗਵਰਨਮੈਂਟ ਨੇ ਪੋਲਿਸੀ ਚੇਂਜ ਕੀਤੀ ਔਰ ਫਿਰ ਸਾਨੂੰ ਕੋਰਟ ਜਾਣਾ ਪਿਆ
1: ਜੀ
0: ਤੇ ਹੁਣ ਰੀਸੈਂਟਲੀ ਸਾਡੇ ਫੇਵਰ ਤੇ ਡਿਸੀਜਨ ਆਇਆ ਕੋਰਟ ਦਾ
1: ਜੀ
0: ਤੇ ਹੁਣ ਦੇਖਣਾ ਹੋਵੇਗਾ ਅੱਗੇ ਸਰਕਾਰ ਕਿੰਨਾ ਟਾਈਮ ਲਾਉਂਦੀ ਹੈ।
1: ਜੀ
0: ਤਾਂ ਉਹਨਾਂ, ਕਿਉਕਿ ਚਲੋ ਉਹਨਾਂ ਦੇਰ ਤੱਕ ਸਾਨੂੰ ਇਹ ਹੁੰਦਾ ਵੀ ਅਸੀਂ ਰੁਕੇ ਨਹੀਂ, ਉਹ
1: ਬਟ
0: ਕਹਿੰਦੇ ਨਾ ਵੀ ਜ਼ਿੰਦਗੀ ਚੱਲਦੀ ਰਹਿੰਦੀ ਆ, ਪਾਣੀ ਚੱਲਦਾ ਰਹਿਣਾ ਚਾਹੀਦਾ
1: ਜੀ
0: ਤਾਂ ਸਹੀ ਰਹਿੰਦਾ। ਤਾਂ ਅਸੀਂ ਵੀ ਲਗਾਤਾਰ ਦੇਸ਼ ਲਈ ਖੇਡਦੇ ਰਹੇ ਔਰ ਮੈਡਲ ਜਿੱਤਦੇ ਰਹੇ, ਨਾਲ ਦੀ ਨਾਲ ਸਾਨੂੰ ਕੋਰਟ ਤੇ ਭਰੋਸਾ ਸੀਗਾ ਤਾਂ ਸਾਡੇ ਫੇਵਰ ਤੇ ਡਿਸੀਜਨ ਵੀ ਆਇਆ। ਉਮੀਦ ਕਰਦੇ ਹਾਂ ਕਿ ਜਲਦੀ ਹੀ ਸਾਡੀ ਜੁਆਇਨਿੰਗ ਕਰਵਾਈ ਜਾਏਗੀ।
1: ਬਹੁਤ ਅੱਛੇ ਹਰਵਿੰਦਰ ਜੀ, ਤੁਹਾਡੇ ਨਾਲ ਗੱਲ ਖਤਮ ਕਰਨ ਦਾ ਜੀ ਨਹੀਂ ਕਰ ਰਿਹਾ, ਗੱਲ ਕਰਕੇ ਬਹੁਤ
0: ਜੀ
1: ਮਜ਼ਾ ਤੇ ਰੋਮਾਂਚ ਆ ਰਿਹਾ ਸਾਨੂੰ। ਤੇ ਇਸ
0: ਜੀ
1: ਲਈ ਅਸੀਂ ਇੱਕ ਹੋਰ ਸਵਾਲ ਸੋਚ ਲਿਆ ਹੈਗਾ, ਉਹ ਇਹ ਹੈ, ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ, ਹੁਣ ਤੁਸੀਂ ਏਸ਼ੀਅਨ ਗੇਮਸ ਦੀ ਤਿਆਰੀ ਕਰ ਰਹੇ ਹੋ, ਭਵਿੱਖ ਦੀਆਂ ਹੋਰ ਕੀ ਯੋਜਨਾਵਾਂ ਨੇ, ਅੱਗੇ ਕੀ ਕਰਨਾ ਹੈ ਜੀ?
0: ਦੇਖੋ ਜੀ, ਸਟੈਪ ਬਾਈ ਸਟੈਪ ਟਾਰਗੇਟ ਆ। ਜਿਵੇਂ ਹੁਣ ਇਸ ਸਾਲ ਸਾਡੀਆਂ ਮੇਨ ਪੈਰਾ ਏਸ਼ੀਅਨ ਗੇਮਸ ਹੈਗੀਆਂ ਜਾਪਾਨ ਦੇ ਵਿੱਚ,
1: ਜੀ
0: ਤਾਂ ਇਹਨਾਂ ਦੀ ਤਿਆਰੀ ਅਕਤੂਬਰ ਮਹੀਨੇ ਦੇ ਵਿੱਚ ਹੋਣੀ ਆ। ਇਸ ਤੋਂ ਪਹਿਲਾਂ ਅਗਲੇ ਮਹੀਨੇ ਸਤੰਬਰ ਦੇ ਵਿੱਚ ਅਹਿਮਦਾਬਾਦ ਇੱਕ ਵਰਲਡ ਸੀਰੀਜ਼ ਸਾਡੀ ਫੋਰਥ ਸਟੇਜ ਹੋ ਰਹੀ ਹੈ,
1: ਜੀ
0: ਤਾਂ ਉਹਦੇ ਵਿੱਚ ਸਿਲੈਕਸ਼ਨ ਹੋਈ ਹੈ। ਪਹਿਲਾਂ ਉਹ ਖੇਡਣੀ, ਉਸ ਤੋਂ ਬਾਅਦ ਪੈਰਾ ਏਸ਼ੀਅਨ ਗੇਮਸ। ਔਰ ਬਸ ਇਹੀ ਹੈ ਕਿ ਹੁਣ ਲਗਾਤਾਰ ਦੇਸ਼ ਦੇ ਮਿਹਨਤ ਕਰਦੇ ਰਹੀਏ, ਦੇਸ਼ ਦੀ ਟੀਮ 'ਚ ਸਿਲੈਕਟ ਹੋ ਕੇ ਹੋਰ ਮੈਡਲ ਜਿੱਤੀਏ ਔਰ ਆਉਣ ਵਾਲੇ ਟਾਈਮ ਵਿੱਚ, ਚਲੋ ਹੁਣ ਵੀ ਜਿਵੇਂ ਕਰ ਰਹੇ ਹਾਂ ਕਿ ਬੱਚਿਆਂ ਨੂੰ ਮੋਟੀਵੇਟ ਕਰੀਏ ਗਰਾਊਂਡ ਦੇ ਵਿੱਚ ਲਿਆਉਣ ਦੀ, ਤਾਂ ਸਾਡੇ ਕਹੇ ਹੋਏ ਦੋ ਬੋਲਾਂ ਨਾਲ ਅਗਰ ਕਿਸੇ ਦੀ ਜ਼ਿੰਦਗੀ ਬਣਦੀ ਹੈ ਤਾਂ ਸਾਡੇ ਲਈ ਮਾਣ ਵਾਲੀ ਗੱਲ ਹੁੰਦੀ ਹੈ।
1: ਜੀ ਬਿਲਕੁਲ, ਦੋ ਬੋਲ ਅਖੀਰ 'ਚ ਸੁਣਨ ਵਾਲੇ ਸਾਰੇ ਹੀ ਖਿਡਾਰੀਆਂ ਨੂੰ, ਵਿਦਿਆਰਥੀਆਂ ਨੂੰ।
0: ਜੀ, ਮੇਰਾ ਤਾਂ ਇਹੀ ਕਹਿਣਾ ਕਿ ਵੱਧ ਤੋਂ ਵੱਧ ਗੇਮ ਨੂੰ ਅਡੋਪਟ ਕਰੋ, ਗਰਾਊਂਡ ਦੇ ਵਿੱਚ ਆਓ। ਅੱਜ ਕੱਲ੍ਹ ਸਿਰਫ ਪੜ੍ਹ ਲਿਖ ਕੇ ਨਹੀਂ, ਤੁਸੀਂ ਸਪੋਰਟਸ ਦੇ ਵਿੱਚ ਵੀ ਵਧੀਆ ਕੈਰੀਅਰ ਬਣਾ ਸਕਦੇ ਹੋ। ਔਰ ਅਗਰ ਅਸੀਂ ਇਹਨੂੰ ਪ੍ਰੋਫੈਸ਼ਨਲੀ ਅਡੋਪਟ ਨਹੀਂ ਕਰਨਾ ਤਾਂ ਘੱਟੋ ਘੱਟ ਅਸੀਂ ਡੇਲੀ ਦਿਨ ਚਰਿਆ 'ਚੋਂ 1 ਘੰਟਾ ਗਰਾਊਂਡ ਦੇ ਲਈ ਕੱਢੀਏ, ਇਹ ਸਾਨੂੰ ਮੈਂਟਲੀ ਤੇ ਫਿਜ਼ੀਕਲੀ ਫਿਟ ਰੱਖਣ ਨੂੰ ਵੀ ਬਹੁਤ ਕਾਰਗਰ ਹੋਵੇਗਾ।
1: ਜੀ ਹਰਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਕਿਉਂਕਿ ਤੁਹਾਨੂੰ ਬ੍ਰੌਡਕਾਸਟ ਕਰਨ ਤੋਂ ਇੱਕ ਰਾਤ ਪਹਿਲਾਂ ਰਿਕਾਰਡ ਕਰ ਰਹੇ ਹਾਂ, ਤੇ ਤੁਸੀਂ ਆਪਣੀ ਗੇਮ ਖੇਡ ਕੇ ਆ ਕੇ ਸੈਟਲ ਡਾਊਨ ਹੋ ਕੇ ਨਹਾ ਧੋ ਕੇ ਸਾਨੂੰ ਆਪਣੇ ਸਮੇਂ ਚੋਂ, ਕੀਮਤੀ ਸਮੇਂ ਚੋਂ ਸਮਾਂ ਦਿੱਤਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ
0: ਜੀ, ਬਹੁਤ ਬਹੁਤ ਧੰਨਵਾਦ ਜੀ।
1: ਜੀ।
2: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਅਚੀਵਰਸ ਤਹਿਤ ਤੀਰ ਅੰਦਾਜ਼ੀ ਦੇ ਖਿਡਾਰੀ ਪਦਮ ਸ਼੍ਰੀ ਹਰਵਿੰਦਰ ਸਿੰਘ ਤੰਜੂ ਨਾਲ ਗੱਲਬਾਤ। ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਮਨਦੀਪ ਰਾਜੌਰਾ। ਅਤੇ ਸਰੋਤੇ, ਹੁਣ ਸੁਣਦੇ ਹਾਂ ਕੁਝ ਸੰਦੇਸ਼।
3: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 11 ਅਗਸਤ ਦਿਨ ਮੰਗਲਵਾਰ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਤੁਸੀਂ ਸਰਵਨ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ, ਜਿਸ ਦਾ ਸੰਦੇਸ਼ ਸਾਡੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਅਮੋਲਕ ਮਾਰਗ ਦਰਸ਼ਨ ਪ੍ਰਦਾਨ ਕਰਦਾ ਹੈ।

0: ਉਹ ਵੀ ਐਪ ਤੋਂ? ਵਾਹ,
1: ਫਸਿਆ। ਅਣਜਾਣ ਐਪਸ ਤੋਂ ਬਚੋ।
2: RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।

0: ਉਹਦਾ ਵੱਡਾ
1: ਜੀ
0: ਸੰਕਟ ਬਣ ਜਾਣਾ, ਕਿਉਂਕਿ ਆਉਂਦੇ ਸਮੇਂ ਦੇ ਵਿੱਚ ਉੱਥੇ ਇਲੈਕਸ਼ਨ ਆ ਰਿਹਾ,
1: ਬਿਲਕੁਲ
0: ਤਾਂ ਉਹਦੇ ਵਾਸਤੇ ਸਭ ਤੋਂ ਵੱਡਾ ਜਿਹੜਾ ਮੁੱਦਾ ਉਹਨਾਂ ਵਾਸਤੇ ਇਹ ਊਰਜਾ ਦਾ ਬਣਨਾ। ਅਗਲੀ ਖਬਰ ਜੇ ਅੰਮ੍ਰਿਤਪਾਲ ਜੀ ਮੈਂ ਨਾਲ ਲਵਾਂ, ਪੰਜਾਬੀ ਟ੍ਰਿਬਿਊਨ ਦੇ ਇੱਥੇ ਪੰਨੇ ਦੇ ਨਾਲ ਹੀ ਲੱਗੀ ਹੈ।
1: ਜੀ
0: ਇਥਨੋਲ ਮਿਲਿਆ, ਡੀਜ਼ਲ ਮਾਪਦੰਡਾਂ 'ਤੇ ਖਰਿਆ ਨਹੀਂ ਉਤਰਿਆ, ਸਰਕਾਰ ਨੇ ਜੀ ਆਪ ਹੀ ਮੰਨ ਲਿਆ ਵੀ
1: ਅੱਛਾ
0: ਜਿਹੜਾ ਇਥਨੋਲ ਮਿਲਿਆ ਹੋਇਆ ਡੀਜ਼ਲ ਹੈ, ਕਿਉਂਕਿ ਹੁਣ ਪਿੱਛੇ ਜੇ ਪੈਟਰੋਲ ਦੇ ਵਿੱਚ ਇਥਨੋਲ ਮਿਲੇ ਤਾਂ ਕਾਫੀ ਸਮੇਂ ਤੋਂ ਚਰਚਾਵਾਂ ਸਾਡੇ ਜਿਹੜੇ ਚੱਲਦੀਆਂ ਪਈਆਂ ਸੀ, ਉਹਦੇ ਨਾਲ ਗੱਡੀਆਂ ਖਰਾਬ ਹੋ ਰਹੀਆਂ, ਮੋਟਰਸਾਈਕਲ ਜਾਂ ਕੋਈ ਵਾਹਨ ਨੇ ਜਿਹੜੇ ਉਹ ਖਰਾਬ ਹੋ ਰਹੇ ਨੇ, ਤਾਂ ਹੁਣ ਇਹਨਾਂ ਨੇ ਡੀਜ਼ਲ ਦੇ ਵਿੱਚ ਵੀ ਜਿਹੜਾ ਇਹ ਤਜਰਬਾ ਕਰਕੇ ਦੇਖਿਆ ਸੀ, ਤਾਂ ਉਹਦੇ ਵਿੱਚ ਸਰਕਾਰ ਦੇ ਸਾਡੇ ਜਿਹੜੇ ਮੰਤਰੀ ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸੁਰੇਸ਼ ਗੋਪੀ ਜੀ ਨੇ ਅੱਜ ਸੰਸਦ ਦੇ ਵਿੱਚ ਲਿਖਤੀ ਜਵਾਬ ਹੀ ਦੇ ਦਿੱਤਾ ਕਿ ਇਥਨੋਲ ਮਿਲਿਆ ਜਿਹੜਾ ਡੀਜ਼ਲ ਹੈ ਨਾ, ਉਹ ਸੁਰੱਖਿਆ ਦੇ ਨਿਰਧਾਰਿਤ ਮਾਪਦੰਡਾਂ 'ਤੇ ਖਰਿਆ ਨਹੀਂ ਉਤਰਿਆ, ਕਿਉਂਕਿ ਇਥਨੋਲ ਮਿਲਾਉਣ ਨਾਲ ਜਿਹੜਾ ਡੀਜ਼ਲ ਦੇ ਵਿੱਚ ਜਦੋਂ ਇਥਨੋਲ ਮਿਲਾਉਣੇ ਆ ਨਾ, ਤਾਂ ਈਧਨ ਜਿਹੜਾ ਈਧਨ ਹੈਗਾ ਸਾਡਾ ਬਾਲਣ ਹੈ, ਉਹਦੀ ਜਿਹੜੀ ਫਲੈਸ਼ ਪੁਆਇੰਟ ਹੈ ਉਹ ਬਹੁਤ ਘੱਟ ਜਾਂਦਾ, ਜਿਹਦੇ ਕਰਕੇ ਉਹ ਜਿਹੜੀ ਤਕਨੀਕੀ ਸਮੱਸਿਆ ਹੁੰਦੀ ਹੈ ਅਤੇ ਜਿਹੜੇ ਡੀਜ਼ਲ ਵਾਹਨ ਨੇ ਉਹਨਾਂ ਵਾਸਤੇ ਉਹ ਵੱਡੀ ਮੁਸੀਬਤ ਖੜੀ ਕਰੇਗਾ। ਅੱਛਾ, ਜਿਹੜੇ ਸਾਡੇ ਮੰਤਰੀ ਸਾਹਿਬ ਸੁਰੇਸ਼ ਗੋਪੀ ਜੀ ਨੇ, ਉਹਨਾਂ ਨੇ ਨਾਲ ਇਸ ਖਬਰ ਦੇ ਵਿੱਚ ਇੱਕ ਨਾਲ ਇੱਥੇ ਗੱਲ ਜੋੜਦਿਆਂ ਹੋਇਆ ਇਹ ਵੀ ਦੱਸਿਆ ਕਿ ਸਰਕਾਰੀ ਖੇਤਰ ਵਿੱਚ ਤੇਲ ਕੰਪਨੀਆਂ ਨੇ ਮਾਨਤਾ ਪ੍ਰਾਪਤ ਜਿਹੜੀਆਂ ਪ੍ਰਯੋਗਸ਼ਾਲਾਵਾਂ ਨੇ ਅਤੇ ਵਾਹਨ ਨਿਰਮਾਤਾਵਾਂ ਦੇ ਸਹਿਯੋਗ ਦੇ ਨਾਲ ਵਿਕਾਸ ਕੇਂਦਰਾਂ ਰਾਹੀਂ ਡੀਜ਼ਲ ਵਿੱਚ ਇਥਨੋਲ ਮਿਲਾਉਣ ਦੇ ਵਿਗਿਆਨਿਕ ਮੁਲਾਂਕਣ ਕੀਤੇ ਗਏ ਹਨ। ਉਹਨਾਂ ਨੂੰ ਜਾਂਚ ਦੇ ਵਿੱਚ ਇਹ ਪਤਾ ਲੱਗ ਗਿਆ ਕਿ ਇਥਨੋਲ ਹੈ ਜਿਹੜਾ ਉਹ ਡੀਜ਼ਲ ਮਿਲਿਆ ਇਥਨੋਲ ਹੈ ਉਹ ਡੀਜ਼ਲ ਫਲੈਸ਼ ਪੁਆਇੰਟ ਦੇ ਮਿਆਰ 'ਤੇ ਪੂਰਾ ਨਹੀਂ ਉਤਰਿਆ।
1: ਜੀ ਮਹਾਵੀਰ ਸਿੰਘ ਜੀ, ਇੱਕ ਪੰਜਾਬ ਜਿਹੜਾ ਆਪਣਾ ਦੈਨਿਕ ਜਾਗਰਣ ਹੈਗਾ ਉਸ 'ਤੇ ਖਬਰ ਛਪੀ ਹੈ ਜੀ ਕਿ ਪੰਜਾਬ ਕੇ ਕਈ ਜ਼ਿਲ੍ਹੋ ਮੇ ਕੱਲ੍ਹ ਜਿਹੜੀ ਆ ਬਾਰਿਸ਼ ਕੀ ਜਿਹੜੀ ਸੰਭਾਵਨਾ ਜਿਹੜੀ ਆ ਉਹ ਅਲਰਟ ਜਾਰੀ ਕੀਤਾ ਸੀਗਾ, ਜਾਣੀ ਕਿ ਅੱਜ ਜਿਹੜਾ ਉਹ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਬਾਰਿਸ਼ ਦਾ ਜਿਹੜਾ ਅਲਰਟ ਆ ਉਹ ਜਾਰੀ ਕੀਤਾ ਗਿਆ।
0: ਬਿਲਕੁਲ ਬਿਲਕੁਲ ਅਮਰਤ, ਕੱਲ੍ਹ ਮੀਂਹ ਨੇ ਬਠਿੰਡੇ ਦੇ ਵਿੱਚ ਬਹੁਤ ਥਾਵਾਂ 'ਤੇ ਜਲ ਥਲ ਕਰ ਦਿੱਤਾ ਸੀ ਬਠਿੰਡੇ ਨੂੰ।
1: ਜੀ ਬਿਲਕੁਲ,
0: ਅਤੇ ਜੇ ਮੈਂ ਅੱਗੇ ਗੱਲ ਕਰਾਂ ਤਾਂ ਅੱਜ ਪੰਜਾਬੀ ਟ੍ਰਿਬਿਊਨ ਦਾ ਜਿਹੜਾ ਪਹਿਲੇ ਪੰਨੇ ਦੇ ਉੱਤੇ ਸੁਰਖੀ ਨੇ ਜਗ੍ਹਾ ਰੋਕੀ ਹੈ, ਉਹ ਕਹਿੰਦਾ ਵੀ ਪੰਜਾਬ ਦੇ ਠੇਕੇ 'ਤੇ ਹੋਣਗੇ ਆਊਟਸੋਰਸ ਕੰਮ ਏ, ਤਾਂ ਪੰਜਾਬ ਸਰਕਾਰ ਨੇ ਇੱਥੇ ਦੇਖੋ ਇਹ ਬਿੱਲ ਲੈ ਕੇ ਆਏ ਆ ਵੀ ਜਿਹੜੇ ਆਊਟਸੋਰਸ 'ਤੇ ਪਿਛਲੇ 10-15 ਸਾਲਾਂ ਤੋਂ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਹੈ ਉਹਨਾਂ ਨੂੰ ਠੇਕੇ 'ਤੇ ਕਰਨਗੇ, ਪੱਕੇ ਹੋਣ ਦੀ ਝਾਕ ਦੇ ਵਿੱਚ ਮੁਲਾਜ਼ਮਾਂ ਨੂੰ ਕਰਨੀ ਪਵੇਗੀ ਉਡੀਕ। ਦੇਖੋ ਜਿਹੜੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਮੁਲਾਜ਼ਮ ਵਿਚਾਰੇ ਪੱਕੇ ਹੋਣ ਦੀ ਤਾਕ 'ਚ ਬੈਠੇ ਸੀ ਉਹਨਾਂ ਵਾਸਤੇ ਜਿਹੜੀ ਇਹ ਖਬਰ ਹੈ ਇਹ ਫਿਰ ਪਿੱਛੇ ਰਹਿ ਗਏ ਵਿਚਾਰੇ। ਆਊਟਸੋਰਸ ਜਿਹੜੇ ਕਾਮੇ ਨੇ ਉਹਨਾਂ ਨੂੰ ਤਾਂ ਸਰਕਾਰ ਨੇ ਠੇਕੇ 'ਤੇ ਕਰਨ ਦਾ ਐਲਾਨ ਕਰ ਦਿੱਤਾ, ਪਰ ਜਿਹੜੇ ਪਹਿਲਾਂ ਹੀ ਠੇਕੇ 'ਤੇ ਬੈਠੇ ਨੇ ਉਹਨਾਂ ਵਾਸਤੇ ਹਜੇ ਉਹਨਾਂ ਨੂੰ ਥੋੜ੍ਹੀ ਜਿਹੀ ਹੋਰ ਉਡੀਕ ਕਰਨੀ ਪਏਗੀ। ਨਾਲ ਹੀ ਇਸ ਦੇ ਖਬਰ ਦੇ ਵਿੱਚ ਲਿਖਿਆ ਕਿ ਮਾਨਸੂਨ ਸੈਸ਼ਨ ਦੇ ਆਖਰੀ ਦਿਨ 9 ਬਿੱਲ ਪਾਸ ਹੋਏ ਨੇ। ਜਦੋਂ ਇਸੇ ਖਬਰ ਦੇ ਵਿੱਚ ਹੀ ਲੱਗਿਆ ਕਿ ਵਿਰੋਧੀ ਧਿਰ ਦੇ ਨੇਤਾ ਜਿਹੜੇ ਪ੍ਰਤਾਪ ਸਿੰਘ ਬਾਜਵਾ ਸੀ ਉਹ ਕੱਲ੍ਹ ਗੈਰ ਹਾਜ਼ਰ ਰਹੇ ਸੰਸਦ ਦੇ ਵਿੱਚ, ਸਦਨ ਦੇ ਵਿੱਚ ਕੱਲ੍ਹ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਗੈਰ ਹੋਣ ਕਰਕੇ ਜਿਹੜੇ ਸੁਖਪਾਲ ਸਿੰਘ ਖਹਿਰਾ ਸੀ ਉਹ ਕਾਫੀ ਸਮਾਂ ਮੰਗਦੇ ਰਹੇ ਕਿ ਇਸ ਜਿਹੜੇ ਬਿੱਲਾਂ ਨੂੰ ਪਾਸ ਕਰਨ ਵਾਸਤੇ ਤੁਸੀਂ ਇੱਕ ਦਿਨ ਦੇ ਵਿੱਚ 9 ਬਿੱਲ ਪਾਸ ਕਰ ਰਹੇ ਹੋ, ਇਸ ਵਾਸਤੇ ਹੋਰ ਸਮਾਂ ਉਹਨਾਂ ਨੇ ਮੰਗਿਆ ਸੀ ਕਿ ਸਮਾਂ ਹੋਰ ਹੋਣਾ ਚਾਹੀਦਾ। ਅਤੇ ਭਗਵੰਤ ਮਾਨ ਸਾਹਿਬ ਨੇ ਇੱਥੇ ਆਪਣਾ ਬਿਆਨ ਦਿੱਤਾ ਕਿ ਹੁਣ ਮੁਲਾਜ਼ਮਾਂ ਦਾ ਜਿਹੜਾ ਸ਼ੋਸ਼ਣ ਦਾ ਯੁੱਗ ਹੈ ਉਹ ਖਤਮ ਹੋ ਗਿਆ, ਅਸੀਂ ਇਹਨਾਂ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਆਊਟਸੋਰਸ ਤੋਂ ਠੇਕੇ 'ਤੇ ਲੈ ਕੇ ਆ ਰਹੇ ਹਾਂ, ਅਤੇ ਜਿਹੜੇ ਠੇਕਾ ਮੁਲਾਜ਼ਮ ਨੇ ਇਹਨਾਂ ਵਾਸਤੇ ਵੀ ਅਗਲਾ ਕਾਨੂੰਨ ਹੋਰ ਲੈ ਕੇ ਆ ਰਹੇ ਹਾਂ। ਮੈਂ ਅਮਰਤ ਜੀ ਇਸ ਗੱਲ ਨੂੰ ਥੋੜ੍ਹਾ ਜਿਹਾ ਤਫਸੀਲੀ ਰੂਪ ਦੇ ਵਿੱਚ ਹੋਰ ਲੈ ਕੇ ਆਉਣਾ ਚਾਹੁੰਦਾ ਕਿ ਜਿਹੜਾ ਇਹ ਆਊਟਸੋਰਸ ਅਤੇ ਠੇਕੇ ਵਾਲੇ ਮੁਲਾਜ਼ਮ ਹੈ ਨਾ, ਇਹਨਾਂ ਦਾ ਪੰਜਾਬ ਦੀ ਸਿਆਸਤ ਦੇ ਵਿੱਚ 2016 ਤੋਂ ਦੌਰ ਸ਼ੁਰੂ ਹੋਇਆ, 2016 ਦੀ ਤਤਕਾਲੀ ਸਰਕਾਰ ਨੇ ਵੀ ਇਹਨਾਂ ਵਾਸਤੇ ਇੱਕ ਲੈ ਕੇ ਆਉਂਦਾ ਸੀ ਬਿੱਲ, ਤਾਂ ਉਹ ਬਿੱਲ ਵੀ ਉਦੋਂ ਲਮਕਦਾ ਹੀ ਰਹਿ ਗਿਆ। ਉਸ ਤੋਂ ਬਾਅਦ ਚੰਨੀ ਸਰਕਾਰ ਦੇ ਸਮੇਂ ਦੇ ਵਿੱਚ ਵੀ ਇਹ ਬਿੱਲ ਦੁਬਾਰਾ ਫਿਰ ਉਜਾਗਰ ਹੋਇਆ, ਤਾਂ ਉਸ ਸਮੇਂ ਦੇ ਵਿੱਚ ਜਿਹੜਾ ਉਹ ਬਿੱਲ ਸੀ ਉਹ ਵੀ ਲਮਕ ਲਮਕਾਵੇ ਦੇ ਵਿੱਚ ਹੀ ਰਹਿ ਗਿਆ। ਉਸ ਤੋਂ ਬਾਅਦ ਸਰਕਾਰ ਸੀ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, ਆਮ ਆਦਮੀ ਦੀ ਪਾਰਟੀ ਸਰਕਾਰ ਨੂੰ ਮੁਲਾਜ਼ਮਾਂ ਦਾ ਬੜਾ ਹਾਂ ਪੱਖੀ ਹੁੰਗਾਰਾ ਸੀ ਕਿ ਇਹ ਮੁਲਾਜ਼ਮਾਂ ਦੇ ਹੱਕ ਨੂੰ ਜਾਵੇਗੀ, ਪਰ ਆਮ ਆਦਮੀ ਪਾਰਟੀ ਸਰਕਾਰ ਦੇ ਵੀ ਆਖਰੀ ਮਹੀਨੇ ਦੇ ਵਿੱਚ ਸਰਕਾਰ ਨੇ ਆਪਣੇ ਸਿਆਸੀ ਲਾਹਾ ਲੈਣ ਦੇ ਲਈ ਇਹ ਬਿੱਲ ਜਿਹੜਾ ਹੁਣ 2026 ਦੇ ਨਾਂ 'ਤੇ ਐਕਟ ਹੈ ਜਿਹੜਾ ਉਹ ਫਿਰ ਪਾਸ ਕਰ ਦਿੱਤਾ।

0: ਅੰਮ੍ਰਿਤ, ਇੱਥੇ ਵਿਧਾਨ ਸਭਾ ਦੇ ਬਿੱਲਾਂ ਦੀ ਜਦੋਂ ਗੱਲ ਚੱਲਦੀ ਹੈ ਤਾਂ ਇਹਦੇ ਨਾਲ ਹੀ ਇੱਕ ਸਾਡੀ ਜਿਹੜੀ ਪੰਜਾਬ ਸਰਕਾਰ ਆ ਉਹਨੇ ਬਿੱਲ ਹੋਰ ਪਾਸ ਕੀਤਾ ਜਿਹਦੇ ਵਿੱਚ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਫੀਸ ਹੈ ਨਾ ਉਹਦੀ ਹੱਦ ਤੈਅ ਕਰਨ ਵਾਲਾ ਬਿੱਲ ਪੇਸ਼ ਕਰ ਦਿੱਤਾ। ਅਤੇ ਉਸ ਦੇ ਵਿੱਚ ਇਹ ਸਰਕਾਰ ਨੇ ਕਿਹਾ ਕਿ ਪਿਛਲੇ 180 ਦਿਨ, ਯਾਨੀ ਕਿ ਪਿਛਲੇ 6 ਮਹੀਨਿਆਂ ਦੇ ਵਿੱਚ ਵੀ ਜੇਕਰ ਕਿਸੇ ਨੇ ਫੀਸ 5% ਤੋਂ ਜ਼ਿਆਦਾ ਵਧਾਈ ਹੈ ਤਾਂ ਉਹਨਾਂ ਸਾਰਿਆਂ ਅਦਾਰਿਆਂ ਨੂੰ ਜਿਹੜੀਆਂ ਫੀਸਾਂ ਨੇ ਉਹ ਉਹਨਾਂ ਦੇ ਮਾਪਿਆਂ ਨੂੰ ਵਾਪਸ ਕਰਨੀਆਂ ਪੈਣਗੀਆਂ। ਅਤੇ ਇਸ ਖਬਰ ਦੇ ਨਾਲ ਹੀ ਜੇ ਮੈਂ ਸਿੱਖਿਆ ਨਾਲ ਸੰਬੰਧਿਤ ਇਸ ਬਿੱਲ ਦੇ ਵਿੱਚ ਇੱਕ ਹੋਰ ਬਿੱਲ ਪਾਸ ਹੋਇਆ ਜਿਹਦੇ ਵਿੱਚ ਇਹਨਾਂ ਨੇ 3 ਯੂਨੀਵਰਸਿਟੀਜ਼ ਜਿਹੜੀਆਂ ਨੇ ਉਹਨਾਂ ਦਾ ਬਿੱਲ ਪਾਸ ਕਰ ਦਿੱਤਾ, ਜਿਹਦੇ ਵਿੱਚ MS ਡਿਜੀਟਲ ਯੂਨੀਵਰਸਿਟੀ, ਕਲਾਊਡ ਯੂਨੀਵਰਸਿਟੀ ਹੁਸ਼ਿਆਰਪੁਰ ਅਤੇ MS ਫਿਜ਼ਿਕਸ ਵਾਲਾ ਜਿਹੜੀ ਯੂਨੀਵਰਸਿਟੀ ਪਟਿਆਲਾ, ਇਹ ਡਿਜੀਟਲ ਯੂਨੀਵਰਸਿਟੀਆਂ ਦਾ ਬਿੱਲ ਵੀ ਇੱਥੇ ਪਾਸ ਹੋ ਗਿਆ। ਹਰਜੋਤ ਮਾਨਯੋਗ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਸਾਨੂੰ ਦੱਸਿਆ ਜੀ।
1: ਜੀ ਬਿਲਕੁਲ, ਅਤੇ ਇਹ ਇੱਕ ਆਪਾਂ ਖੇਡ ਜਗਤ ਤੋਂ ਖਬਰਾਂ ਲੈਂਦੇ ਹਾਂ। ਭਾਰਤ ਨੇ ਅੰਡਰ 23 ਦੇ ਕਾਮਨਵੈਲਥ ਤਲਵਾਰਬਾਜ਼ੀ ਚੈਂਪੀਅਨਸ਼ਿਪ 'ਚ 17 ਤਗਮੇ ਆ ਜਿਹੜੇ ਜਿੱਤੇ ਨੇ। ਅਤੇ ਦੂਜੀ ਜਿਹੜੀ ਇੱਕ ਖੇਡ ਦੀ ਖਬਰ ਹੈ ਕਿ ਪ੍ਰਗਣਾ ਨੰਦਾ ਕੀ ਨਜ਼ਰੇ ਅੱਬ ਸਿੰਕਫੀਲਡ ਕੱਪ ਪਰ, ਤੋ ਇਹ ਜਿਹੜੀ ਹੈ ਉਹ ਸ਼ਤਰੰਜ ਜਿਹੜੀ ਖਿਡਾਰੀ ਨੇ। ਅਤੇ ਹੁਣ ਜਿਹੜਾ ਇਹ ਜਿਹੜਾ ਆਪਣਾ ਅਖਬਾਰੀ ਸੁਰੱਖਿਆ ਦਾ ਜਿਹੜਾ ਦੌਰ ਹੈ ਇਹ ਖਤਮ ਕਰਦੇ ਹਾਂ ਜੀ। ਇਹ ਜਿਹੜਾ ਸਮਾਂ ਹੈ ਬਿਲਕੁਲ ਘੱਟ ਜਾਂਦਾ ਸਾਡੇ ਕੋਲ, ਕਿਉਂਕਿ ਅਸੀਂ ਜਿਹੜਾ ਇਹ ਪ੍ਰੋਗਰਾਮ ਦੀ ਸਮਾਪਤੀ ਵੱਲ ਵਧਣਾ ਜੀ। ਅਤੇ ਹੁਣ ਜਿਹੜਾ ਇਹ ਸਾਡਾ ਸਜਰੀ ਸਵੇਰ ਪ੍ਰੋਗਰਾਮ ਹੈ ਜੀ, ਇਹ ਇੱਥੇ ਹੀ ਸਮਾਪਤ ਹੁੰਦਾ ਹੈ। ਮੈਨੂੰ ਅੰਮ੍ਰਿਤਪਾਲ ਨੂੰ ਦਿਓ ਇਜਾਜ਼ਤ, ਨਮਸਕਾਰ।

ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ ਏਆਈਆਰ ਤੇ ਸੁਣ ਰਹੇ ਤਮਾਮ ਸਰੋਤਿਓ, ਸਮਾਂ ਹੋ ਰਿਹਾ ਹੈ ਜੀ 7:59 ਅਤੇ ਹੁਣ ਤੋਂ ਠੀਕ ਥੋੜ੍ਹੀ ਦੇਰ ਬਾਅਦ ਯਾਨੀ ਕਿ 8 ਵਜੇ ਸੁਣੋਗੇ ਤੁਸੀਂ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 8:15 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਖਬਰਾਂ ਲਈ। ਅਤੇ 8:30 ਜਲੰਧਰ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: and Anupriya secured bronze medals. In women's sabre, Jeffelyn bagged gold, Akhari won silver, and Shreya Gupta took bronze. India will look to build on its strong opening day performance in the remaining events of the championship. Yashasvi Kirial for Akashvani News, Delhi.
1: And now, for a look at today's newspapers, it's over to Renu Kataria.
2: Thank you, Shagun. Full Vande Mataram to ring out from Red Fort for first time on Independence Day, states Hindustan Times. While the Hindu reports the song will be rendered upon the Prime Minister's arrival after he will unfurl the national flag and deliver his customary address to the nation. Use power to drive IDEA. The celebrations, says Economic Times. Yuva Shakti or youth power will be a key theme at the upcoming Independence Day celebration. Several young achievers, innovators, 19 Olympiad medalists and startup pros have been invited as special guests. Government ready for LS debate over protest? Sharp to reply, says Rijiju, informs the Asian Age. Monsoon surplus in city, entire August rain in 10 days, the Times of India. The Delhi monsoon rainfall has turned surplus, recording 25% excess rainfall from June 1st to August 10th. The Indian Express informs physicist Deepak Dhar wins 2026 DRAC medal. The theoretical physicist from Uttar Pradesh has been named the co-recipient of DRAC medal, one of the highest honors in the field. Asiatic land population rises from 523 in 2015 to 891 in 2025, noted Bhupendra Yadav in a social media post, reports the Statesman. India's success in conserving Asiatic land is a proud testament to the country's commitment to wildlife and biodiversity. And finally, as AI grips world, thrill of collecting vintage iconic computers growing, writes the Times of India. The paper adds the enthusiasm for the history of computers and all the stuff around it is growing. And with that, it's back to you, Shagun.
1: Thank you, Renu. And now before we end the bulletin, the headlines once again. Parliament passes Taxation and Other Laws Amendment Bill 2026. Finance Minister Nirmala Sitharaman says digital payment system to remain free for consumers. Government notifies 11 more international ports enabling e-visa holder foreigners to enter India. Jharkhand student protest leader Devendranath Mahato hospitalized after his health deteriorates. BJP calls for Jharkhand Bund today over lathi charge on students. At least 132 people killed following 7.4 magnitude earthquake in western Colombia. IMD issues orange alert for heavy rainfall in Himachal Pradesh and East Rajasthan today. And India wins 17 medals, including 4 gold at Under 23 Commonwealth Fencing Championship in Lagos, Nigeria. And with that, we end the morning news. Have a nice day.
2: Namaskar. E Akashvani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਸੰਸਦ ਨੇ ਟੈਕਸੇਸ਼ਨ ਤੇ ਹੋਰ ਵਿਧੀਆਂ ਕਾਨੂੰਨ ਸੋਧ ਬਿੱਲ 2026 ਨੂੰ ਪਾਸ ਕਰ ਦਿੱਤਾ ਹੈ ਸਰਕਾਰ ਨੇ ਈ ਵੀਜ਼ਾ ਰੱਖਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਭਾਰਤ ਵਿਚ ਦਾਖਲ ਹੋਣ ਦੀ ਸਹੂਲਤ ਵਾਸਤੇ ਪੰਜਾਬ ਦੇ ਅਟਾਰੀ ਜ਼ਮੀਨੀ ਬੰਦਰਗਾਹ ਸਮੇਤ 11 ਹੋਰ ਅੰਤਰਰਾਸ਼ਟਰੀ ਬੰਦਰਗਾਹਾਂ ਨੂੰ ਨੋਟੀਫਾਈ ਕੀਤਾ ਹੈ ਝਾਰਖੰਡ ਵਿਦਿਆਰਥੀ ਅੰਦੋਲਨ ਨੇਤਾ ਦੇਵਿੰਦਰ ਨਾਥ ਮਹਿਤੋ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਵਿਚ ਦਾਖਲ ਵਿਦਿਆਰਥੀਆਂ ਤੇ ਲਾਠੀ ਚਾਰਜ ਦੇ ਵਿਰੋਧ ਵਿਚ ਅੱਜ ਭਾਜਪਾ ਦਾ ਝਾਰਖੰਡ ਬੰਦ ਦਾ ਸੱਦਾ ਦੇਸ਼ ਅੱਜ ਇਨਕਲਾਬੀ ਆਜ਼ਾਦੀ ਘੁਲਾਟੀਏ ਖੁਦੀ ਰਾਮ ਬੋਸ ਨੂੰ ਉਨ੍ਹਾਂ ਦੇ 119ਵੇਂ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ ਪੱਛਮੀ ਕੋਲੰਬੀਆ ਵਿਚ ਕੱਲ੍ਹ ਆਏ 7.4 ਤੀਬਰਤਾ ਵਾਲੇ ਸ਼ਕਤੀਸ਼ਾਲੀ ਭੂਚਾਲ ਵਿਚ 132 ਲੋਕਾਂ ਦੀ ਮੌਤ ਤੇ 570 ਹੋਰ ਜ਼ਖਮੀ ਤੇ ਨਾਈਜੀਰੀਆ ਦੇ ਲਾਗੋਸ ਵਿਚ ਰਾਸ਼ਟਰਮੰਡਲ ਅੰਡਰ 23 ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿਚ ਭਾਰਤ ਨੇ 4 ਸੋਨੇ ਦੇ ਤਮਗਿਆਂ ਸਮੇਤ ਕੁੱਲ 17 ਤਮਗੇ ਜਿੱਤੇ ਹੁਣ ਖਬਰਾਂ ਵਿਸਥਾਰ ਨਾਲ ਸੰਸਦ ਨੇ ਟੈਕਸੇਸ਼ਨ ਅਤੇ ਹੋਰ ਵਿਧੀਆਂ ਕਾਨੂੰਨ ਸੋਧ ਬਿੱਲ 2026 ਨੂੰ ਪਾਸ ਕਰ ਦਿੱਤਾ ਹੈ ਰਾਜ ਸਭਾ ਨੇ ਚਰਚਾ ਤੋਂ ਬਾਅਦ ਬਿੱਲ ਨੂੰ ਲੋਕ ਸਭਾ ਵਿਚ ਵਾਪਸ ਕਰ ਦਿੱਤਾ ਲੋਕ ਸਭਾ ਪਹਿਲਾਂ ਹੀ ਬਿੱਲ ਨੂੰ ਪਾਸ ਕਰ ਚੁੱਕੀ ਏ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬਿੱਲ ਦਾ ਉਦੇਸ਼ ਭਾਰਤ ਦੇ ਨਿਰਮਾਣ ਸਿਲਸਿਲੇ ਨੂੰ ਮਜ਼ਬੂਤ ਕਰਨਾ ਵਧੇਰੇ ਨਿਵੇਸ਼ ਨੂੰ ਆਕਰਸ਼ਿਤ ਕਰਨਾ ਨੌਕਰੀਆਂ ਪੈਦਾ ਕਰਨਾ ਅਤੇ ਨਿਰਮਾਣ ਗਤੀਵਿਧੀਆਂ ਨੂੰ ਹੁਲਾਰਾ ਦੇਣਾ ਹੈ ਮੰਤਰੀ ਨੇ ਸਪਸ਼ਟ ਕੀਤਾ ਕਿ ਬਿੱਲ UPI ਉਪਭੋਗਤਾਵਾਂ ਤੇ ਕੋਈ ਟੈਕਸ ਜਾਂ ਲੈਂਡ ਡਿਡ ਫੀਸ ਨਹੀਂ ਲਾਉਂਦਾ ਹੈ
3: ਛੋਟੇ ਮਰਚੈਂਟਸ ਔਰ ਕਿਰਾਨਾ ਸਟੋਰਸ ਹਮਾਰੇ

ਦੇਸ਼ ਭਰ ਵਿਚ ਕਈ ਸਮਾਗਮ ਕਰਾਏ ਜਾ ਰਹੇ ਨੇ। ਪੱਛਮੀ ਕੋਲੰਬੀਆ ਵਿਚ ਕੱਲ ਆਏ 7.4 ਤੀਬਰਤਾ ਵਾਲੇ ਸ਼ਕਤੀਸ਼ਾਲੀ ਭੂਚਾਲ ਵਿਚ 132 ਲੋਕਾਂ ਦੀ ਮੌਤ ਹੋ ਗਈ ਏ ਤੇ 570 ਲੋਕ ਜ਼ਖਮੀ ਹੋ ਗਏ ਨੇ। ਅਮਰੀਕੀ ਭੂ ਵਿਗਿਆਨਕ ਸਰਵੇਖਣ ਮੁਤਾਬਿਕ ਇਸ ਦਾ ਕੇਂਦਰ ਰਾਜਧਾਨੀ ਬੋਗੋਟਾ ਤੋਂ ਕਰੀਬ 400 ਕਿਲੋਮੀਟਰ ਪੱਛਮ ਵਿਚ ਚੋਕੋ ਇਲਾਕੇ ਦੇ ਸੈਨ ਹੋਸੇ ਡੇਲ ਪਾਲਮਾਰ ਵਿਚ ਸੀ। ਭੂਚਾਲ ਕਾਰਨ ਸੈਂਕੜੇ ਇਮਾਰਤਾਂ ਨੂੰ ਨੁਕਸਾਨ

0: ਮਾਰ ਵਿੱਚ ਸੀ। ਭੂਚਾਲ ਕਾਰਨ ਸੈਂਕੜੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਤੇ ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਖਬਰ ਏ। ਕੋਲੰਬੀਆ ਦੇ ਰਾਸ਼ਟਰਪਤੀ ਆਬੇ ਲਾਰਤੋ ਦੇਲਾ ਐਸਪੀਰੇਲਾ ਨੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਹੰਗਾਮੀ ਹਾਲਤ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਏਗੀ। ਗੁਆਂਢੀ ਦੇਸ਼ਾਂ ਇਕਵਾਡੋਰ ਤੇ ਪਨਾਮਾ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ, ਹਾਲਾਂਕਿ ਕਿਸੇ ਵੱਡੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਕਾਂਵੜ ਯਾਤਰਾ ਦੌਰਾਨ ਸ਼ਰਧਾਲੂ ਵੱਡੀ ਗਿਣਤੀ ਵਿਚ ਹਰਿਦੁਆਰ ਪਹੁੰਚ ਰਹੇ ਨੇ। ਕੱਲ ਸ਼ਾਮ ਤੱਕ 4,43,78,000 ਤੋਂ ਵੱਧ ਸ਼ਰਧਾਲੂ ਪਵਿੱਤਰ ਗੰਗਾ ਜਲ ਲੈ ਕੇ ਆਪਣੇ ਸਥਾਨਾਂ ਲਈ ਰਵਾਨਾ ਹੋ ਚੁੱਕੇ ਸਨ। ਸਾਵਣ ਸ਼ਿਵਰਾਤਰੀ ਦੇ ਮੌਕੇ ਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਭਗਵਾਨ ਸ਼ਿਵ ਨੂੰ ਜਲ ਚੜਾ ਕੇ ਕਾਂਵੜ ਯਾਤਰਾ ਦੀ ਸਮਾਪਤੀ ਕਰ ਰਹੇ ਨੇ। ਬੀਤੀ ਰਾਤ ਤੋਂ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਰਾਜ ਦੇ 9 ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਏ ਤੇ ਚੇਤਾਵਨੀ ਜਾਰੀ ਕੀਤੀ ਏ। ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ ਕਸ਼ਮੀਰ, ਲੱਦਾਖ, ਉੱਤਰਾਖੰਡ ਤੇ ਦਿੱਲੀ ਵਿਚ ਵੀ ਭਾਰੀ ਬਾਰਿਸ਼ ਹੋਏਗੀ। ਨਾਈਜੀਰੀਆ ਦੇ ਲਾਗੋਸ ਵਿਚ ਰਾਸ਼ਟਰਮੰਡਲ ਅੰਡਰ 23 ਤਲਵਾਰਬਾਜ਼ੀ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਭਾਰਤ ਨੇ ਸ਼ਾਨਦਾਰ ਕਾਰਗੁਜ਼ਾਰੀ ਦਾ ਵਿਖਾਲਾ ਕਰਦਿਆਂ 4 ਸੋਨੇ ਤੇ 4 ਚਾਂਦੀ ਦੇ ਅਤੇ 9 ਕਾਂਸੀ ਦੇ ਤਮਗੇ ਸਮੇਤ ਕੁੱਲ 17 ਤਮਗੇ ਜਿੱਤੇ ਨੇ। ਐਤਵਾਰ ਨੂੰ ਸ਼ੁਰੂ ਹੋਈ ਇਹ ਚੈਂਪੀਅਨਸ਼ਿਪ 14 ਅਗਸਤ ਤੱਕ ਚੱਲੇਗੀ। ਆਖਿਰ ਵਿਚ ਇਸ ਬੁਲੇਟਿਨ ਦੀਆਂ ਖਾਸ-ਖਾਸ ਖਬਰਾਂ ਇੱਕ ਵਾਰ ਫੇਰ। ਸੰਸਦ ਨੇ ਟੈਕਸੇਸ਼ਨ ਅਤੇ ਹੋਰ ਫਿਦੀਆਂ ਕਾਨੂੰਨ ਸੋਧ ਬਿੱਲ 2026 ਨੂੰ ਪਾਸ ਕਰ ਦਿੱਤਾ ਹੈ। ਸਰਕਾਰ ਨੇ ਈ ਵੀਜ਼ਾ ਰੱਖਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਭਾਰਤ ਵਿਚ ਦਾਖਲ ਹੋਣ ਦੀ ਸਹੂਲਤ ਵਾਸਤੇ ਪੰਜਾਬ ਤੇ ਅਟਾਰੀ ਜ਼ਮੀਨੀ ਬੰਦਰਗਾਹ ਸਮੇਤ 11 ਹੋਰ ਅੰਤਰਰਾਸ਼ਟਰੀ ਬੰਦਰਗਾਹਾਂ ਨੂੰ ਨੋਟੀਫਾਈ ਕੀਤਾ ਹੈ। ਝਾਰਖੰਡ ਵਿਦਿਆਰਥੀ ਅੰਦੋਲਨ ਨੇਤਾ ਦੇਵਿੰਦਰ ਨਾਥ ਮਹਿਤੋ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ 'ਚ ਦਾਖਲ। ਵਿਦਿਆਰਥੀਆਂ ਦੇ ਲਾਠੀਚਾਰਜ ਦੇ ਵਿਰੋਧ ਵਿਚ ਅੱਜ ਭਾਜਪਾ ਦਾ ਝਾਰਖੰਡ ਬੰਦ ਦਾ ਸੱਦਾ। ਦੇਸ਼ ਅੱਜ ਇਨਕਲਾਬੀ ਆਜ਼ਾਦੀ ਘੁਲਾਟੀਏ ਖੁਦੀ ਰਾਮ ਬੋਸ ਨੂੰ ਉਨ੍ਹਾਂ ਦੇ 119ਵੇਂ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਪੱਛਮੀ ਕੋਲੰਬੀਆ ਵਿਚ ਕੱਲ੍ਹ ਆਏ 7.4 ਤੀਬਰਤਾ ਵਾਲੇ ਸ਼ਕਤੀਸ਼ਾਲੀ ਭੂਚਾਲ ਵਿਚ 132 ਲੋਕਾਂ ਦੀ ਮੌਤ ਤੇ 570 ਹੋਰ ਜ਼ਖਮੀ ਤੇ ਨਾਈਜੀਰੀਆ ਦੇ ਲਾਗੋਸ ਵਿਚ ਰਾਸ਼ਟਰਮੰਡਲ ਅੰਡਰ 23 ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿਚ ਭਾਰਤ ਨੇ 4 ਸੋਨੇ ਦੇ ਤਮਗਿਆਂ ਸਮੇਤ ਕੁੱਲ 17 ਤਮਗੇ ਜਿੱਤੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਜੀ 8:40 ਤੇ 30 ਸਕਿੰਟ। ਹੁਣ ਸਮਾਂ ਹੋ ਗਿਆ ਜੀ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਕਵਾਲੀਆਂ। ਅਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ, ਤੁਹਾਡਾ ਰੇਡੀਓ ਦੋਸਤ ਮਹਾਵੀਰ ਸਿੰਘ। ਤੁਹਾਡੇ ਰੇਡੀਓ ਦੋਸਤ ਵੱਲੋਂ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਮਹਾਵੀਰ ਸਿੰਘ ਵੱਲੋਂ ਪਿਆਰ ਭਰੀ ਨਮਸਕਾਰ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਕਵਾਲੀ।

ਲਓ ਦੋਸਤੋ, ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਕਵਾਲੀ। ਅਗਲੀ ਕਵਾਲੀ ਤੁਹਾਡੀ ਖਿਦਮਤ ਵਿੱਚ ਪੇਸ਼ ਹੈ ਨੁਸਰਤ ਫਤਿਹ ਅਲੀ ਖਾਨ ਜੀ ਦੀ ਆਵਾਜ਼ ਦੇ ਵਿੱਚ।

ਦੋਸਤੋ, ਹੁਣ ਤੁਸੀਂ ਸੁਣ ਰਹੇ ਸੀ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ ਇੱਕ ਕਵਾਲੀ। ਅਗਲੀ ਕਵਾਲੀ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਲਤਾ ਮੰਗੇਸ਼ਕਰ ਅਤੇ ਸ਼ਮਸ਼ਾਦ ਬੇਗਮ ਦੀ ਆਵਾਜ਼ ਵਿੱਚ।

ਦੋਸਤੋ, ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਕਵਾਲੀਆਂ। ਇਸ ਦੇ ਨਾਲ ਹੀ ਆਪਣੇ ਰੇਡੀਓ ਦੋਸਤ ਮਹਾਵੀਰ ਸਿੰਘ ਨੂੰ ਪ੍ਰੋਗਰਾਮ ਮਹਿਕ ਪੰਜਾਬ ਦੀ ਖਤਮ ਕਰਨ ਦੀ ਦਿਓ ਆਗਿਆ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ 101 ਮੈਗਾਹਰਟਜ਼ 'ਤੇ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ 8:59 'ਤੇ 31 ਸੈਕਿੰਡ। ਠੀਕ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ, ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਵਿਵਿਧ ਭਾਰਤੀ ਮੁੰਬਈ ਤੋਂ ਪ੍ਰਸਾਰਿਤ ਕੀਤੇ ਜਾਣਗੇ, ਜੋ ਕਿ 10 ਵਜੇ ਤੱਕ ਜਾਰੀ ਰਹਿਣਗੇ।

ਪ੍ਰੋਗਰਾਮ ਗੀਤ ਪਟਾਰਾ ਮੈਂ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ, ਤੁਹਾਡਾ ਦੋਸਤ ਮਹਾਂਵੀਰ ਸਿੰਘ। ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਪ੍ਰੋਗਰਾਮ ਦੇ ਆਗਾਜ਼ ਕਰਦੇ ਹਾਂ ਪਹਿਲੇ ਗੀਤ ਨਾਲ, ਜਿਸ ਨੂੰ ਆਵਾਜ਼ ਦਿੱਤੀ ਏ ਆਸ਼ਾ ਭੋਂਸਲੇ ਅਤੇ ਵਿਨੋਦ ਰਾਠੌੜ ਨੇ। ਫਿਲਮ ਹੈ ਜੀ ਬਾਜੀਗਰ। ਇਸ ਗੀਤ ਨੂੰ ਕਲਮਬੱਧ ਕੀਤਾ ਹੈ ਜ਼ਫਰ ਗੋਰਖਪੁਰੀ ਨੇ ਅਤੇ ਸੰਗੀਤਕਾਰ ਨੇ ਅਨੂ ਮਲਿਕ।

ਦੋਸਤੋ, ਗੀਤ ਪਿਟਾਰਾ ਦੇ ਵਿੱਚ ਅਗਲਾ ਗੀਤ ਤੁਹਾਡੀ ਖਾਤਰ ਲੈ ਕੇ ਹਾਜ਼ਰ ਹੋਏ ਹਾਂ, ਜਿਸ ਨੂੰ ਲਿਖਿਆ ਹੈ ਹਸਨ ਕਮਾਲ ਨੇ, ਜਿਸ ਦੇ ਸੰਗੀਤਕਾਰ ਨੇ ਬੱਪੀ ਲਹਿਰੀ, ਫਿਲਮ ਹੈ ਐਤਵਾਰ, ਅਤੇ ਜਿਸ ਨੂੰ ਗਾਇਆ ਹੈ ਆਸ਼ਾ ਭੋਂਸਲੇ ਅਤੇ ਭੁਪਿੰਦਰ ਨੇ।

ਆਕਾਸ਼ਵਾਨੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 11 ਅਗਸਤ ਦਿਨ ਮੰਗਲਵਾਰ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਤੁਸੀਂ ਸਰਵਨ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ, ਜਿਸ ਦਾ ਸੰਦੇਸ਼ ਸਾਡੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਅਮੋਲਕ ਮਾਰਗ ਦਰਸ਼ਨ ਪ੍ਰਦਾਨ ਕਰਦਾ ਹੈ।

ਦੋਸਤੋ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਅਗਲਾ ਦੋਸਤੋ ਗੀਤ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ। ਅਗਲਾ ਗੀਤ ਫਿਲਮ ਅਰਜਨ ਪੰਡਿਤ ਅਤੇ ਇਸਦੇ ਗਾਇਕ ਨੇ ਅਭਿਜੀਤ ਭੱਟਾਚਾਰੀਆ ਅਤੇ ਅਲਕਾ ਜਾਗਨਿਕ ਅਤੇ ਗੀਤਕਾਰ ਹੋਣਗੇ ਜਾਵੇਦ ਅਖਤਰ ਅਤੇ ਸੰਗੀਤ ਦਿੱਤਾ ਏ ਦਲੀਪ ਸੇਨ ਅਤੇ ਸਮੀਰ ਸੇਨ ਨੇ।

ਦੋਸਤੋ, ਅਰਜਨ ਪੰਡਿਤ ਫਿਲਮ ਦੇ ਇਸ ਗੀਤ ਦਾ ਤੁਸੀਂ ਆਨੰਦ ਮਾਣ ਰਹੇ ਸੀ। ਮੈਂ ਤੁਹਾਡਾ ਰੇਡੀਓ ਦੋਸਤ ਮਹਾਵੀਰ ਸਿੰਘ ਤੁਹਾਡੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਗੀਤ ਪਿਟਾਰਾ ਲੈ ਕੇ। ਅਗਲਾ ਗੀਤ ਤੁਹਾਡੇ ਲਈ ਲੈ ਕੇ ਆਏ ਹਾਂ ਹਮ ਆਪਕੇ ਹੈਂ ਕੌਣ ਫਿਲਮ ਵਿੱਚੋਂ, ਜਿਸ ਦੇ ਗਾਇਕ ਨੇ SP ਬਾਲਾ, ਗੀਤਕਾਰ ਨੇ ਦੇਵ ਕੋਹਲੀ ਅਤੇ ਸੰਗੀਤ ਦਿੱਤਾ ਏ ਰਾਮ ਲਕਸ਼ਮਣ ਨੇ।

ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ, ਅਤੇ ਮੇਰੇ ਨਾਲ ਯਾਨੀ ਕਿ ਮਹਾਵੀਰ ਸਿੰਘ ਨਾਲ। ਅਗਲਾ ਗਾਣਾ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹਾਂ ਫਿਲਮ ਜਾਨ ਦੇ ਵਿੱਚੋਂ, ਜਿਸ ਦੇ ਗੀਤਕਾਰ ਨੇ ਆਨੰਦ ਬਖਸ਼ੀ, ਸੰਗੀਤ ਦਿੱਤਾ ਏ ਆਨੰਦ ਮਿਲੰਦ ਨੇ, ਅਤੇ ਇਸ ਗੀਤ ਦੇ ਗਾਇਕ ਨੇ ਮਨੋਹਰ ਅਤੇ ਅਲਕਾ ਯਾਗਨਿਕ।

0: ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ, ਜਿਸ ਵਿੱਚ ਤੁਸੀਂ ਆਨੰਦ ਮਾਣ ਰਹੇ ਹੋ ਹਿੰਦੀ ਫਿਲਮੀ ਗੀਤਾਂ ਦਾ। ਹੁਣ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਾਥੀ ਅੰਮ੍ਰਿਤ। ਅੰਮ੍ਰਿਤ ਜੀ, ਕਿਹੜਾ ਗੀਤ ਸਰੋਤਿਆਂ ਵਾਸਤੇ ਲੈ ਕੇ ਹਾਜ਼ਰ ਹੋਏ ਹੋ?
1: ਜੀ, ਅਗਲਾ ਗੀਤ ਹੈ ਜੀ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ, ਫਿਲਮ ਕਾਲਾ ਪੱਥਰ ਵਿੱਚੋਂ, ਜਿਸ ਨੂੰ ਲਿਖਿਆ ਹੈ ਸਾਹਿਰ ਨੇ ਅਤੇ ਸੰਗੀਤ ਦਿੱਤਾ ਹੈ ਰਾਜੇਸ਼ ਰੌਸ਼ਨ ਨੇ।

ਜਿਸ ਰੋਤਿਓ ਇਹ ਸੀ ਗੀਤ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ ਫਿਲਮ ਕਾਲਾ ਪੱਥਰ ਵਿੱਚੋਂ ਲਿਖਿਆ ਸੀ ਸਾਹਿਰ ਨੇ ਅਤੇ ਸੰਗੀਤ ਸੀ ਰਾਜੇਸ਼ ਰੌਸ਼ਨ ਦਾ। ਅਗਲਾ ਗੀਤ ਸੁਣਦੇ ਹਾਂ ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ ਫਿਲਮ ਕਸਮੇ ਵਾਅਦੇ ਵਿੱਚੋਂ ਜਿਸ ਨੂੰ ਲਿਖਿਆ ਹੈ ਗੁਲਸ਼ਨ ਬਾਵਰਾ ਨੇ ਅਤੇ ਸੰਗੀਤ ਹੈ ਆਰ ਡੀ ਬਰਮਨ ਦਾ।

जिस रोते ਇਹ ਗੀਤ ਸੀ ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਸੀ ਗੁਲਸ਼ਨ ਬਾਵਰਾ ਅਤੇ ਸੰਗੀਤ ਸੀ ਆਰ ਡੀ ਬਰਮਨ ਦਾ। ਅਗਲਾ ਗੀਤ ਸੁਣਦੇ ਹਾਂ ਮੋਹਿਤ ਚੌਹਾਨ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਹੈ ਇਸ਼ਰਾਤ ਕਾਮਿਲ ਅਤੇ ਸੰਗੀਤ ਦਿੱਤਾ ਹੈ ਪ੍ਰੀਤਮ ਨੇ ਫਿਲਮ ਲਾਵਾਜਕਲ ਵਿੱਚੋਂ।

ਜੀ ਸਰੋਤਿਓ, ਇਹ ਗੀਤ ਸੀ ਮੋਹਿਤ ਚੌਹਾਨ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਸੀ ਇਰਸ਼ਾਦ ਕਾਮਿਲ ਨੇ ਅਤੇ ਸੰਗੀਤ ਸੀ ਪ੍ਰੀਤਮ ਦਾ। ਅਗਲਾ ਗੀਤ ਹੈ ਜੀ ਅਰੀਜੀਤ ਸਿੰਘ ਦੀ ਆਵਾਜ਼ ਵਿੱਚ, ਫਿਲਮ ਭੇੜੀਆ ਵਿੱਚੋਂ, ਜਿਸ ਨੂੰ ਲਿਖਿਆ ਹੈ ਅਮਿਤਾਭ ਭੱਟਾਚਾਰਿਆ ਅਤੇ ਸੰਗੀਤ ਹੈ ਸਚਿਨ ਜਿਗਰ ਦਾ।

0: ਦੋਸਤੋ, ਇਸ ਪ੍ਰੋਗਰਾਮ ਵਿੱਚ ਸਾਨੂੰ ਤਕਨੀਕੀ ਸਾਥ ਦੇ ਰਹੀ ਸੀ ਸਾਡੀ ਤਕਨੀਕੀ ਟੀਮ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ। ਇਸ ਦੇ ਨਾਲ ਹੀ ਮੈਨੂੰ ਮਹਾਵੀਰ ਸਿੰਘ ਨੂੰ
1: ਅਤੇ ਮੈਨੂੰ ਅੰਮ੍ਰਿਤ ਨੂੰ
0: ਪ੍ਰੋਗਰਾਮ ਗੀਤ ਪਟਾਰਾ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ 10:59:10। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 'ਤੇ ਤੁਸੀਂ ਸੁਣੋਗੇ FM ਰੇਨਬੋ

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਸਟੂਡੀਓ ਦੀ ਘੜੀ ਮੁਤਾਬਕ ਵਕਤ ਹੋ ਰਿਹਾ 11:59 ਤੇ 25 ਸੈਕਿੰਡ ਦਾ 11:12 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਕੁਝ ਪਲ ਲਈ ਕਰੋ ਇੰਤਜ਼ਾਰ।

ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਕ ਵਕਤ ਹੋ ਰਿਹਾ ਹੈ 12:10 ਤੇ 40 ਸੈਕਿੰਡ ਦਾ। ਪੇਸ਼ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ।

0: FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏਅਰ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਸਟੂਡੀਓ ਦੀ ਘੜੀ ਮੁਤਾਬਕ ਵਕਤ ਹੋ ਰਿਹਾ 12:30 ਤੇ 22 ਸੈਕਿੰਡ ਦਾ। ਪੇਸ਼ ਹੈ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ
0: ਅੱਜ ਦੇ ਘਰ ਪਰਿਵਾਰ ਪ੍ਰੋਗਰਾਮ ਦੇ ਵਿੱਚ ਸਿਲਸਿਲਾ ਹੈ ਛਾਵਾਂ ਠੰਡੀਆਂ ਨੇ ਬੋਰਡ ਦੀਆਂ, ਜਿਸ ਵਿੱਚ ਮਹਿਮਾਨ ਨੇ ਰਿਟਾਇਰਡ ਪ੍ਰਿੰਸੀਪਲ ਸਰਦਾਰ ਤਰਸੇਮ ਸਿੰਘ ਨਰੂਲਾ ਤੇ ਮੇਜ਼ਬਾਨ ਨੇ ਸੁਧਾ। ਆਓ ਸੁਣਦੇ ਹਾਂ ਪਹਿਲਾਂ ਕੁਝ ਸੰਦੇਸ਼।
2: ਡਿਜ਼ਾਈਨਿੰਗ ਅਤੇ 4 ਸਾਲਾ BA BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65-150।
3: QR ਕੋਡ ਨੂੰ ਸਕੈਨ ਕਰੋ, 5000 ਦਾ ਕੈਸ਼ਬੈਕ ਪਾਓ। ਵਾਹ, ਫਾਇਦਾ ਹੀ ਫਾਇਦਾ।
4: ਫਸਿਆ, UPI ਪਿੰਨ ਦਾਖਲ ਕਰੋ ਸਿਰਫ ਪੈਸੇ ਭੇਜਣ ਲਈ।
5: RBI ਕਹਿੰਦਾ ਹੈ
6: ਜਾਣਕਾਰ ਬਣੋ, ਸੁਚੇਤ ਰਹੋ।

0: ਜੀ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਛਾਵਾਂ ਠੰਡੀਆਂ ਨੇ ਬੋਹੜਦੀਆਂ। ਤੁਹਾਨੂੰ ਇਸ ਚੀਜ਼ ਦਾ ਇਲਮ ਹੈ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਉਹਨਾਂ ਸ਼ਖਸੀਅਤ ਨੂੰ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਇਸ ਸਮਾਜ ਨੂੰ ਬਹੁਤ ਕੁਝ ਦਿੱਤਾ ਹੈ, ਸੰਘਰਸ਼ਾਂ ਤੋਂ ਉੱਪਰ ਉੱਠ ਕੇ ਹੋਰਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਦੇ ਯਤਨ ਕੀਤੇ ਨੇ। ਸੋ ਅੱਜ ਸਟੂਡੀਓ 'ਚ ਮੌਜੂਦ ਨੇ ਉੱਘੇ ਸਿੱਖਿਆ ਮਾਹਰ, ਚਿੰਤਕ, ਸਮਾਜ ਸੇਵਕ ਤੇ ਸਾਹਿਤਕਾਰ ਪ੍ਰੋਫੈਸਰ ਤਰਸੇਮ ਸਿੰਘ ਨਰੂਲਾ ਜੀ। ਜੀ ਨਰੂਲਾ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਛਾਵਾਂ ਠੰਡੀਆਂ ਨੇ ਬੋਹੜਦੀਆਂ।
1: ਮੈਂ ਧੰਨਵਾਦੀ ਹਾਂ ਮੈਡਮ ਸੁਧਾ ਜੀ, ਆਪ ਜੀ ਦਾ, ਜਿਨ੍ਹਾਂ ਨੇ ਕਿ ਮੈਨੂੰ ਸਮਾਂ ਦਿੱਤਾ ਲੋਕਾਂ ਦੇ ਸਾਹਮਣੇ ਰੂਬਰੂ ਹੋਣ ਦਾ, ਤੇ ਮੈਂ ਬਹੁਤ ਹੀ ਧੰਨਵਾਦੀ ਹਾਂ ਇੱਥੋਂ ਦੇ ਬਹੁਤ ਹੀ ਲਾਂਡ ਡਾਇਰੈਕਟਰ ਬਲਜੀਤ ਸ਼ਰਮਾ ਜੀ ਦਾ ਤੇ ਬਾਕੀ ਆਕਾਸ਼ਵਾਣੀ ਦੇ ਜਿੰਨੇ ਵੀ ਰੇਡੀਓ FM ਦੇ ਜਿੰਨੇ ਕਰਮਚਾਰੀ ਹਨ ਸੰਬੰਧਿਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ।
0: ਜੀ ਅਸੀਂ ਵੀ ਤੁਹਾਡਾ ਧੰਨਵਾਦ ਕਰਦੇ ਹਾਂ, ਸ਼ੁਕਰੀਆ ਤੁਸੀਂ ਸਾਡੇ ਲਈ ਸਮਾਂ ਕੱਢਿਆ, ਸਾਡੇ ਸਰੋਤਿਆਂ ਲਈ ਸਮਾਂ ਕੱਢਿਆ। ਮੈਨੂੰ ਇਉਂ ਲੱਗਦਾ ਕਿ ਕੁਝ ਸ਼ਖਸੀਅਤ ਹੈ ਜਿਹੜੀਆਂ ਉਹ ਕਿਸੇ ਜਾਣ ਪਛਾਣ ਦੀਆਂ, ਕਿਸੇ ਤਾਰੀਫ ਦੀਆਂ ਮੁਹਤਾਜ ਨਹੀਂ ਹੁੰਦੀਆਂ, ਉਹਨਾਂ ਵਿੱਚੋਂ ਪ੍ਰੋਫੈਸਰ ਨਰੂਲਾ ਇੱਕ ਨੇ। ਇਹਨਾਂ ਦੀ ਸੰਪੂਰਨ ਜ਼ਿੰਦਗੀ ਜਿਸ ਤੇ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਨੇ। ਤੁਸੀਂ ਖੁਦ ਸ਼ਬਦਾਂ ਦੇ ਜਾਦੂਗਰ ਰਹੇ ਹੋ ਨਰੂਲਾ ਸਰ, ਆਪਣੇ ਸ਼ਬਦਾਂ ਦੇ ਵਿੱਚ ਹੀ ਸਰੋਤਿਆਂ ਦੇ ਨਾਲ ਆਪਣੀ ਜਾਣ ਪਛਾਣ ਕਰਵਾਓ।
1: ਮੁਦਕੀ ਮੇਰਾ ਪਿੰਡ ਹੈ ਜੀ, ਮੇਰੇ ਪੇਰੈਂਟਸ ਉੱਥੇ ਖੇਤੀਬਾੜੀ ਦਾ ਕੰਮ ਕਰਦੇ ਸੀ, ਉਸ ਤੋਂ ਬਾਅਦ ਅਸੀਂ ਸ਼ਿਫਟ ਹੋ ਗਏ ਬੱਚਿਆਂ ਦੀ ਐਜੂਕੇਸ਼ਨ ਵਾਸਤੇ, ਸਾਡੇ ਗ੍ਰੈਂਡ ਪੇਰੈਂਟਸ ਉਹ ਫਰੀਦਕੋਟ ਸ਼ਿਫਟ ਹੋ ਗਏ, ਉੱਥੇ ਉਹਨਾਂ ਨੇ ਆਪਣਾ ਕਾਰੋਬਾਰ ਐਜ਼ ਏ ਕਮਿਸ਼ਨ ਏਜੰਟ ਸ਼ੁਰੂ ਕਰ ਦਿੱਤਾ। ਇਹਦੀ ਮੀਨਵਾਈਲ ਮੇਰੀ ਮਦਰ ਦੀ ਸ਼ਾਦੀ ਹੋ ਗਈ, ਤੇ ਮੇਰੀ ਮਦਰ ਦੀ ਸ਼ਾਦੀ ਤੋਂ ਬਾਅਦ ਇੱਕ ਸਾਲ ਤੋਂ ਬਾਅਦ ਮੇਰਾ ਫਾਦਰ ਦੀ ਡੈਥ ਹੋ ਗਈ। ਮੇਰੀ ਮਾਂ 23 ਸਾਲ ਦੀ ਸੀ ਜਦੋਂ ਕਿ ਵਿਧਵਾ ਹੋ ਗਈ। ਮੈਨੂੰ ਤੇ ਮੇਰੀ ਮਾਂ ਨੂੰ ਮਹਿਮਾ ਸਰਕਾਰੀ ਮੇਰੇ ਨਾਨਕੇ ਉੱਥੇ ਲਿਆਏ ਤੇ ਉੱਥੇ ਮੇਰੀ ਜਿਹੜੀ ਇਹ ਜ਼ਿੰਦਗੀ ਜਿਹੜੀ ਸ਼ੁਰੂ ਹੁੰਦੀ ਹੈ। ਮੇਰੇ ਫਾਦਰ ਜਿਹੜੇ ਲਾਹੌਰ ਯੂਨੀਵਰਸਿਟੀ, ਲਾਹੌਰ ਕਾਲਜ ਹੈ, ਲਾਹੌਰ ਯੂਨੀਵਰਸਿਟੀ ਨਾਲ ਸੰਬੰਧਿਤ ਸੀ, ਉਸਦੇ ਗ੍ਰੈਜੂਏਟ ਸਨ। ਬਹੁਤ ਹੀ ਸਾਊ ਤੇ ਨੇਕ ਸੁਭਾਅ ਦੇ ਇਨਸਾਨ ਸਨ ਉਹ। ਕੁਦਰਤ ਨੇ ਚਾਹੇ ਉਹ ਸਰੀਰਕ ਤੌਰ ਤੇ ਮਨਫੀ ਕਰ ਲਏ, ਪਰ ਆਮ ਲੋਕਾਂ ਦੇ ਵਿੱਚ ਕਹਾਵਤ ਹੈ ਵੀ ਜਿਹੜਾ ਮੁੰਡਾ ਤਰਸੇਮ ਨਰੂਲਾ ਹੈ ਉਹ ਜਮਾਂ ਬਿਲਕੁਲ ਆਪਦੇ ਪਿਓ ਦੀ ਹੂਬ ਹੂ ਉਹ ਨੇਕ ਨੀਤੀ ਦੇ ਉੱਤੇ ਚੱਲ ਰਿਹਾ ਤੇ ਨੇਕ ਸੁਭਾਅ ਦਾ ਉਹ ਬਣਿਆ। ਮੈਂ ਭਾਵੇਂ ਆਪਣੇ ਪਿਓ ਨੂੰ ਨਹੀਂ ਦੇਖਿਆ, ਮੈਂ ਇਹ ਲੋਕਾਂ ਤੋਂ ਸੁਣਿਆ, ਨਾ ਹੀ ਮੈਂ ਆਪਣੇ ਪਿਓ ਦੀ ਅੱਜ ਤੱਕ ਸ਼ਕਲ ਦੇਖੀ ਹੈ, ਮੈਂ ਬੜੀ ਤਰਸ ਰਿਹਾ।
0: ਪਰ ਉਹ ਆਪਣੀ ਨੇਕੀ ਨਾਲ, ਆਪਣੇ ਗੁਣਾਂ ਨਾਲ ਸਦਾ ਹੀ ਤੁਹਾਡੇ ਅੰਗ ਸੰਗ ਨੇ ਨਰੂਲਾ।
1: ਮੈਂ ਮਹਿਸੂਸ ਕਰਦਾ ਉਹ ਹਾਜ਼ਰ ਨਾਜ਼ਰ ਹੈ ਮੇਰੇ ਵਿੱਚ। ਸਭ ਤੋਂ ਵੱਡੀ ਜਿਹੜੀ ਵਧੀਆ ਗੱਲ ਮੇਰੇ ਨਾਨਕਿਆਂ ਨੇ ਕੀਤੀ, ਮੇਰੇ ਨਾਨੇ ਨੇ ਸਾਰੇ ਪਰਿਵਾਰ ਵਿੱਚ ਬੈਠ ਕੇ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਉਸਨੇ ਸੋਚਿਆ ਕਿ ਮੇਰੀ ਜਿਹੜੀ ਬੇਟੀ ਹੈ ਇਕੱਲੀ, ਤਿੰਨ ਭਰਾਵਾਂ ਤੋਂ ਬਾਅਦ ਇਹ ਹੈਗੀ ਹੈ ਤੇ ਇਹ ਮੇਰਾ ਚੌਥਾ ਬੇਟਾ ਹੈ ਤੇ ਮੈਂ ਇਸ ਨੂੰ ਮਤਲਬ ਜਿਹੜੀ ਆਪਦੇ ਨਾਂ ਦੀ ਜਿਹੜੀ ਚੌਥੇ ਚਾਰ ਤਿੰਨਾਂ ਮੁੰਡਿਆਂ ਦੇ ਚੌਥੇ ਹਿੱਸੇ ਦੀ ਜਿਹੜੀ ਸਾਰੀ ਜਾਇਦਾਦ ਇਸ ਦੇ ਨਾਲ ਹੋਣਾ ਤੇ ਜਿਹੜੀ ਮੌਜੂਦਾ ਇਸ ਸਾਲ ਦੀ ਫਸਲ ਹੋਊਗੀ ਉਹ ਸਾਰੀ ਦੀ ਸਾਰੀ ਫਸਲ ਮੇਰੀ ਧੀ ਦੀ ਜਿਹੜੀ ਉਹ ਖਾਤੇ ਦੇ ਵਿੱਚ ਪਈ ਜਾਵੇ। ਪਰ ਮੇਰੀ ਮਾਂ ਚਾਹੇ ਉਹ ਘੱਟ ਪੜ੍ਹੀ ਲਿਖੀ ਸੀ ਪਰ ਉਹਦੀ ਕਾਮਨ ਸੈਂਸ ਬਹੁਤ ਸੀ, ਆਮ ਸੂਝਬੂਝ ਬਹੁਤ ਸੀਗੀ। ਉਸ ਨੇ ਅਗਲੇ ਦਿਨ ਹੀ ਆਪਣੀਆਂ ਭਰਾਵਾਂ ਤੇ ਭਰਜਾਈਆਂ ਨੂੰ ਸੱਦ ਕੇ ਹੱਥ ਜੋੜ ਕੇ ਤੇ ਗਲ ਚ ਪੱਲੂ ਪਾ ਕੇ ਕਿਹਾ ਵੀ ਮੈਂ ਤਾਂ ਆਪਣਾ ਰੰਡੇਪਾ ਕੱਟਣਾ, ਮੈਂ ਜ਼ਮੀਨ ਤੋਂ ਕੀ ਲੈਣਾ, ਮੇਰੀ ਜਾਇਦਾਦ ਅਸਲੀ ਜਿਹੜੀ ਸੁਸਾਰੀ ਖੁੱਸ ਗਈ, ਮੇਰਾ ਸੁਹਾਗ ਵੀ ਖੁੱਸ ਗਿਆ ਤੇ ਆਪਣਾ ਬੱਚਾ ਪਾਲਣਾ, ਇਹ ਜ਼ਮੀਨ ਤੁਹਾਡੀ ਆਪਣੀ ਜ਼ਮੀਨ ਹੈ, ਤੁਸੀਂ ਸਾਂਭੋ। ਉਸ ਤੋਂ ਬਾਅਦ ਜਦੋਂ ਮੈਂ ਵੱਡਾ 18 ਸਾਲਾਂ ਦਾ ਹੋਇਆ ਮੇਰੀ ਮਾਂ ਮੈਨੂੰ ਬਠਿੰਡੇ ਲੈ ਗਈ ਤੇ ਸਾਰੀ ਮੈਥੋਂ ਦਸਖਤ ਕਰਾ ਕੇ ਜ਼ਮੀਨ ਪੱਕੇ ਤੌਰ ਤੇ ਤਾਂ ਕਿ ਗਾਂ ਵੀ ਕੋਈ ਪ੍ਰੋਬਲਮ ਨਾ ਆਵੇ, ਉਹ ਮਤਲਬ ਜਿਹੜੀ ਹੈ ਸਾਡੇ ਜਿਹੜੇ ਨਾਨਕਿਆਂ ਦੇ ਭਰਾਵਾਂ ਦੇ ਨਾਂ ਤੇ ਉਸੇ ਤਰ੍ਹਾਂ ਉਹ ਚੜਵਾ ਦਿੱਤੀ।
0: ਜੀ ਤਾਂ ਨਰੂਲਾ ਸਰ, ਦੋ ਗੱਲਾਂ ਬੜੀਆਂ ਉੱਭਰ ਕੇ ਸਾਹਮਣੇ ਆਈਆਂ। ਇੱਕ ਤਾਂ ਚਾਹੇ ਤੁਹਾਡਾ ਦਾਦਕਾ ਪਰਿਵਾਰ ਸੀ, ਚਾਹੇ ਤੁਹਾਡਾ ਨਾਨਕਾ ਪਰਿਵਾਰ ਸੀ, ਸਿੱਖਿਆ ਦੇ ਪ੍ਰਤੀ ਜਾਗਰੂਕਤਾ, ਪੜ੍ਹਾਈ ਦੇ ਪ੍ਰਤੀ ਜਾਗਰੂਕਤਾ ਦੋਹੇ ਪਾਸੇ ਹੀ ਬਣੀ ਹੋਈ ਸੀ ਤੇ ਸਭ ਤੋਂ ਵੱਡੀ ਗੱਲ ਤੁਹਾਡੇ ਮਾਤਾ ਜੀ ਨੇ ਰਿਸ਼ਤਿਆਂ ਨੂੰ ਸਦਾ ਹੀ ਆਰਥਿਕ ਹਿੱਤਾਂ ਤੋਂ ਉੱਪਰ ਰੱਖਿਆ ਤੇ ਉਹੀ ਗੁਣ ਸਾਰੀ ਜ਼ਿੰਦਗੀ ਤੁਸੀਂ ਧਾਰਨ ਕਰੀ ਰੱਖੇ।
1: ਉਹਨੇ ਰਿਸ਼ਤੇ ਬਣਾਏ ਵੀ, ਰਿਸ਼ਤੇ ਪਾਲੇ ਵੀ
0: ਤੇ ਰਿਸ਼ਤੇ
1: ਨਿਭਾਏ ਵੀ।
0: ਅਜਿਹੇ ਹਾਲਾਤਾਂ ਚ ਤੁਹਾਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਤੇ ਕਿੱਥੋਂ ਤੱਕ ਤੁਸੀਂ ਪੜ੍ਹਾਈ ਲਿਖਾਈ ਕੀਤੀ?
1: ਮੁੱਢਲੀ ਜਿਹੜੀ ਮੇਰੀ ਪੜ੍ਹਾਈ ਹੈ ਮਹਿਮਾ ਸਵਾਈ ਜਿਹੜਾ ਹੈ ਪ੍ਰਾਇਮਰੀ ਸਕੂਲ ਮਹਿਮਾ ਸਵਾਈ ਦੇ ਵਿੱਚ ਹੋਈ। ਉਸ ਤੋਂ ਬਾਅਦ ਕੁਝ ਸਮਾਂ ਮੈਂ ਮਤਲਬ ਜਿਹੜਾ ਗੋਨਿਆ ਨਾਲ ਮੰਡੀ ਪੜ੍ਹਿਆ, ਉਸ ਤੋਂ ਬਾਅਦ ਸਾਡਾ ਸਕੂਲ ਮਹਿਮੇ ਸਰਜੇ ਬਣ ਗਿਆ ਸੀ। 10ਵੀਂ ਤੱਕ ਮੇਰੀ ਜਿਹੜੀ ਪੜ੍ਹਾਈ ਉਹ ਮਹਿਮੇ ਸਰਜੇ ਮਤਲਬ ਰਹੀ। ਉਸ ਤੋਂ ਬਾਅਦ ਮੈਂ ਗੌਰਮੈਂਟ ਕਾਲਜ ਬਜਿੰਦਰਾ ਕਾਲਜ ਦੇ ਵਿੱਚ ਮਤਲਬ ਗ੍ਰੈਜੂਏਸ਼ਨ ਕੀਤੀ। ਉਸ ਤੋਂ ਬਾਅਦ ਮੈਂ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ MA ਇੰਗਲਿਸ਼ ਕੀਤੀ ਪ੍ਰਾਈਵੇਟ ਤੌਰ ਦੇ ਉੱਤੇ।

0: ਮਤਲਬ ਫਿਰ ਮੈਂ ਪੰਜਾਬੀ ਕੀਤੀ, MED ਵੀ ਮੈਂ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈ ਕੇ ਮਤਲਬ ਕੀਤੀ।
1: ਜੀ ਜੀ, ਤਾਂ ਮਤਲਬ ਮਾਤਾ ਜੀ ਨੇ ਕਿਸੇ ਵੀ ਤਰ੍ਹਾਂ ਤੁਹਾਡੀ ਪੜ੍ਹਾਈ ਲਿਖਾਈ ਦੇ ਵਿੱਚ ਰੁਕਾਵਟ ਨਹੀਂ ਆਣ ਦਿੱਤੀ। ਉਸ ਵੇਲੇ ਜੋ ਵੀ ਉਪਲਬਧ ਸੀ ਵੱਧ ਤੋਂ ਵੱਧ ਤੁਸੀਂ ਗਿਆਨ ਪ੍ਰਾਪਤ ਕੀਤਾ, ਡਿਗਰੀਆਂ ਪ੍ਰਾਪਤ ਕੀਤੀਆਂ।
0: ਮੇਰੀ ਮਾਂ ਦਾ ਵੀ ਪੂਰਾ ਸਹਿਯੋਗ ਰਿਹਾ, ਉਸਦਾ ਥਾਪਣਾ ਰਿਹਾ, ਮੇਰੇ ਨਾਨਕਿਆਂ ਨੇ ਵੀ ਮੇਰੀ ਪੂਰੀ ਸਾਡੀ ਜਿਹੜੀ ਪਾਲਣਾ ਪੋਸ਼ਣਾ ਕੀਤੀ ਹੈ, ਪੜ੍ਹਾਈ ਪ੍ਰਤੀ ਪੂਰੇ ਜਾਗਰੂਕ ਰਹੇ ਹੈ। ਜਿਸ ਤਰ੍ਹਾਂ

0: ਕੀਤੀ ਹੈ, ਪੜ੍ਹਾਈ ਪ੍ਰਤੀ ਪੂਰੇ ਜਾਗਰੂਕ ਰਹੇ ਹੈ। ਜਿਸ ਤਰ੍ਹਾਂ ਦਾ ਵੀ ਮੋਟਾ ਠੁੱਲਾ ਜਿਸ ਤਰ੍ਹਾਂ ਦਾ ਬਣਦਾ ਸੀ, ਸਾਡੇ ਘਰ ਦੇ ਵਿੱਚ ਬਹੁਤ ਵੱਡਾ ਪਰਿਵਾਰ ਸੀਗਾ, ਤਵੀ ਤੇ ਰੋਟੀਆਂ ਪੱਕਦੀਆਂ ਸੀ, 25-30 ਬੰਦਿਆਂ ਦਾ ਪਰਿਵਾਰ ਸੀ, ਕਾਫੀ ਸਾਰੇ ਸੀਰੀ ਇੱਧਰ ਉੱਧਰ ਕੰਮ ਕਾਰ ਸੀਗਾ, ਅਸੀਂ ਸਾਰਾ ਦਿਨ ਹੀ ਜਿਹੜਾ ਸੀਗਾ ਕੰਮ ਕਰਦੇ ਸੀ। ਮੇਰੀ ਮਾਂ ਵੀ ਸਾਰਾ ਦਿਨ ਪੀਣ ਕਰਨਾ ਜਿਹੜਾ ਹੈਗਾ ਚੱਕੀ ਦੇ ਉੱਤੇ ਲਾਉਣਾ, ਮੈਂ ਵੀ ਉਹਦੀ ਮਦਦ ਕਰਨਾ, ਜੋ ਵੀ ਪੱਠੇ ਨੀਰੇ ਲਿਆਉਣੇ ਪਸ਼ੂਆਂ ਨੂੰ ਸਾਰਾ ਕੁਛ ਅਸੀਂ ਪਾਲਣ ਉਹ ਕਰਦੇ ਸੀ। ਮੈਂ ਅਜੇ ਤੱਕ ਆਪਣੀ ਮਾਂ ਨੂੰ ਲਾਂਭਾ ਨਹੀਂ ਆਉਣ ਦਿੱਤਾ, ਕਿਉਂਕਿ ਉਹਨੇ ਮੈਨੂੰ ਇੱਕੋ ਹੀ ਸ਼ਬਦ ਕਿਹਾ, ਪੁੱਤ ਨੂੰ ਮੇਰਾ ਪੁੱਤਾਂ ਤੇ ਤੂੰ ਬਿਲਕੁਲ ਲਾਂਭਾ ਨਹੀਂ ਲਿਆਉਣਾ, ਤੇਰੇ ਨਾਲ ਕੁੜੀਆਂ ਵੀ ਪੜ੍ਹਦੀਆਂ, ਮੁੰਡੇ ਵੀ ਪੜ੍ਹਦੇ ਆ, ਤੂੰ ਮਤਲਬ ਜਿਹੜਾ ਕੁੜੀਆਂ ਨੂੰ ਵੀ ਮਤਲਬ ਉਸ ਰੂਪ ਚ ਜਿਹਦੇ ਨਾਲ ਤੇਰਾ ਵਿਆਹ ਹੋਊਗਾ ਉਸੇ ਨੂੰ ਤੂੰ ਮਤਲਬ ਆਪਣੇ ਰੂਪ ਚ ਸਮਝਣਾ, ਬਾਕੀ ਤੂੰ ਮਤਲਬ ਉਹਨਾਂ ਦੇ ਵਾਸਤੇ ਨੈਤਿਕ ਰੂਪ ਦੇ ਵਿੱਚ ਚੰਗਾ ਰਹਿਣਾ, ਤੇ ਮੈਂ ਅੱਜ ਤੱਕ ਇਹ ਮਤਲਬ ਜਿਹੜੀ ਆਪਣੀ ਮਾਂ ਦੇ ਬੋਲ ਦੇ ਉੱਤੇ ਪਗਾਏ। ਇੱਕ ਜਿਹੜੀ ਵੱਡੀ ਹੋਰ ਜਿਹੜੀ ਚੀਜ਼ ਹੈ ਮਤਲਬ ਮਹਿਸੂਸ ਕਰਦਾ, ਕਿਉਂਕਿ ਮੇਰੀ ਮਾਂ ਨੇ ਚਿੱਟਾ ਦੁਪੱਟਾ ਸਾਰੀ ਉਮਰ ਲਿਆ, ਤੇ ਪਰ ਜਦੋਂ ਮੇਰੀ ਮੈਰਿਜ ਹੋਈ ਤੇ ਮੈਂ ਉਸ ਨੂੰ ਫਿਰ ਮੇਰੇ ਮਨ ਚ ਆਇਆ, ਮੈਂ ਕਿਹਾ ਮਾਂ ਤੂੰ ਇਹ ਮਤਲਬ ਜਿਹੜੀ ਮੈਨੂੰ ਐਂ ਲੱਗਦਾ ਵੀ ਚਿੱਟਾ ਦੁਪੱਟਾ ਇੱਕ ਵਿਧਵਾ ਦਾ ਕਲੰਕ ਹੈ, ਤੇ ਮੈਂ ਤੈਨੂੰ ਫਿੱਕਾ ਜਿਹਾ ਰੰਗ ਜਿਹੜਾ ਹੈ ਮੈਂ ਆਪਦੀ ਮੈਰਿਜ ਦੇ ਤੇ ਤੂੰ ਪਹਿਣ ਲੇਂਗੀ। ਉਸਨੇ ਬੜੀ ਖੁਸ਼ੀ ਦੇ ਨਾਲ ਉਹ ਸਵੀਕਾਰ ਕੀਤਾ। ਅੱਜ ਤੱਕ ਮਤਲਬ ਮੈਂ ਇਸ ਪਰ ਨੂੰ ਨਿਭਾਉਂਦਾ ਹੋਇਆ ਜਿੱਥੇ ਵੀ ਕੋਈ ਸਾਡੇ ਆਂਢ ਗੁਆਂਢ ਰਿਸ਼ਤੇਦਾਰੀ ਚ ਜਿੱਥੇ ਜਾਣ ਪਛਾਣ ਚ ਕੋਈ ਲੜਕੀ ਵਿਧਵਾ ਹੁੰਦੀ ਹੈ, ਮੈਂ ਉਸਦੇ ਚਿੱਟੇ ਦੁਪੱਟੇ ਬਦਲਾ ਦੇਣਾ, ਤੇ ਮੇਰਾ ਖਿਆਲ ਹੈ ਵੀ ਮੈਂ 150 ਤੋਂ ਵੱਧ ਚਿੱਟੇ ਦੁਪੱਟੇ ਲੁਹਾ ਕੇ ਤੇ ਕਲਰਡ ਦੁਪੱਟੇ ਪਾਏ, ਤਾਂ ਕਿ ਉਹਨਾਂ ਦਾ ਜੀਵਨ ਮਤਲਬ ਜਿਹੜਾ ਉਸ ਤਰ੍ਹਾਂ ਦਾ ਹੋਵੇ। ਬਹੁਤ ਸਾਰੀਆਂ ਲੜਕੀਆਂ ਮਤਲਬ ਅੱਜ ਕੱਲ ਡਾਕਟਰ ਵੀ ਬਣੀਆਂ ਹਨ, ਤੇ ਉਹ ਮਤਲਬ ਇਸ ਗੱਲ ਨੂੰ ਚੰਗਾ ਮਹਿਸੂਸ ਕਰਦੀਆਂ ਕਿ ਸਾਡੇ ਜੀਵਨ ਵਿੱਚ ਇੱਕ ਇਨਕਲਾਬ ਲਿਆ ਕੇ ਦਿੱਤਾ।
1: ਕੁਦਰਤ ਦੀ ਕਰੋਪੀ ਹੋ ਗਈ, ਉਸ ਤੋਂ ਬਾਅਦ ਆਪਾਂ ਇੱਕ ਖਾਸ ਰੰਗ ਦੇ ਨਾਲ ਉਸ ਇਨਸਾਨ ਨੂੰ ਬੰਨ ਦਈਏ, ਇਸ ਤੋਂ ਵੱਡਾ ਮਾਨਸਿਕ ਸੰਤਾਪ ਕੋਈ ਨਹੀਂ ਹੋ ਸਕਦਾ। ਤੁਸੀਂ ਖੁਦ ਹੰਡਾਇਆ ਤੇ ਹੋਰਾਂ ਦਾ ਦਰਦ ਮਹਿਸੂਸ ਕੀਤਾ, ਤਾਂ ਪੜ੍ਹਾਈ ਲਿਖਾਈ ਤੋਂ ਬਾਅਦ ਤੁਸੀਂ ਖੇਤੀਬਾੜੀ ਵੱਲ ਆਏ ਜਾਂ ਨੌਕਰੀ ਵੱਲ ਗਏ?
0: ਘਰ ਦੇ ਵਿੱਚ ਕਿਉਂਕਿ ਖੇਤੀਬਾੜੀ ਦਾ ਕੰਮ ਸੀ, ਜਿੰਨਾ ਚਿਰ ਮੈਂ ਮਤਲਬ ਪੜ੍ਹਦਾ ਸੀ ਉਹਨਾਂ ਨਾਲ ਸਹਿਯੋਗ ਦਿੱਤਾ, ਵਾਹੀ ਵੀ ਕੀਤੀ, ਕਣਕਾਂ ਕੁਣਕਾਂ ਵੱਡੀਆਂ ਸਾਰਾ, ਹਰ ਤਰ੍ਹਾਂ ਮੇਰੀ ਮਾਂ ਨੇ ਵੀ ਨਰਮੇ ਵਗੈਰਾ ਜੋ ਵੀ ਸਾਰਾ ਕੰਮ ਸੀ ਅਸੀਂ ਉਹਨਾਂ ਦੇ ਨਾਲ ਉਸ ਤਰ੍ਹਾਂ ਕਰਦੇ ਰਹੇ ਜਿਸ ਤਰ੍ਹਾਂ ਦਾ ਘਰ ਦਾ ਸਾਡਾ ਕਾਰੋਬਾਰ ਸੀ। ਉਸ ਤੋਂ ਬਾਅਦ ਕਿਉਂਕਿ ਮੇਰੀ ਮਾਂ ਦੀ ਇੱਛਾ ਸੀ ਕਿ ਮੇਰਾ ਜਿਹੜਾ ਬੇਟਾ ਹੈ ਆਪਦੇ ਪਿਓ ਵਾਂਗੂ ਹੀ ਪੜ੍ਹੇ, ਮਤਲਬ ਉਸਨੇ ਹਰ ਸੁਵਿਧਾ ਦੇਣੀ, ਆਪ ਉਹ ਬਹੁਤ ਔਖੀ ਹੋ ਜਾਂਦੀ ਸੀਗੀ।
1: ਸਾਨੂੰ ਤੇ ਸਾਡੇ ਸਰੋਤਿਆਂ ਨੂੰ ਆਪਣੀ ਨੌਕਰੀ ਬਾਰੇ ਦੱਸੋ।
0: ਮੈਂ ਮਤਲਬ ਜਿਹੜੀ ਹੈ ਆਪਣੀ ਪਹਿਲੀ ਜਿਹੜੀ ਸੀਗੀ ਜੋਬ 1968 ਦੇ ਵਿੱਚ ਮਤਲਬ ਖਾਲਸਾ ਕਾਲਜ ਸੁਧਾਰ ਦੇ ਵਿੱਚ ਸੀ, ਤੇ ਉਸ ਤੋਂ ਬਾਅਦ ਮਤਲਬ ਜਿਹੜਾ ਹੈਗਾ ਹੋਰ ਕੁਝ ਕਾਲਜਾਂ ਚ ਗੁਰੂ ਨਾਨਕ ਕਾਲਜ ਦੇ ਵਿੱਚ ਕੀਤੀ। ਖਾਲਸਾ ਕਾਲਜ ਸੁਧਾਰ ਦੇ ਵਿੱਚ ਮੇਰੀ ਜਿਹੜੀ ਅਪੁਆਇੰਟਮੈਂਟ ਹੋਈ, ਉੱਥੇ ਮਕੁੰਦਨ ਸਿੰਘ ਪ੍ਰਿੰਸੀਪਲ ਸਨ, ਸਾਡਾ ਬਹੁਤ ਚੰਗਾ ਸਮਾਂ ਉੱਥੇ ਸਮਾਂ ਬਹੁਤ ਲੰਘਿਆ, ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ, ਉਹਨਾਂ ਨੇ ਵੀ ਮੈਥੋਂ ਬਹੁਤ ਕੁਝ ਸਿੱਖਿਆ, ਕਿਉਂਕਿ ਉਹ ਵੀ ਇੰਗਲਿਸ਼ ਦੇ ਸਨ, ਉਹਨੂੰ ਲਿਟਰੇਚਰ ਬਹੁਤ ਆਉਂਦਾ ਸੀ, ਮੈਨੂੰ ਗ੍ਰੈਮਰ ਬਹੁਤ ਆਉਂਦੀ ਸੀ, ਉਹਨਾਂ ਨੇ ਗ੍ਰੈਮਰ ਮੈਥੋਂ ਬਹੁਤ ਸਿੱਖੀ। ਉਸ ਤੋਂ ਬਾਅਦ ਫਿਰ ਮੈਨੂੰ ਮਤਲਬ ਜਿਹੜਾ ਉਹਦਾ ਵੀ ਕਾਕਾ ਤੇ ਇੱਥੇ ਥੋੜਾ ਜਿਹਾ ਔਖਾ ਦੇ ਵਿੱਚ ਲੁਧਿਆਣੇ ਵੀ ਮਤਲਬ ਜਗ੍ਹਾ ਪਈ ਹੈ, ਤੈਨੂੰ ਸਿੱਧਾ ਮਤਲਬ ਜਿਹੜਾ ਹੈਗਾ ਜੈਤੋ ਤੋਂ ਉੱਥੇ ਆਉਣਾ ਸੌਖਾ, ਤੇ ਮੈਂ ਮਤਲਬ ਜਿਹੜਾ ਉੱਥੇ ਜੋਬ ਉਹਨਾਂ ਨੇ ਮੈਨੂੰ ਦਵਾ, ਤੇ ਆਪ ਵੀ ਉੱਥੇ ਐਜ ਏ ਪ੍ਰਿੰਸੀਪਲ ਉੱਥੇ ਚਲੇ ਗਏ, ਫਿਰ ਵੀ ਅਸੀਂ ਉੱਥੇ ਦੋਨੇ ਇਕੱਠੇ ਮਤਲਬ ਰਹੇ। ਉਸ ਤੋਂ ਬਾਅਦ ਫਿਰ ਜਿਹੜੀ ਮੇਰੀ ਮਿਸਿਸ ਥੋੜੇ ਜਿਹੇ ਜ਼ਿਆਦਾ ਬਿਮਾਰ ਰਹਿਣ ਲੱਗ ਪਏ, ਤੋਂ ਮੈਨੂੰ ਫਿਰ ਵਾਪਸ ਆਉਣਾ ਰਿਹਾ, ਫਿਰ ਮੈਂ ਕੁਝ ਨਾ ਕੁਝ ਜਿਹੜੇ ਪ੍ਰਾਈਵੇਟ 6 ਮੰਥ ਬੇਸਿਸ ਤੇ ਜਿਹੜੀ ਸਭ ਤੋਂ ਪਹਿਲਾਂ ਮਤਲਬ ਜਿਹੜੀ ਹੈ ਚੈਣੇ ਜੋਬ ਲਈ, ਫਿਰ ਰੋੜੀ ਕਪੂਰਾ ਹਾਈ ਸਕੂਲ ਦੇ ਵਿੱਚ ਲਈ, ਉਸ ਤਰ੍ਹਾਂ ਬਾਅਦ ਸਿਰਗੇ ਵਾਲਾ ਭਾਈ ਭਗਤਾ ਉੱਥੇ ਲਈ, ਜਲਾਲ ਆਦਿ ਕਈ ਥਾਵਾਂ ਦੇ ਉੱਤੇ ਮੈਂ ਮਤਲਬ ਜਿਹੜਾ ਟੈਂਪਰੇਰੀ 6 ਮੰਥ ਬੇਸਿਸ ਤੇ ਮਤਲਬ ਜਿਹੜਾ ਐਜ ਏ ਇੰਗਲਿਸ਼ ਟੀਚਰ ਸੇਵਾ, ਜਿਸ ਦੇ ਵਿੱਚ ਸੋਸ਼ਲ ਸਟੱਡੀ ਹੋਰ ਵੀ ਵਿਸ਼ੇ ਪੜ੍ਹਾਏ ਜਾਂਦੇ ਸਨ। 30 ਸਤੰਬਰ 2000 ਦੇ ਵਿੱਚ ਐਜ ਏ ਲੈਕਚਰਾਰ ਇੰਗਲਿਸ਼ ਗੌਰਮੈਂਟ ਐਚਐਸਐਨ ਇੰਸਟੀਚਿਊਟ ਦੇ ਵਿੱਚੋਂ ਮੈਂ ਰਿਟਾਇਰ ਹੋਇਆ। ਰਿਟਾਇਰਮੈਂਟ ਤੋਂ ਬਾਅਦ ਕਾਲਜ ਆਫ ਐਜੂਕੇਸ਼ਨ ਦੇ ਵਿੱਚ ਪ੍ਰਿੰਸੀਪਲ ਵਾਜਾ ਖਾਨਾ ਚਲਿਆ ਗਿਆ, ਮਤਲਬ ਉਸ ਤੋਂ ਬਾਅਦ ਮੈਂ ਭਾਈ ਭਗਤੂ ਗਰਲਜ਼ ਕਾਲਜ ਵਿੱਚ ਕਈ ਸਾਲ ਪ੍ਰਿੰਸੀਪਲ ਰਿਹਾ। ਹਾਂ, ਮੇਰੀ ਜਿਹੜੀ ਸੀ 6 ਦਸੰਬਰ 1969 ਦੇ ਵਿੱਚ ਮੈਡਮ ਦਰਸ਼ਨ ਨਰੂਲਾ ਦੇ ਨਾਲ ਮੇਰੀ ਸ਼ਾਦੀ ਹੋਈ, ਉਹ ਕੋਟਕਪੂਰਾ ਨੂੰ ਬਿਲੋਂਗ ਕਰਦੇ ਸਨ। ਗਰਲ ਸਕੂਲ ਦੇ ਵਿੱਚ ਹੀ ਉਹਨਾਂ ਦੀ ਸਾਰੀ ਉਮਰ ਜਿਹੜੀ ਹੈ ਜੋਬ ਰਹੀ ਹੈ ਸ਼ੁਰੂ ਤੋਂ ਲੈ ਕੇ ਅੰਤ ਤੱਕ, ਤੇ ਉੱਥੋਂ ਹੀ ਉਹ ਰਿਟਾਇਰਮੈਂਟ ਐਜ ਏ ਐਸ ਐਸ ਮਿਸਟਰਸ ਉਹ ਰਹੀ। ਮੈਰਿਜ ਤੋਂ ਬਾਅਦ ਮਤਲਬ ਜਿਹੜੀ ਹੈਗੀ ਮੇਰੀ ਮਿਸਿਸ ਜਿਹੜੀ ਸੀਗੀ, ਉਹਨੇ ਵੀ ਮੈਨੂੰ ਬਹੁਤ ਕੋਆਪਰੇਟ ਕੀਤਾ ਸੀ, ਦੋਨੇ ਮਤਲਬ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਸੀਗੇ, ਅਸੀਂ ਜਿੰਨੀ ਆਪਣੀ ਤਨਖਾਹ ਲਿਆਉਂਦੇ ਸੀਗੇ ਇੱਕ ਜੱਗ ਦੇ ਵਿੱਚ ਪਾ ਦਿੰਦੇ ਸੀ, ਸਾਨੂੰ ਅੱਜ ਤੱਕ ਥੋੜ ਨਹੀਂ ਆਈ। ਉਹਨਾਂ ਨੇ ਵੀ ਮਤਲਬ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਤਲਬ ਜਿਹੜਾ ਹੈਗਾ ਸਾਡਾ ਜੀਵਨ ਜਿਹੜਾ ਹੈ ਗ੍ਰਿਸ਼ਤੀ ਜੀਵਨ ਚਲਾਇਆ। ਸਾਡੇ 4 ਬੱਚੇ ਹੋਏ, 3 ਵੱਡੀਆਂ ਬੇਟੀਆਂ ਤੇ 1 ਬੇਟਾ ਜਿਹੜਾ ਹੈਗਾ ਚੌਥਾ ਹੋਇਆ। 3 ਬੇਟੀਆਂ ਅੱਡੋ ਅੱਡੀ ਰਿਸਪੈਕਟਿਵ ਮਤਲਬ ਜਿਹੜੀਆਂ ਉਹ ਫੈਕਲਟੀ ਦੇ ਵਿੱਚ ਡਾਕਟਰਸ ਹਨ, ਮੇਰੀ ਨੂੰਹ ਵੀ ਮਤਲਬ ਜਿਹੜੀ ਉਹ ਡਾਕਟਰ ਹੈ। ਸਾਰੇ ਮਤਲਬ ਜਿਹੜੇ ਬੱਚੇ ਨੂੰ ਪਾਲਣ ਪੋਸ਼ਣ ਦੇ ਵਿੱਚ ਮੇਰੇ ਘਰ ਵਾਲੀ ਦਾ ਬਹੁਤ ਤਗੜਾ ਸਹਿਯੋਗ ਮਤਲਬ ਰਿਹਾ ਸਾਰੀ ਉਮਰ।
1: ਜੋ ਪਿਰਤ ਤੁਹਾਡੇ ਪਿਤਾ ਜੀ ਨੇ ਪਾਈ ਸੀ ਸਿੱਖਿਆ ਦੇ ਖੇਤਰ ਚ ਅੱਗੇ ਵਧਣ ਦੀ, ਜੋ ਤੁਹਾਡੀ ਮਾਤਾ ਜੀ ਦਾ ਸੁਪਨਾ ਸੀ ਕਿ ਨੇਕਨਾਮੀ ਖੱਟਣੀ ਹੈ ਤੇ ਨੇਕੀ ਹੀ ਕਰਨੀ ਹੈ, ਉਸ ਨੂੰ ਤੁਸੀਂ ਭਲੀ ਭਾਂਤੀ ਤੋਰਿਆ। ਤੁਹਾਡੇ ਬੱਚਿਆਂ ਨੇ ਤੁਹਾਡੀ ਮਾਤਾ ਜੀ ਦੇ ਸੁਪਨੇ ਪੂਰੇ ਕੀਤੇ, ਤੁਹਾਡੇ ਸੁਪਨੇ ਪੂਰੇ ਕੀਤੇ, ਤੇ ਸਾਰਾ ਪਰਿਵਾਰ ਹੀ ਅਧਿਆਪਨ ਦੇ ਖੇਤਰ ਚ ਲੋਕ ਭਲਾਈ ਦੇ ਖੇਤਰ ਚ ਜੁਟਿਆ ਹੋਇਆ
0: ਜੀ। ਵੱਡਾ

0: ਕਾਰਨ ਜਿਹੜਾ ਸੀ, ਕਿਉਂਕਿ ਸਾਡਾ ਜਿਹੜਾ ਮਹਿਮਾ ਸਰਕਾਰੀ ਪਿੰਡ ਸੀ ਨਾ, ਉਹ ਐਜੂਕੇਸ਼ਨਿਸਟ ਦਾ ਪਿੰਡ ਮੰਨਿਆ ਜਾਂਦਾ। ਬਹੁਤ ਸਾਰੇ ਉੱਥੇ ਅਧਿਆਪਕ ਹਨ, ਅੱਡੋਡੀ ਜਿਹੜੀਆਂ ਜੋਬਸ ਤੇ ਲੱਗੇ ਹਨ। ਮੈਨੂੰ ਉੱਥੋਂ ਵੀ ਪ੍ਰੇਰਣਾ ਮਿਲੀ ਵੀ ਮੈਂ ਮਤਲਬ ਜਿਹੜਾ ਆਪਦਾ ਕੈਰੀਅਰ ਕਰਾਂ। ਕੁਝ ਰੁਕਾਵਟਾਂ ਵੀ ਆਈਆਂ, ਕੁਝ ਮਤਲਬ ਜਿਹੜੇ ਇਹ ਵੀ ਕਹਿੰਦੇ ਸੀਗੇ ਵੀ ਇਹ ਨਾਨਕੀ ਰਹਿੰਦਾ ਮੁੰਡਾ ਖਰਾਬ ਹੋਜੂਗਾ। ਸਾਡੇ ਕੁਝ ਐਸੇ ਬੰਦੇ ਸਨ, ਮਤਲਬ ਉਹਨਾਂ ਨੇ ਕਿਹਾ ਵੀ ਤੂੰ ਭੂਆ ਇਸ ਮੁੰਡੇ ਨੂੰ ਆਪਦਾ ਹਟਾ ਲਾ, ਇਹ ਹੁਣ ਉੱਥੇ ਗੋਨਿਆਂ ਨੇ ਮੰਡੀ ਪੜਨ ਜਾਂਦਾ, ਸ਼ਹਿਰ ਦੇ ਵਿੱਚ ਵਿਗੜ ਜਾਊਗਾ। ਲੇਕਿਨ ਉਸ ਨੂੰ ਮੇਰੀ ਮਾਂ ਨੇ ਤੇ ਮੈਂ ਉਸਾਰੂ ਰੂਪ ਵਿੱਚ ਇੱਕ ਚੈਲੰਜ ਸਵੀਕਾਰ ਕਰ ਲਿਆ ਵੀ ਉਹਨਾਂ ਦੀ ਮੈਂ ਆਪਦੇ ਬੱਚੇ ਨੂੰ ਪੜ੍ਹਾ ਕੇ ਹਟੂੰਗੀ ਤੇ ਮੈਂ ਵੀ ਸਵੀਕਾਰ ਕਰ ਲਿਆ। ਜਦੋਂ ਦੱਸਿਆ ਵੀ ਪੁੱਤ, ਕਹਿੰਦੇ ਵੀ ਤੂੰ ਚੱਲ ਆਪਦੇ ਨਾਨਕਿਆਂ ਦੀ ਮਦਦ ਕਰ, ਤੈਨੂੰ ਕੋਈ ਵੱਡੀ ਜੋਬ ਤਾਂ ਮਿਲਣੀ ਗੀ, ਤੂੰ ਮਤਲਬ ਚੁੱਪ ਕਰਕੇ ਮਤਲਬ ਖੇਤੀਬਾੜੀ ਦਾ ਉਹਨਾਂ ਦੇ ਨਾਲ ਜਿਹੜਾ ਜਿਸ ਤਰ੍ਹਾਂ ਦਾ ਉਹ ਕੰਮ ਕਾਰ ਕਰੀ ਜਾਂਦੇ ਹਨ ਉਹ ਤੂੰ ਮਤਲਬ ਜਿਹੜਾ ਹੈਗਾ ਕਰੀ ਜਾ ਤੂੰ। ਪਰ ਮਤਲਬ ਮੈਨੂੰ ਇੱਕ ਚੈਲੰਜ ਮਿਲ ਗਿਆ, ਉਹ ਜਿਹੜੀ ਇੱਕ ਘਟਨਾ ਨੇ ਮੈਨੂੰ ਮੇਰੀ ਮਾਂ ਨੂੰ ਵੀ ਉਹਦੀ ਮੈਂ ਮਤਲਬ ਆਪਦੇ ਪੁੱਤ ਨੂੰ ਪੜ੍ਹਾ ਕੇ ਹਟੂੰਗਾ ਤੇ ਮੇਰੇ ਮਨ ਦੇ ਵਿੱਚ ਵੀ ਐਸੀ ਚਿਨਕ ਪੈਦਾ ਕਰ ਦਿੱਤੀ ਵੀ ਮੈਂ ਕੁਝ ਨਾ ਕੁਝ ਬਣ ਕੇ ਦਿਖਾਊਂਗਾ। ਉਹੀ ਬੰਦੇ ਫਿਰ ਆਪਣੇ ਬੱਚਿਆਂ ਨੂੰ ਤੇ ਆਪਣੀਆਂ ਨੂੰਹਾਂ ਨੂੰ ਜਾ ਕੇ ਇਹ ਸਿੱਖਿਆ ਦੇ ਕੇ ਗਏ ਕਿ ਜੇ ਤੂੰ ਕੋਈ ਮਤ ਲੈਣੀ ਹੈ ਤਾਂ ਮਤਲਬ ਨਰੂਲਾ ਸਾਹਿਬ ਤੋਂ ਲਓ, ਉਸ ਤੋਂ ਸਿੱਖੋ, ਆਪਣੇ ਬੱਚਿਆਂ ਬਾਰੇ ਦੱਸੋ ਕੀ ਜੀਵਨ ਹੁੰਦਾ ਤੇ ਕਿਵੇਂ ਜ਼ਿੰਦਗੀ ਬਣਾਈ ਦੀ ਹੈ, ਕਿਵੇਂ ਪੜ੍ਹਾਈ ਕਰੀ ਦੀ ਹੈ। ਤੇਰੇ ਬਚਨ ਸਾਨੂੰ ਜਿਹੜੇ ਹੈ ਇੱਕ ਵਰਦਾਨ ਸਿੱਧ ਹੋਏ, ਤੇਰੇ ਬਚਨਾਂ ਕਰਕੇ ਮੈਂ MA ਇੰਗਲਿਸ਼ ਪੰਜਾਬੀ MED ਕਰ ਗਿਆ ਤੇ ਮੈਂ ਮਤਲਬ ਜਿਹੜਾ ਪ੍ਰੋਫੈਸਰ ਦੇ ਰੈਂਕ ਤੱਕ ਪ੍ਰਿੰਸੀਪਲ ਬਣ ਗਿਆ। ਮਤਲਬ ਬਹੁਤ ਅਹੁਦੇ ਮੇਰੇ ਕੋਲੇ ਰਹੇ ਆ, ਮੈਂ ਮਤਲਬ ਜਿਹੜਾ 40-45 ਅਹੁਦੇ ਅੱਜ ਕੱਲ ਮੇਰੇ ਕੋਲੇ, ਇਹ ਮੇਰੀ ਮਾਂ ਦੀ ਦੇਣ ਹੈ। ਉਸਦੀ ਸਿੱਖਿਆ ਜੇ ਨਾ ਹੁੰਦੀ, ਉਹਦੇ ਚੰਗੇ ਗੁਣ ਨਾ ਹੁੰਦੇ ਤੇ ਮਤਲਬ ਮੈਂ ਇਸ ਤੋਂ ਕਰਵਾ ਰਹਿਣਾ ਸੀ।
1: ਉਚੇਰੀ ਸਿੱਖਿਆ ਤੁਸੀਂ ਪ੍ਰਾਪਤ ਕੀਤੀ, ਘਰੇ ਖੇਤੀਬਾੜੀ ਦੇ ਵਿੱਚ ਵੀ ਤੁਸੀਂ ਸਹਿਯੋਗ ਕਰਦੇ ਰਹੇ, ਉਸ ਤੋਂ ਬਾਅਦ ਨੌਕਰੀ ਦੇ ਖੇਤਰ ਚ ਆਏ, ਕਿਹੜੀਆਂ ਕਿਹੜੀਆਂ ਜ਼ਿੰਮੇਵਾਰੀਆਂ ਤੁਸੀਂ ਨਿਭਾਈਆਂ?
0: ਮੈਂ ਲਗਭਗ ਐਜ਼ ਏ ਟੀਚਰ ਵੀ ਪਾਪੂਲਰ ਟੀਚਰ ਹੀ ਕਿਹਾ ਜਾਂਦਾ ਸੀ ਮੈਨੂੰ, ਆਪਣੇ ਵਿਸ਼ੇ ਦੇ ਵਿੱਚ ਮਾਹਰ ਹੋਣ ਕਰਕੇ ਬਹੁਤ ਸਾਰੇ ਜਿਹੜੇ ਬੱਚਿਆਂ ਨੂੰ ਇਸ ਤਰੀਕੇ ਨਾਲ ਪੜ੍ਹਾਇਆ ਕਿ ਮੈਂ ਉਹ ਸਮਝਦਾ ਸੀ ਜਿਵੇਂ ਮੈਨੂੰ ਇੱਕ ਐਜੂਕੇਸ਼ਨ ਦੀ ਲੋੜ ਹੈ, ਮੇਰੀ ਮਾਂ ਨੂੰ ਇਸੇ ਤਰ੍ਹਾਂ, ਦੂਜੇ ਪੇਰੈਂਟਸ ਨੂੰ ਵੀ ਉਸ ਤਰ੍ਹਾਂ ਦੇ ਬੱਚੇ। ਮੈਂ ਉਹੋ ਜਿਹਾ ਵਿਵਹਾਰ ਕੀਤਾ, ਹਰ ਇੱਕ ਲੜਕੀ ਦੇ ਵਿੱਚ ਮੈਂ ਆਪਣੀ ਬੇਟੀ ਦੀ ਸ਼ਕਲ ਵੇਖਦਾ ਸੀ ਜਾਂ ਭੈਣ ਦੀ ਸ਼ਕਲ ਵੇਖਦਾ ਸੀ, ਤੇ ਬੱਚੇ ਦੇ ਵਿੱਚ ਮੈਂ ਇੱਕ ਆਪਣੇ ਛੋਟੇ ਭਰਾ ਜਾਂ ਆਪਣੇ ਬੇਟੇ ਦੀ ਸ਼ਕਲ ਮਤਲਬ ਦੇਖਦਾ ਸੀ। ਵਿਵਹਾਰ ਵੀ ਮੈਂ ਲਗਭਗ ਉਸੇ ਤਰ੍ਹਾਂ ਹੀ ਸਾਰਿਆਂ ਦੇ ਨਾਲ ਕੀਤਾ ਤੇ ਮੈਂ ਚਾਹੁੰਦਾ ਸੀ ਵੀ ਜਿਵੇਂ ਮੈਂ ਕੁਛ ਬਣਨਾ ਚਾਹੁੰਦਾ ਤੇ ਉਵੇਂ ਦੂਜੇ ਬੱਚੇ ਵੀ ਉਸ ਤਰ੍ਹਾਂ ਬਣਨ। ਉਸੇ ਤਰੀਕੇ ਨਾਲ ਹੀ ਪੜ੍ਹਾਇਆ। ਉਹਦਾ ਰਿਜ਼ਲਟ ਕੀ ਹੋਇਆ, ਅੱਜ ਮੇਰੇ ਬਹੁਤ ਸਾਰੇ ਪੜ੍ਹਾਏ ਹੋਏ ਬੱਚੇ IAS ਨਿਰੇ ਹਨ, IPS ਨਿਰੇ ਹਨ, PCS ਬਹੁਤ ਹਨ। ਮੇਰਾ ਦੋਹਤਾ ਵੀ ਹਰਿਆਣਾ ਸਿਵਲ ਸਰਵਿਸ ਦੇ ਵਿੱਚ ਆ, ਡਾਕਟਰਸ ਤੇ ਇੰਜੀਨੀਅਰ ਤਾਂ ਨਿਰੇ ਹਨ, ਪ੍ਰਿੰਸੀਪਲ ਤੇ ਹੈਡ ਮਾਸਟਰ ਤਾਂ ਬਹੁਤ ਹੀ ਮਤਲਬ ਜਿਹੜੇ ਹਨ, ਬਹੁਤ ਸਾਰੇ ਮਤਲਬ ਜਿਹੜੇ ਬਹੁਤ ਉੱਚੇ ਉੱਚੇ ਰੁਤਬਿਆਂ ਦੇ ਉੱਤੇ ਮਤਲਬ ਜਿਹੜੇ ਹੈਗੇ, ਕਿਉਂਕਿ ਉਹਨਾਂ ਦਾ ਮੈਨੂੰ ਫਲ ਜਿਹੜਾ ਮਿਲਿਆ ਉਹ ਮੇਰੇ ਬੱਚਿਆਂ ਨੂੰ, ਮੇਰੇ ਚਾਰੇ ਬੱਚੇ ਡਾਕਟਰ ਬਣ ਗਏ। ਸਾਰੇ ਬੱਚਿਆਂ ਨੇ, ਤੁਸੀਂ ਮੈਡਮ ਹੈਰਾਨ ਹੋਵੋਗੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਕੇ ਮਤਲਬ ਜਿਹੜੇ ਹੈਗੇ ਉਹ ਡਾਕਟਰ ਬਣਨਾ ਇੱਕ ਬੜੀ ਮਤਲਬ ਪ੍ਰਾਪਤੀ ਹੈ। ਗੌਰਮੈਂਟ ਦੇ ਸਕੂਲਾਂ ਚ ਸਾਰੇ ਬੱਚਿਆਂ ਦੀ ਪੜ੍ਹਾਈ ਜਿਹੜੀ ਗੌਰਮੈਂਟ ਦੇ ਸਕੂਲਾਂ ਦੇ ਵਿੱਚ ਹੈਗੀ ਹੈ, ਤੇ ਸਭ ਤੋਂ ਵੱਡੀ ਜਿਹੜਾ ਫਾਇਦਾ ਮੈਨੂੰ ਕੀ ਹੋਇਆ, ਬੱਚਿਆਂ ਨੂੰ ਪੜ੍ਹਾਉਣ ਦਾ ਇਹ ਪੁੰਨ ਸਮਝ ਲਓ ਜਾਂ ਚੰਗਾ ਪੱਖ ਸਮਝ ਲਓ, ਮੇਰਾ ਬੱਚਾ ਉਹਨੂੰ ਅਸੀਂ ਸਰਬਨ ਸਾਰੀ ਦੁਨੀਆ ਕਹਿੰਦੀ ਹੈ। ਮੈਂ ਤਾਂ ਮਗਰੋਂ ਕਹਿਣ ਲੱਗਿਆ, ਕਿਉਂਕਿ ਲੋਕ ਪਹਿਲਾਂ ਉਸ ਨੂੰ ਕਹਿੰਦੇ ਵੀ ਇਹਦਾ ਬੱਚਾ ਸਰਬਨ ਹੈ, ਨੂੰਹ ਰਾਣੀ ਵੀ ਸਾਡੀ ਬਹੁਤ ਵਧੀਆ ਸਾਡੀ ਸਾਰਿਆਂ ਦੀ ਸੇਵਾ ਕਰਦੀ, ਅਸੀਂ ਪਰਿਵਾਰ ਵਿੱਚ ਸਾਰੇ ਖੁਸ਼ ਹਾਂ, ਸਾਨੂੰ ਬਹੁਤ ਅੱਛਾ ਪਰਿਵਾਰ ਮਤਲਬ ਮਿਲਿਆ ਹੈ। ਇਹ ਮੈਨੂੰ ਆਪਣੀ ਐਜੂਕੇਸ਼ਨ ਪੜ੍ਹਾਉਣ ਦਾ ਜਿਹੜਾ ਹੈ ਫਲ ਮਿਲਿਆ।
1: ਤੁਸੀਂ ਪ੍ਰਮੁੱਖਤਾ ਦਿੱਤੀ ਮੈਡਮ ਦੀ ਦੇਖਭਾਲ ਕਰਨਾ ਤੇ ਪਰਿਵਾਰ ਸੰਭਾਲਣਾ,
0: ਕਿਉਂਕਿ ਉਹਨਾਂ ਦੀ ਵੀ ਬੱਚਿਆਂ ਨੂੰ ਪਰਿਵਾਰ, ਜੇ ਮੈਂ ਮਤਲਬ ਮਹਿਸੂਸ ਕਰਦਾ ਕਿ ਜੇ ਚਾਰੇ ਬੱਚੇ ਡਾਕਟਰ ਬਣਾਏ ਤਾਂ ਉਹਨਾਂ ਨੇ ਆਪਦੀ ਮਤਲਬ ਜਿਹੜੀ ਸੇਵਾ ਦੇ ਨਾਲ ਬਣਾਏ ਆ, ਬੜੀ ਨਿੱਠ ਕੇ ਬਣਾਏ ਆ, ਜ਼ਿਆਦਾ ਉਹਨਾਂ ਦੀ ਕੰਟਰੀਬਿਊਸ਼ਨ ਹੈ ਇਸ ਮਾਮਲੇ ਦੇ ਵਿੱਚ।
1: ਤੁਹਾਡਾ ਵਡੱਪਣ ਹੈ, ਬੱਚਿਆਂ ਦਾ ਪਾਲਣ ਪੋਸ਼ਣ ਮਾਤਾ ਪਿਤਾ ਨੇ ਕੀਤਾ। ਅਸੀਂ ਤਾਂ ਇਹ ਮੰਨਦੇ ਹਾਂ ਕੀ ਜੇ ਮੈਡਮ ਦਾ ਸੇਵਾ ਭਾਵ ਸੀ ਤਾਂ ਤੁਹਾਡਾ ਸਮਰਪਣ ਭਾਵ ਉਹਦੇ ਬਰਾਬਰ ਸੀ।
0: ਹਾਂ, ਬਰਾਬਰ ਦੋਨਾਂ ਪਾਸੇ ਰਿਹਾ, ਉਹਨਾਂ ਨੇ ਵੀ ਜ਼ਿਆਦਾ ਸਹਿਯੋਗ ਦਿੱਤਾ। BED ਵੀ ਮਤਲਬ ਜਿਹੜੀ ਹੈਗੀ ਉਹਨਾਂ ਨੇ ਮਗਰੋਂ ਕੀਤੀ, ਤੇ ਜੋਬ ਦੇ ਵਿੱਚ ਹੀ ਹੁੰਦੇ ਆ ਸਾਰੀ ਜਿਹੜੀ ਹੈਗੀ ਆਪਣੀ ਜਿਹੜੀ ਪੜ੍ਹਾਈ ਕੀਤੀ, ਤੋ ਸਾਡਾ ਤਾਲਮੇਲ ਬੜਾ ਵਧੀਆ ਸੀ, ਆਪ ਜੀ ਦੀ ਸਹਿਯੋਗ ਬਹੁਤ ਵਧੀਆ ਸੀ। ਮੈਂ ਅਸੀਂ ਦੋਨੇ ਜਿਹੜੇ ਪੈਸੇ ਜਿਹੜੇ ਸੀ ਇੱਕ ਥਾਂ ਇੱਕ ਜੱਗ ਦੇ ਵਿੱਚ ਰੱਖ ਦਿੰਦੇ ਸੀ, ਤੇ ਜਿਹੜੇ ਮਰਜ਼ੀ ਮੈਂ ਲੈ ਜਾਵਾਂ, ਜਿੰਨੇ ਮਰਜ਼ੀ ਨਾ, ਉਹਨੇ ਮੇਰੇ ਤੇ ਕਦੇ ਡਾਊਟ ਕੀਤਾ ਨਾ ਮੈਂ ਉਹਨਾਂ ਤੇ ਡਾਊਟ, ਫਿਰ ਵੀ ਸਾਡੇ ਜੱਗ ਦੇ ਵਿੱਚ ਪੈਸੇ ਮਤਲਬ ਜਿਹੜੇ ਬਚੇ ਰਹਿੰਦੇ ਸੀ, ਇਹ ਬਰਕਤ ਸੀਗੀ ਕਿ ਸਾਨੂੰ ਇੱਕ ਦੂਜੇ ਦੇ ਉੱਤੇ ਕੋਈ ਡਾਊਟ ਨਹੀਂ। ਜਿਵੇਂ ਮਰਜ਼ੀ ਮੈਨੂੰ ਵੀ ਫਰੀਡਮ, ਜਿੱਥੇ ਮਰਜ਼ੀ ਜਾਵਾਂ ਉਹ ਵੀ, ਜਿੱਥੇ ਮਰਜ਼ੀ ਕੋਈ ਸਾਡੇ, ਤੇ ਉਹੀ ਅਸਰ ਸਾਡੇ ਬੱਚਿਆਂ ਦੇ ਉੱਤੇ, ਉਹਨਾਂ ਦੇ ਉੱਤੇ ਉਹੋ ਜਿਹੇ ਚੰਗੇ ਮਤਲਬ ਜਿਹੜੇ ਚਾਜਾਚਾਰ ਦਾ।
1: ਉੱਤਮ ਪਰਿਵਾਰਕ ਜੀਵਨ, ਉੱਤਮ ਗ੍ਰਸਤ ਜੀਵਨ ਦੀ ਉਦਾਹਰਣ ਵੀ ਤੁਸੀਂ ਆਲੇ ਦੁਆਲੇ ਪੇਸ਼ ਕੀਤੀ ਨਰੂਲਾ ਸਾਹਿਬ। ਤੁਸੀਂ ਇੰਨਾ ਸੇਵਾ ਭਾਵ ਰੱਖਿਆ, ਸਮਾਜ ਦੇ ਪ੍ਰਤੀ, ਗਰੀਬ ਤਬਕੇ ਦੇ ਪ੍ਰਤੀ ਸਮਰਪਣ ਭਾਵ ਰੱਖਿਆ, ਜੋ ਤੁਹਾਡੇ ਵਿਦਿਆਰਥੀ ਹੈ ਉਹਨਾਂ ਨੂੰ ਆਪਣੇ ਬੱਚਿਆਂ ਦੇ ਬਰਾਬਰ ਸਮਝਿਆ, ਪਰਮਾਤਮਾ ਨੇ ਵੀ ਤੁਹਾਡੇ ਤੋਂ ਕੁਛ ਲੁਕੋ ਕੇ ਨਹੀਂ ਰੱਖਿਆ ਨਰੂਲਾ ਸਾਹਿਬ।
0: ਮੈਨੂੰ ਹੁਣ ਵੀ ਸਮਾਜ ਸੇਵਕ ਦਾ ਦਰਜਾ ਹੈ, ਤੇ ਮੈਨੂੰ ਮਤਲਬ ਜਿਹੜਾ ਹੈਗਾ ਸਮਾਜ ਸੇਵਾ ਦੇ ਉੱਤੇ ਤੇ ਦਰਖਤ ਲਾਉਣ ਦੇ ਉੱਤੇ ਮੈਨੂੰ ਪੰਜਾਬ ਸਰਕਾਰ ਦੀ ਵਾਤਾਵਰਨ ਕਮੇਟੀ ਵੱਲੋਂ ਧਰਤੀ ਦਾ ਵਰਦਾਨ ਦਾ ਖਿਤਾਬ ਦਿੱਤਾ ਹੈ
1: ਜੀ।
0: ਸਾਹਿਤਕ ਰੂਪ ਦੇ ਵਿੱਚ ਤਾਂ ਵੱਖਰਾ

0: ਹੁਣ ਤੱਕ ਵੀ ਮਤਲਬ ਸੇਵਾ ਕਰਦਾ। ਮੇਰਾ ਖਿਆਲ ਵੀ 20 ਤੋਂ 25 ਸੰਸਥਾਵਾਂ ਹਨ ਜਿਹਨਾਂ ਦਾ ਮਤਲਬ ਅੱਜ ਤੱਕ ਮੈਂਬਰ ਹਾਂ, ਜੁੜੇ ਹਾਂ। ਮਤਲਬ ਜਿਹੜੀ ਹੈ ਸਾਡੀ ਲੋਕ ਅਦਾਲਤ ਆ ਉਹਦਾ ਵੀ ਮੈਂਬਰ ਹੈ, ਪਬਲਿਕ ਕਾਜ ਐਸੋਸੀਏਸ਼ਨ ਦਾ ਉਹਦਾ ਵੀ ਚੇਅਰਮੈਨ ਹੈ, ਮਾਨਵ ਅਧਿਕਾਰ ਸੇਵਾ ਕਮੇਟੀ ਮਾਨਵ ਸੇਵਾ ਉਹਦਾ ਵੀ ਹੈ, ਨਗਰ ਸੁਧਾਰ ਕਮੇਟੀ ਦਾ ਜਿਹੜੀ ਸਾਡੀ ਜੈਤੋਂ ਚੱਲਦੀ ਹੈ ਉਹਦਾ ਮਤਲਬ ਚੇਅਰਮੈਨ ਹੈ, ਸਕੂਲਾਂ ਤੇ ਕਾਲਜਾਂ ਦੇ ਮਤਲਬ ਐਜੂਕੇਸ਼ਨਲ ਮਾਹਰ ਤੇ ਉਹਨਾਂ ਦੀਆਂ ਕਮੇਟੀਆਂ ਦਾ ਅੱਜ ਤੱਕ ਵੀ ਮੈਂਬਰ ਹੈ, ਟੈਕਨੀਕਲ ਐਜੂਕੇਸ਼ਨ ITI ਦੀ ਉਸ ਦਾ ਵੀ ਅੱਜ ਤੱਕ ਮਤਲਬ ਮੈਂ ਮੈਂਬਰ ਹਾਂ। ਸਾਡੇ ਜਿਹੜੀਆਂ ਤਹਿਸੀਲ ਜਿਹੜੀਆਂ ਸਬ ਡਿਵੀਜ਼ਨ ਲੈਵਲ ਦੇ ਉੱਤੇ ਬਹੁਤ ਸਾਰੀਆਂ ਸੰਸਥਾਵਾਂ ਤੇ ਡਿਸਟ੍ਰਿਕਟ ਲੈਵਲ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਉਹਨਾਂ ਦੇ ਵਿੱਚ ਹੁਣ ਤੱਕ ਵੀ, ਤੇ ਪੰਜਾਬ ਲੈਵਲ ਦੀ ਜਿਹੜੀ ਹੁਣ ਰੋਡ ਸੇਫਟੀ ਹੈ ਉਸ ਦਾ ਵੀ ਮਤਲਬ ਮੈਂ ਮੈਂਬਰ ਹਾਂ, ਐਕਟਿਵ ਹਾਂ, ਤੇ ਮਨੁੱਖੀ ਸੁਧਾਰ ਜਿਹੜਾ ਹੈ ਉਸ ਦਾ ਹੁਣ ਤੱਕ ਵੀ ਐਡਵਾਈਜ਼ਰ ਹਾਂ। ਮਤਲਬ
1: ਤੁਸੀਂ ਰਹੇ ਹੋ ਬਹੁਤ ਸਾਰੇ ਗੁਣਾਂ ਦੇ ਨਾਲ, ਵਾਹਿਗੁਰੂ ਨੇ ਪਰਮਾਤਮਾ ਨੇ ਤੁਹਾਨੂੰ ਨਵਾਜ਼ਿਆ ਤੇ ਉਹ ਗੁਣਾਂ ਦੀ ਰੋਸ਼ਨੀ ਤੁਸੀਂ ਆਸੇ ਪਾਸੇ ਬਿਖੇਰ ਰਹੇ ਹੋ। ਤੇ ਤੁਹਾਡੇ ਸਾਹਿਤਕ ਸਫ਼ਰ ਦੇ ਬਾਰੇ ਗੱਲ ਕਰਾਂਗੇ ਨਰੂਲਾ ਸਰ, ਕਾਫੀ ਪੁਸਤਕਾਂ ਤੁਸੀਂ ਲਿਖੀਆਂ, ਪਾਠਕਾਂ ਦੀ ਝੋਲੀ ਪਾਈ ਹੈ, ਇਹ ਸਾਹਿਤਕ ਸਫ਼ਰ ਕਦੋਂ ਸ਼ੁਰੂ ਹੋਇਆ?
0: ਸਾਹਿਤਕ ਸਫ਼ਰ ਤਾਂ ਸਮਝੋ ਘਰ ਤੋਂ ਹੀ ਸ਼ੁਰੂ ਹੋ ਗਿਆ ਸੀਗਾ। ਸਾਡੇ ਜਿਹੜੇ ਨਾਨਕੇ, ਮੇਰਾ ਨਾਨਾ ਵੀ ਤੇ ਮੇਰੇ ਮਾਮੇ, ਉਹ ਮਤਲਬ ਐਜੂਕੇਟਡ ਸਨ, ਭਾਵੇਂ ਬਹੁਤੇ ਨਹੀਂ ਸਨ, ਪਰ ਉਦੋਂ ਕਿੱਸੇ ਘਰ ਵਿੱਚ ਹੁੰਦੇ ਸੀ
1: ਜੀ,
0: ਕਿੱਸੇ, ਖਾਸ ਤੌਰ ਤੇ ਹੀਰ ਦਾ, ਪੂਰਨ ਭਗਤ ਦੇ ਕਿੱਸੇ, ਹੋਰ ਬਹੁਤ ਸਾਰੇ, ਮੇਰਾ ਖਿਆਲ 17-18 ਕਿੱਸੇ ਸਾਡੇ ਘਰ ਵਿੱਚ ਹੁੰਦੇ ਸੀਗੇ। ਉੱਥੋਂ ਮਤਲਬ ਮੈਨੂੰ ਜਿਹੜੀ ਚੇਟਕ ਲੱਗੀ, ਜਦੋਂ ਸਾਡੇ ਮਾਮੇ ਗਾਉਂਦੇ ਪੜ੍ਹਦੇ ਲੋਕ ਸੁਣਨ ਆਉਂਦੇ, ਤੋਂ ਮੈਨੂੰ ਵੀ ਉੱਥੋਂ ਫਿਰ ਉਹ ਕਿੱਸੇ ਪੜ੍ਹ ਕੇ ਮਤਲਬ ਉਹ ਤੁੱਕਾਂ ਜੋੜਨ ਦਾ ਮਤਲਬ ਜਿਹੜਾ ਹੈਗਾ ਮੈਨੂੰ ਮੁੱਢ ਤੋਂ, ਉੱਥੋਂ ਜਦੋਂ ਮੈਂ 9ਵੀਂ ਦੇ ਵਿੱਚ ਹੀ ਮਤਲਬ ਲੱਗ ਗਈ ਸੀ, ਹਾਂ ਮਤਲਬ ਜਿਹੜਾ ਮਤਲਬ ਰਚਨਾ ਸ਼ੁਰੂ ਕਰ ਦਿੱਤੀ ਸੀਗੀ, ਬੱਚਿਆਂ ਬਾਰੇ ਲਿਖਿਆ ਸੀਗਾ। ਬੱਚੇ ਦੀ ਹੋਂਦ ਉੱਪਰ ਹੀ ਤਾਂ ਸਾਰੇ ਸੰਸਾਰ ਦੀ ਨੀਂਹ ਟਿਕੀ ਹੋਈ ਏ, ਉਹਦੀ ਨਿਰਛਲ ਮਸੂਮੀਅਤ ਤੇ ਹੀ ਇਹ ਪਿਆਰ ਦੀ ਨੀਂਹ ਟਿਕੀ ਹੋਈ ਏ, ਕਰਨਾ ਚਾਹੁੰਦੇ ਹੋ ਦਰਸ਼ਨ ਅਰੂਲਾ ਤਾਂ ਵਸਦਾ ਰੱਬ, ਦਰਅਸਲ ਇੱਥੇ ਹੀ ਬੱਚੇ ਦੀ ਪਾਕ ਪਵਿੱਤਰਤਾ ਵਿੱਚ ਹੀ ਅੱਲਾ ਦੇ ਦੀਦਾਰ ਦੀ ਨੀਂਹ ਟਿਕੀ ਹੋਈ ਏ। ਇਹ ਮੈਂ 9th ਕਲਾਸ ਦੇ ਵਿੱਚ ਜਿਹੜਾ ਪ੍ਰਭਾਵਿਤ ਹੋ ਕੇ ਇਹਨਾਂ ਤੋਂ ਮਤਲਬ ਜਿਹੜਾ ਹੈ ਲਿਖਿਆ।
1: ਸਾਰੀ ਜ਼ਿੰਦਗੀ ਇਹ ਤੁਹਾਡਾ ਸਭ ਤੋਂ ਵੱਧ ਮੋਹ ਲੈਣ ਵਾਲੀ ਰਚਨਾ ਵੀ ਬਣੀ ਰਹੂਗੀ,
0: ਕਿਉਂਕਿ ਪਲੇਠੀ ਰਚਨਾ ਹੈ ਜਿਹੜੀ ਕਿ ਮੈਂ ਮਹਿਸੂਸ ਕਰਦਾ, ਜਿਹੜੀ ਕਿ ਤੁਹਾਨੂੰ ਅੱਜ ਸੁਣਾਈ ਹੈ
1: ਜੀ। ਨਰੂਲਾ ਸਰ, ਕਿੰਨੀਆਂ ਪੁਸਤਕਾਂ ਤੁਸੀਂ ਲਿਖ ਚੁੱਕੇ ਹੋ ਤੇ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਦੇ ਵਿੱਚ ਲਿਖੀਆਂ ਨੇ?
0: ਜਨਰਲੀ ਭਾਵੇਂ ਮੈਂ ਅੰਗਰੇਜ਼ੀ ਦਾ ਅਧਿਆਪਕ ਰਿਹਾ, ਪਰ ਮਤਲਬ ਕਿਉਂਕਿ ਮੈਨੂੰ ਮਾਂ ਬੋਲੀ ਨਾਲ ਪਿਆਰ ਸੀ ਮੁੱਢ ਤੋਂ, ਕਿਉਂਕਿ ਪੰਜਾਬੀ ਵਿੱਚ ਹੀ ਜੰਮਿਆ, ਪਿੰਡਾਂ ਵਿੱਚ ਹੀ ਰਿਹਾ, ਲੋਕਾਂ ਦੇ ਉਸ ਤਰ੍ਹਾਂ ਦਾ ਜੀਵਨ ਹੀ ਰਿਹਾ, ਤੇ ਉਹਨਾਂ ਦੇ ਜੀਵਨ ਦਾ ਹੀ ਮੈਂ ਜੀਵਨ ਚੋਂ ਹੀ ਸਾਰੇ ਜਿਹੜੇ ਆਪਣੇ ਵਿਸ਼ੇ ਲਏ ਹੈ, ਜਿਵੇਂ ਜਿਵੇਂ ਹੰਡਾਇਆ, ਬਹੁਤਾ ਮੇਰਾ ਨਿੱਜੀ ਜੀਵਨ ਹੀ ਉਹਨਾਂ ਦੇ ਵਿੱਚ ਝਲਕੂਗਾ। ਹਰ ਇੱਕ ਮੇਰੀ ਰਚਨਾ ਦੇ ਵਿੱਚ ਕਈ ਤਰ੍ਹਾਂ ਦੀਆਂ ਵਿਧਾਵਾਂ ਵਿੱਚ ਲਿਖਿਆ, ਮੈਂ ਗਜ਼ਲ ਸੰਗ੍ਰਹਿ ਵੀ ਲਿਖਿਆ, ਕਾਵਿ ਵੀ ਲਿਖਿਆ ਹਨ, ਤੇ ਜਿਹੜੀਆਂ ਹਨ ਹਾਸ ਵਿਅੰਗ ਵੀ ਲਿਖੇ ਹਨ, ਰਬਾਈਆਂ ਵੀ ਲਿਖੀਆਂ ਹਨ, ਕਾਫੀਆਂ ਵੀ ਲਿਖੀਆਂ ਹਨ। ਉਸ ਤੋਂ ਬਾਅਦ ਜਿਹੜਾ ਮੇਰਾ ਜਿਹੜਾ ਸੀਗਾ ਉਹ ਰੁਝਾਨ ਹੈ ਉਹ ਵਾਰਤਕ ਵੱਲ ਹੋ ਗਿਆ, ਤੇ ਉਹ ਮੈਂ ਨਿਬੰਧ ਦੀਆਂ ਬਹੁਤ ਸਾਰੀਆਂ ਕਿਤਾਬਾਂ ਉਹ ਮਤਲਬ ਲਿਖੀਆਂ। ਸਭ ਤੋਂ ਜਿਹੜੀ ਪਹਿਲੀ ਕਿਤਾਬ ਸੀ ਇਹ ਮੈਂ ਮਤਲਬ ਲੰਮੇ ਸਮੇਂ ਤੋਂ ਬਾਅਦ ਆਪਣੀਆਂ ਨੂੰ ਛਪਾਉਣੀਆਂ ਸ਼ੁਰੂ ਕੀਤੀਆਂ, ਕਿਉਂਕਿ ਮੈਂ ਕਾਹਲ ਨਹੀਂ ਕੀਤੀ। ਮੈਂ ਪਹਿਲਾਂ ਇਹ ਸੋਚਿਆ ਵੀ ਪਹਿਲਾਂ ਆਪਣਾ ਸਾਰਾ ਜਿਹੜਾ ਨਾ ਜੀਵਨ ਦਾ ਤਜਰਬਾ ਲੈ ਲਈਏ, ਤੇ ਉਸ ਤੋਂ ਬਾਅਦ ਮਤਲਬ ਜਿਹੜੀਆਂ ਰਚਨਾਵਾਂ ਜਿਹੜੀਆਂ ਮਤਲਬ ਕਰ ਲਈਆਂ। ਪਹਿਲਾਂ ਕਬੀਲਦਾਰੀ ਨੇ ਮਤਲਬ ਸਾਹ ਵੀ ਨਹੀਂ ਲੈਣ ਦਿੱਤਾ, ਤੇ ਨਾ ਹੀ ਬਹੁਤੇ ਇੰਨੇ ਆਰਥਿਕ ਜਿਹੜੇ ਸਾਧਨ ਬਹੁਤੇ ਅੱਛੇ ਰਹੇ, ਕਿਉਂਕਿ ਮੇਰੀ ਸੈਲਫ ਮੇਡ ਹੀ ਜ਼ਿੰਦਗੀ ਸੀਗੀ, ਤੇ ਆਪਣੇ ਆਪ ਦੀ ਬਣਾਈ ਹੋਈ ਜ਼ਿੰਦਗੀ ਦੇ ਵਿੱਚੋਂ ਮਤਲਬ ਜਦੋਂ ਮੈਂ ਥੋੜਾ ਜਿਹਾ ਰਿਟਾਇਰਮੈਂਟ ਦੇ ਨੇੜੇ ਹੋਇਆ, ਉਦੋਂ ਮੈਂ ਮਤਲਬ ਜਿਹੜਾ ਆਪਣੀਆਂ ਜਿਹੜੀਆਂ ਸਾਰੀਆਂ ਮੈਂ ਲਿਖਦਾ ਰਿਹਾ, ਬਹੁਤ ਹੀ ਸਾਰਾ ਮੇਰੀਆਂ ਕਾਗਜ਼ਾਂ ਕਾਪੀਆਂ ਦੇ ਉੱਤੇ ਮਤਲਬ ਲਿਖਿਆ ਹੋਇਆ ਸਾਰਾ ਸਾਹਿਤ, ਫਿਰ ਮੈਂ ਮਤਲਬ ਨੀਅਰ ਰਿਟਾਇਰਮੈਂਟ ਮਤਲਬ ਜਿਹੜਾ ਉਹ ਲਿਖਣਾ ਸ਼ੁਰੂ ਕੀਤਾ, ਤਾਂ ਕਿ ਮੈਨੂੰ ਪਰਪੱਕਤਾ ਰਹੇ ਆਪਣੇ ਜੀਵਨ ਵਿੱਚ ਵੀ ਪਰਪੱਕਤਾ ਆਵੇ, ਤੇ ਮੇਰੀਆਂ ਲਿਖਤਾਂ ਦੇ ਵਿੱਚ ਵੀ ਪਰਪੱਕਤਾ ਮੈਂ ਕਾਹਲ ਨਹੀਂ ਕੀਤੀ।
1: ਤੁਹਾਡੇ ਨਾਲ ਗੱਲ ਕਰਦੇ ਹੋਏ ਖੁਦ ਇਹ ਚੀਜ਼ ਮਹਿਸੂਸ ਕਰ ਰਹੀ ਹਾਂ, ਸਾਦਗੀ ਤੇ ਸਹਿਜ ਦੋ ਗੁਣ ਤੁਸੀਂ ਸ਼ੁਰੂ ਤੋਂ ਧਾਰਨ ਕਰੀ ਰੱਖੇ ਤੇ ਇਹਨਾਂ ਦੇ ਉੱਪਰ ਹੀ ਚੱਲਦੇ ਰਹੇ। ਇੰਨਾ ਸਹਿਜ ਨਾਲ ਬੋਲਣਾ, ਇੰਨਾ ਸਹਿਜ ਨਾਲ ਲਿਖਣਾ, ਤੇ ਉਸੇ ਸਹਿਜ ਦੇ ਨਾਲ ਤੁਹਾਡੀਆਂ ਪੁਸਤਕਾਂ ਆਣੀਆਂ ਸ਼ੁਰੂ ਹੋਈਆਂ।
0: ਸਾਦਗੀ ਤੇ ਸਹਿਜ ਤਾਂ ਇਹ ਨਾਨਕਿਆਂ ਤੋਂ ਮਿਲੀ ਹੈ, ਜਾਂ ਮਤਲਬ ਮੈਂ ਸਮਝਦਾ ਵੀ ਮੇਰੇ ਪਿਓ ਦਾਦੇ ਦੇ ਕੋਈ ਦਿੱਤੇ ਹੋਏ ਸੰਸਕਾਰ ਜੀਨਸ ਹਨ, ਕਿਉਂਕਿ ਉਹ ਵੀ ਮਤਲਬ ਸਹਿਜਤਾ ਦੇ ਪੁਜਾਰੀ ਸਨ, ਨਮਰਤਾ ਦੇ ਪੁੰਜ ਸਨ ਜਿਵੇਂ ਦੱਸਦੇ ਆ, ਹਾਲਾਂਕਿ ਮੈਂ ਉਹਨਾਂ ਦੇ ਦਰਸ਼ਨ ਨਹੀਂ ਕੀਤੇ, ਪਰ ਮਤਲਬ ਉੱਥੋਂ ਫਿਰ ਮੇਰੇ ਨਾਨਕਿਆਂ ਦਾ, ਮੇਰੇ ਨਾਨੇ ਦਾ, ਹੋਰ ਸਾਡੇ ਸਾਰੇ ਮਾਮਿਆਂ ਦਾ ਬੜੇ ਸਵਾਲ, ਸਾਡੇ ਪਿੰਡ ਵਾਲਿਆਂ ਦਾ ਵੀ ਸੁਭਾਅ ਰਿਹਾ, ਮੇਰੇ ਐਂ ਛਾਇਆ ਰੱਖੀ, ਉੱਥੋਂ ਮੇਰੇ ਚ ਸਹਿਜਤਾ ਆ ਗਈ। ਕੁਛ ਮਤਲਬ ਜਦੋਂ ਬੰਦਾ ਸੈਲਫ ਜੀਵਨ ਹੋਵੇ, ਉਸਨੇ ਲੋਕਾਂ ਨਾਲ ਸੰਬੰਧ ਵੀ ਬਣਾਉਣਾ ਹੁੰਦਾ, ਤਾਂ ਉੱਥੇ ਸਹਿਜਤਾ ਆ ਗਈ।
1: ਜੀ ਨਰੂਲਾ ਸਰ, ਤੁਹਾਡਾ ਲਿਖਿਆ ਹੋਇਆ ਸਾਹਿਤ ਕਿੰਨੀਆਂ ਪੁਸਤਕਾਂ ਦੇ ਰੂਪ ਚ ਛਪ ਚੁੱਕਿਆ
0: ਅੱਜ ਤੱਕ? ਮੈਡਮ ਸੁਧਾ ਜੀ, 14 ਪੁਸਤਕਾਂ ਛਪ ਚੁੱਕੀਆਂ ਹਨ
1: ਜੀ,
0: ਬਹੁਤ ਸਾਰੇ ਖਰੜੇ ਪਨ, 2 ਪੁਸਤਕਾਂ ਜਿਹੜੀਆਂ ਹਨ ਉਹ ਛਪਣ ਜਾ ਰਹੀਆਂ ਹਨ, ਉਹ ਪ੍ਰੈਸ ਦੇ ਵਿੱਚ ਹਨ, ਲੁਧਿਆਣਾ ਦੇ ਵਿੱਚ। ਜਿਹੜੀਆਂ ਪੁਸਤਕਾਂ ਹਨ, ਸਭ ਤੋਂ ਪਹਿਲੀ ਸੀਰੀ ਮੇਰੀ ਗਰਮ ਹਵਾਵਾਂ ਚ ਖਿੜੇ ਫੁੱਲ, ਇਹ ਗਜ਼ਲ ਸੰਗ੍ਰਹਿ ਸੀ, ਕਿਉਂਕਿ ਇਹ ਮੇਰੇ ਜੀਵਨ ਤੇ ਨਿਰਭਰ ਸੀ, ਕਿਉਂਕਿ ਗਰਮ ਹਵਾਵਾਂ ਨੇ ਮੈਨੂੰ ਬਹੁਤ ਘੇਰਿਆ ਸੀ, ਪਰ ਮੈਂ ਖਿੜੇ ਫੁੱਲ ਫੁੱਲ ਵਾਂਗੂ ਖਿੜਦਾ ਖਿੜਿਆ ਰਿਹਾ। ਇਹ ਮੇਰੇ ਜੀਵਨ ਦਾ ਆਧਾਰ ਸਨ, ਸਾਰੀਆਂ ਗਜ਼ਲਾਂ ਤੁਹਾਨੂੰ ਮੇਰੀ ਲਾਈਫ ਚੋਂ ਦਿਸਣਗੀਆਂ, ਮੇਰੀ ਮਾਂ ਦੀ ਲਾਈਫ ਚੋਂ ਦਿਸਣਗੀਆਂ। ਇਹ ਮੇਰਾ ਗਜ਼ਲ ਸੰਗ੍ਰਹਿ ਸੀ ਪਹਿਲਾਂ, ਗਰਮ ਹਵਾਵਾਂ ਚ ਖਿੜੇ ਫੁੱਲ। ਦੂਜਾ ਸੀ ਦਰਦ ਵਿੰਨੇ ਬੋਲ, ਇਹਦੇ ਚ ਭਾਵੇਂ ਮਤਲਬ

0: ਬਹੁਤ ਸਾਰੀਆਂ ਪਿਆਰ ਦੀਆਂ ਹਨ, ਲੋਕਾਂ ਨੇ ਪਿਆਰ ਦਿੱਤਾ
1: ਜੀ,
0: ਪਰ ਮਤਲਬ ਮੈਨੂੰ ਦਰਦ ਬਿੰਨੇ ਬੋਲ, ਕਿਉਂਕਿ ਮੇਰਾ ਜੀਵਨ ਵੀ ਦੁੱਖਾਂ ਦਰਦਾਂ ਦਾ ਬਿੰਨਾ ਹੋਇਆ ਸੀ। ਇਹ ਕਾਵਿ ਸੰਗ੍ਰਹਿ ਹੈ ਜੀ, ਇਹਦੇ ਵਿੱਚ ਕੁਝ ਗਜ਼ਲਾਂ ਵੀ ਹਨ। ਫਿਰ ਰਤਨ ਸਿੱਖ ਇਤਿਹਾਸ ਦੇ ਕਾਵਿ ਸੰਗ੍ਰਹਿ ਮੈਂ ਉਹਨਾਂ ਦਾ ਸਾਰਾ ਲਿਖ ਲਿਆ, ਕਿਉਂਕਿ ਗੁਰਦੁਆਰਾ ਸਾਹਿਬ ਸਾਡਾ ਸਾਰਾ ਪਰਿਵਾਰ ਸਵੇਰੇ ਵੀ ਸ਼ਾਮ ਵੀ ਦੋਨੇ ਵਾਰ ਜਾਂਦੇ ਸੀ। ਬਾਕੀ ਮੈਨੂੰ ਅਟੈਚਮੈਂਟ ਹੈ, ਕਿਉਂਕਿ ਮੈਂ PhD ਵੀ ਜਿਹੜੀ ਸੀ ਉਹ ਗੁਰਬਾਣੀ ਦੇ ਉੱਤੇ ਸ਼ੁਰੂ ਕੀਤੀ ਸੀਗੀ। ਰੋਸ਼ਨ ਲਾਲ ਹੂਜਾ ਸਨ ਮੇਰੇ ਉਹ ਗਾਈਡ ਸਨ, ਪਰ ਮਤਲਬ ਜਿਹੜੀ ਹੈ ਉਹ ਮੈਂ ਪੂਰੀ ਕੰਪਲੀਟ ਨਹੀਂ ਕਰ ਸਕਿਆ, ਮੇਰੀ ਹਾਲਤ ਉਦੋਂ ਸਾਜ਼ਗਰ ਨਹੀਂ ਹੋਏ। ਤੇ ਉੱਥੋਂ ਵੀ ਮਤਲਬ ਗੁਰਬਾਣੀ ਨਾਲ ਅਟੈਚਮੈਂਟ ਹੋਣ ਕਰਕੇ ਮੈਂ ਰਤਨ ਸਿੱਖ ਇਤਿਹਾਸ ਦੇ ਸਾਰੇ ਜਿੰਨੇ ਸਨ ਉਹਨਾਂ ਦੀਆਂ ਜੀਵਨੀਆਂ ਜਿਹੜੀਆਂ ਲਿਖੀਆਂ ਹਨ। ਉਸ ਤੋਂ ਬਾਅਦ ਮਤਲਬ ਜਿਹੜੀ ਹੈ ਪੈੜਾਂ ਵਾਲੇ ਰਾਹ ਇੱਕ ਗਜ਼ਲ ਸੰਗ੍ਰਹਿ, ਇਹ ਵੀ ਮੇਰੇ ਜੀਵਨ ਦੇ ਬਹੁਤ ਆਧਾਰਿਤ ਹਨ ਉਸੇ ਤਰ੍ਹਾਂ। ਪੈੜਾਂ ਵੱਲੋਂ ਕੀਤੇ ਰਾਹ ਬਣਾ ਲਏ, ਲੋਕ ਉਸੇ ਤਰੀਕੇ ਨਾਲ ਚੱਲਣ, ਇੱਕ ਉਹ ਬੱਚਿਆਂ ਵਾਸਤੇ ਤੇ ਦੂਜਿਆਂ ਵਾਸਤੇ ਸਿਆਣਪੀ ਹਾਸੇ, ਇਹ ਵੀ ਕਾਵਿ ਵਿਅੰਗ ਹੈ। ਉਹਦੇ ਵਿੱਚ ਇੱਕ ਮੋਰਲ ਹੈ, ਨੈਤਿਕਤਾ ਦੋ ਲਾਈਨਾਂ ਵਿੱਚ ਉਹ ਮਤਲਬ ਦਿੱਤੀ ਹੈ, ਬੜੀ ਪਾਪੂਲਰ ਉਹ ਕਿਤਾਬ ਹੋਈ ਹੈ। ਉਸ ਤੋਂ ਬਾਅਦ ਫਿਰ ਮਤਲਬ ਹੋਣਹਾਰ ਬਿਰਵਾਨ ਦੇ ਚਿਕਨੇ ਚਿਕਨੇ ਪੱਤ, ਇੱਕ ਵਾਰਤਕ ਛਾਪੀ, ਉਦੋਂ ਪਹਿਲਾਂ ਇੱਕ ਅੰਦਰ ਹੀ ਕਸਤੂਰੀ ਕਾਫੀਆਂ ਦੀ, ਉਹ ਵੀ ਮਤਲਬ ਜਿਹੜੀ ਮੇਰੀ ਕਿਤਾਬ ਹੈ। 14-15 ਜੀਵਨੀਆਂ ਹੈ, ਉਹਨਾਂ ਦਾ ਬਚਪਨ ਲਿਆ। ਉਸ ਤੋਂ ਬਾਅਦ ਮੈਡਮ ਥਾਨ ਸੁਹਾਵਾ ਜਿਹੜੀ ਹੈ ਉਹ ਖੋਜ ਪੁਸਤਕ ਹੈ, ਇੱਥੋਂ ਦਾ ਸਾਰਾ ਇਤਿਹਾਸ ਹੈ, ਬੜੀ ਉਹ ਮਤਲਬ ਪਿੰਡ ਸ਼ਹਿਰ ਵਾਲਿਆਂ ਨੇ ਉਹ ਸਨਮਾਨੀ ਹੈ। ਉਸ ਤੋਂ ਬਾਅਦ ਸਾਂਝ ਕਰੀਜੇ ਗੁਣ ਹੀ ਕੇਰੀ ਵਾਰਤਕ ਦੀ ਕਿਤਾਬ ਹੈ, ਮਹਿਕ ਜ਼ਿੰਦਗੀ ਦੀ ਇਹ ਵੀ ਵਾਰਤਕ ਦੀ ਕਿਤਾਬ ਹੈ, ਕਿੰਜ ਗਾਵਾਂ ਗੁਣ ਤੇਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਸੰਬੋਧਨ ਕਰਕੇ ਉਹ ਮਤਲਬ ਜਿਹੜੀ ਹੈ ਉਹ ਸਾਰੀ ਲਿਖੀ ਹੈ, ਉਹ ਵੀ ਵਾਰਤਕ ਦੀ ਹੈ। ਸ਼ਬਦ ਸੁਹੰਦੜੇ ਜਿੱਤ ਬੋਲੀਏ ਪਤ ਪਾਈਏ, 14th ਬੁੱਕ ਹੈ ਚੱਜ ਜਿਉਣ ਦਾ, ਇਹ ਵੀ ਵਾਰਤਕ ਦੀ ਹੈ। ਤੇ ਉਸ ਤੋਂ ਬਾਅਦ ਸ਼ਬਦ ਅਮਰ ਕਦ ਮਰਦੇ, ਬੜੀ ਪਿਆਰੀ ਪੁਸਤਕ ਹੈ, ਉਹਦੀ ਵੀ ਮਤਲਬ ਜਿਹੜੀ ਉਹ ਛਪ ਰਹੀ ਹੈ। ਤੇ ਇੱਕ ਜਿਹੜਾ ਹੈ ਸ਼ਬਦ ਥੋੜੇ ਮਹਿਨੇ ਵੱਧ, ਇਹ ਬੁੱਕ ਵੀ ਮਤਲਬ ਜਿਹੜੀ ਉਹ ਛਪ ਰਹੀ ਹੈ, ਜਿਹਦੇ ਵਿੱਚ ਥੋੜੇ ਥੋੜੇ ਉਹ ਭਾਵੇਂ ਰਬਾਈ ਰੂਪ ਹੀ ਹੈ, ਪਰ ਅਸੀਂ ਸ਼ਬਦ ਥੋੜੇ ਮਹਿਨੇ ਵੱਧ ਉਹ ਮਤਲਬ ਜਿਹੜੀ ਬੁੱਕ ਹੈ, ਤਾਂ ਕਿ ਉਹ ਕੋਈ ਵੀ ਬੰਦਾ ਉਹ ਮਤਲਬ ਜਿਹੜਾ ਸ਼ੇਅਰ ਦੇ ਰੂਪ ਵਿੱਚ ਪੜ੍ਹਾ ਸਕੇ, ਰਬਾਈ ਦੇ ਰੂਪ ਵਿੱਚ ਉਹ ਚੁੱਕਤੇ ਉਹ ਜਿਹੜੀ ਉਚਾਰ ਸਕੇ। ਬਾਕੀ 4 ਖਰੜੇ ਹੋਰ ਹਨ, ਉਹ ਹੌਲੀ ਹੌਲੀ ਜਦੋਂ ਜੀਵਨ ਨੇ ਸਾਥ ਦਿੱਤਾ ਉਹ ਛਪਾ ਲਵਾਂਗੇ
1: ਜੀ। ਸਾਡੀਆਂ ਸ਼ੁਭ ਕਾਮਨਾਵਾਂ, ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਨੇ। ਇਸੇ ਤਰ੍ਹਾਂ ਤੁਸੀਂ ਸਾਹਿਤਕ ਖੇਤਰ ਚ ਯੋਗਦਾਨ ਦਿੰਦੇ ਰਹੋ ਅਤੇ ਖੂਬਸੂਰਤ ਸਾਹਿਤ ਸਾਰਥਕ ਸ਼ਬਦਾਵਲੀ ਤੁਸੀਂ ਪਾਠਕਾਂ ਦੀ ਝੋਲੀ ਪਾਉਂਦੇ ਰਹੋ। ਨਰੂਲਾ ਸਰ, ਜ਼ਿੰਦਗੀ ਚ ਜਿੰਨੀਆਂ ਦੁਸ਼ਵਾਰੀਆਂ ਤੁਸੀਂ ਝੱਲੀਆਂ ਤੇ ਜਿੰਨੇ ਹੌਸਲੇ ਨਾਲ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ, ਉਹ ਤੁਸੀਂ ਪਾਠਕਾਂ ਦੇ ਨਾਲ ਪੁਸਤਕਾਂ ਦੇ ਰੂਪ ਚ ਸਾਂਝਾ ਕਰ ਰਹੇ ਹੋ। ਲਾਜ਼ਮੀ ਤੌਰ ਤੇ ਤੁਹਾਡੇ ਵਿਚਾਰਾਂ ਤੋਂ, ਤੁਹਾਡੀ ਜ਼ਿੰਦਗੀ ਤੋਂ ਬਹੁਤ ਸਾਰੇ ਨੌਜਵਾਨਾਂ ਨੂੰ, ਬਹੁਤ ਸਾਰੇ ਬੱਚਿਆਂ ਨੂੰ ਹੌਸਲਾ ਮਿਲੂਗਾ। ਉਹ ਜ਼ਿੰਦਗੀ ਚ ਹਰ ਤਰ੍ਹਾਂ ਦੀ ਮੁਸੀਬਤ ਦਾ ਉਸੇ ਹੌਸਲੇ ਨਾਲ ਸਾਹਮਣਾ ਕਰਨਗੇ ਜਿਸ ਹੌਸਲੇ ਨਾਲ ਤੁਸੀਂ ਤੇ ਤੁਹਾਡੇ ਮਾਤਾ ਜੀ ਕਰਦੇ ਰਹੇ ਹੋ। ਹਰ ਇੱਕ ਵਿਧਾ ਦੇ ਵਿੱਚ ਤੁਸੀਂ ਹੱਥ ਅਜਮਾਇਆ, ਇੱਕ ਤੋਂ ਵੱਧ ਵਿਧਾਵਾਂ ਦੇ ਵਿੱਚ ਤੁਸੀਂ ਲਿਖਿਆ। ਵੈਸੇ ਤਾਂ ਇੱਕ ਮਾਂ ਨੂੰ ਸਾਰੇ ਹੀ ਬੱਚੇ ਪਿਆਰੇ ਹੁੰਦੇ ਨੇ, ਇੱਕ ਪਿਤਾ ਨੂੰ ਸਾਰਾ ਹੀ ਪਰਿਵਾਰ ਪਿਆਰਾ ਹੁੰਦਾ, ਤਾਂ ਸਭ ਤੋਂ ਵੱਧ ਆਨੰਦ ਤੁਹਾਨੂੰ ਕੀ ਲਿਖ ਕੇ ਆਇਆ, ਕਵਿਤਾ ਵਾਰਤਕ ਜਾਂ ਵਿਅੰਗ?
0: ਲੇਖਕ ਵਾਸਤੇ ਹਰ ਇੱਕ ਰਚਨਾ ਹੀ ਆਪਣੀ ਜਿਹੜੀ ਪਿਆਰੀ ਹੁੰਦੀ ਹੈ, ਜਿਹੜੀ ਜਿਹੜੀ ਬਚਪਨ ਦੇ ਵਿੱਚ ਲਿਖੀ ਹੈ ਮੈਂ ਨਾ ਵੀ ਉਹ ਤੋਂ ਸਭ ਤੋਂ ਵੱਧ ਪਿਆਰੀ ਹੁੰਦੀ ਹੈ। ਜੇ ਕੋਈ ਵੀ ਮੇਰਾ ਖਿਆਲ ਹੈ ਵੀ ਜੇ ਉਹ ਕਹਿੰਦੇ ਵੀ ਆਹ ਮੈਨੂੰ ਚੰਗੀ ਨਹੀਂ ਲੱਗਦੀ, ਆਹ ਮਾੜੀ ਲੱਗਦੀ ਹੈ, ਮੈਂ ਤਾਂ ਇਹ ਕਹੂੰਗਾ ਵੀ ਘੁਮਿਆਰੀ ਆਪਦੇ ਭਾਂਡੇ ਨੂੰ
1: ਸਮਝਦੀ,
0: ਮੈਨੂੰ ਤਾਂ ਹਰ ਚੀਜ਼ ਹੀ ਆਪਦੀ ਚੰਗੀ, ਕਿਉਂਕਿ ਮੇਰੀਆਂ ਹਰ ਇੱਕ ਰਚਨਾਵਾਂ ਨੂੰ, ਗਜ਼ਲਾਂ ਨੂੰ ਵੀ ਲੋਕਾਂ ਨੇ ਬਹੁਤ ਗਾਇਆ ਹੈ, ਹੁਣ ਵੀ ਉਹਨੇ ਫਿਲਮਾਇਆ ਵੀ ਹੈ, ਮਤਲਬ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਵੀ ਮਤਲਬ ਗਾਈ ਗਈ ਹੈ, ਵੀ ਜਦ ਜਿਹੜਾ ਕੋਈ ਮੁਸਕਾਵੇ ਗੀਤ ਲਿਖਾਂ ਜਾਂ ਗਜ਼ਲ ਲਿਖਾਂ, ਬਿਰਹਾ ਜਦੋਂ ਸਤਾਵੇ ਗੀਤ ਲਿਖਾਂ ਜਾਂ ਗਜ਼ਲ ਲਿਖਾਂ, ਬਹੁਤ ਉਹ ਥਾਵਾਂ ਤੇ ਗਾਇਆ ਗਿਆ। ਇੱਥੇ ਵੀ ਹੁਣ ਸਾਡੇ ਕੋਲ ਗੀਤ ਸੁਣਦੇ ਹਨ, ਬਹੁਤ ਸਾਰੇ ਲੋਕਾਂ ਨੇ ਮੇਰੇ ਗੀਤ ਗਾਏ ਆ, ਗਜ਼ਲਾਂ ਗਾਈਆਂ, ਤੋਂ ਮੈਂ ਕਿਵੇਂ ਕਹਾਂ ਮੈਨੂੰ ਵਾਰਤਕ ਚੰਗੀ ਲੱਗਦੀ। ਵਾਰਤਕ ਉਹ ਲੋਕਾਂ ਜਿਨ੍ਹਾਂ ਦੇ ਹੱਥ ਚ ਗਈ ਹੈ, ਉਹਨਾਂ ਦੇ ਯਾਰ ਵੀ ਅਸ਼ ਕੇ ਬਹੁਤ ਵਧੀਆ ਇਹ ਤੇਰੀ ਕਿਤਾਬ ਹੈਗੀ ਹੈ, ਮੈਨੂੰ ਮਤਲਬ ਸਤਿਕਾਰ ਮਿਲਿਆ, ਮਾਣ ਮਿਲਿਆ।
1: ਤੁਸੀਂ ਹਰ ਸਮੇਂ ਸਿੱਖਣ ਦੀ ਕੋਸ਼ਿਸ਼,
0: ਮੈਂ ਸਿੱਖਣ ਹੁਣ ਵੀ ਸਿੱਖਦਾ, ਮੈਂ ਹੁਣ ਵੀ ਲਰਨਰ ਹਾਂ।
1: ਇੱਕ ਬਾਲ ਤੁਹਾਡੇ ਅੰਦਰ ਸਦਾ ਹੀ ਜਿਉਂਦਾ ਰਿਹਾ, ਜਿਹੜਾ ਸਦਾ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੀ ਰਿਹਾ।
0: ਖੈਰ ਮੈਂ ਹੁਣ ਵੀ ਸਿੱਖਦਾ, ਮੈਂ ਆਪਣੇ ਆਪ ਨੂੰ ਲਰਨਰ ਕਹਿੰਦਾ, ਮੈਂ ਹੁਣ ਵੀ ਬਹੁਤ ਪੜ੍ਹਦਾ, ਜਦੋਂ ਵੀ ਮੈਂ ਪੜ੍ਹਦਾ ਤੜਕੇ 4 ਵਜੇ ਉੱਠ ਖੜਦਾ, ਮੇਰੇ ਕੋਲ ਰਸਾਲੇ ਕਿਤਾਬਾਂ ਹੁਣ ਤੱਕ ਵੀ ਜਿੰਨੀਆਂ ਹਨ, ਮੈਂ ਉਸ ਨੂੰ ਪੜ੍ਹਦਾ ਰਹਿੰਦਾ, ਤੇ ਮੇਰੀ ਹੁਣ ਤੱਕ ਵੀ ਤਮੰਨਾ ਵੀ ਮੈਂ ਕੁਛ ਨਾ ਕੁਛ ਲਿਖਦਾ ਰਹਾਂ, ਕਰਦਾ ਰਹਾਂ ਇੱਕ ਇੱਕ ਸੈਕਿੰਟ, ਕਿਉਂਕਿ ਜਦੋਂ ਮੌਤ ਨੇ ਇੱਕ ਪਲ ਨਹੀਂ ਦੇਣਾ ਫਿਰ ਆਪਣਾ ਪਲ ਕਿਉਂ ਮੌਤ ਕਰਨਾ, ਮੈਂ ਤਾਂ ਉਹ ਸਮਝਦਾ ਵੀ ਕਦੋਂ ਉਤਲਾ ਸਾ ਉੱਤੇ ਤੇ ਨਿਚਲਾ ਹੇਠਾਂ ਰਹਿ ਜਾਵੇ, ਤੇ ਮੈਂ ਨਾ ਵੀ ਇੱਕ ਇੱਕ ਸੈਕਿੰਟ ਮਤਲਬ ਜਿਹੜਾ ਨਾ ਮੇਰਾ ਉਹ ਲੇਖੇ ਲੱਗੇ, ਤੇ ਲੋਕਾਂ ਨੇ ਮੈਨੂੰ ਮਤਲਬ ਪਿਆਰ, ਜਿੱਥੇ ਮੈਂ ਰਿਹਾ ਮਹਿਮੇ ਸਰਕਾਰੀ ਰਿਹਾ, ਮਹਿਮੇ ਸਰਜੇ ਰਿਹਾ, ਗੋਨਿਆਂ ਨੇ ਰਿਹਾ, ਜੈਤੋਂ ਰਿਹਾ, ਬਠਿੰਡੇ ਆ ਗਿਆ ਹੁਣ ਮਤਲਬ ਕਈ ਸਾਲਾਂ ਤੋਂ, 2 ਸਾਲਾਂ ਤੋਂ, ਤੇ ਮੈਨੂੰ ਲੋਕਾਂ ਨੇ ਹੱਥਾਂ ਤੇ ਚੱਕ ਲਿਆ, ਇਹ ਮੈਨੂੰ ਨੀ ਪਤਾ ਵੀ ਮੇਰੇ ਵਿੱਚ ਕੀ ਹੈ, ਮੈਂ ਤਾਂ ਬੜਾ ਨਿਮਾਣਾ ਗਰੀਬ, ਹੁਣ ਤੱਕ ਵੀ ਮੈਂ ਆਪਣੇ ਆਪ ਨੂੰ ਕਹਿੰਦਾ ਮੈਂ ਤਾਂ ਯਤੀਮ ਹਾਂ, ਮੇਰੀ ਮਾਂ ਨੇ ਮੈਨੂੰ ਪਾਲਿਆ, ਤੇ ਮੈਨੂੰ ਮਤਲਬ ਲੋਕ ਜਿੱਥੇ ਵੀ ਜਾਣਾ ਬਹੁਤ ਦੀਆਂ ਇੱਛਾਵਾਂ ਰੱਖਦੇ, ਪਲਕਾਂ ਤੇ ਬਿਠਾ ਲੈਂਦੇ ਆ, ਇਹ ਨੀ ਮੈਨੂੰ ਪਤਾ ਲੱਗਿਆ ਵੀ ਮੇਰੇ ਵਿੱਚ ਕੀ ਹੈ, ਮੇਰੇ ਚ ਤਾਂ ਹਜੇ ਵੀ ਉਹ ਯਤੀਮ

0: ਪੁਣਾ ਤੇ ਉਹੀ ਗਰੀਬੀ, ਉਹੀ ਰੋਟੀ ਟੁੱਕ, ਉਹੀ ਪੌਣਿਆਂ ਦੀ ਖੁਸ਼ਬੂ, ਉਹੀ ਅਚਾਰ ਦੀ ਖੁਸ਼ਬੂ, ਉਹੀ ਮਤਲਬ ਜਿਹੜੀ ਲੱਸੀ ਦਹੀਂ ਮਤਲਬ ਜਿਹੜੇ ਹਨ, ਤੇ ਉਹੀ ਮਤਲਬ ਜਿਹੜੀਆਂ ਕਣਕਾਂ ਦੀਆਂ ਵਾਢੀਆਂ ਤੇ ਤੁਰਨੇ, ਬੇਬੇਰ ਚਿੱਬੜ ਖਾਣੇ, ਗੰਨੇ ਚੂਪਣੇ, ਖੇਤਾਂ ਚ ਤੁਰੇ ਫਿਰਨਾ, ਮਤਲਬ ਮੈਨੂੰ ਤਾਂ ਉਹੀ ਮਣੇ ਯਾਦ ਆਉਂਦੇ ਹਨ, ਉਹੀ ਪੰਛੀ ਯਾਦ ਆਉਂਦੇ ਹਨ, ਉਹੀ ਫਸਲ ਯਾਦ ਆਉਂਦੀਆਂ
1: ਜੀ। ਨਰੂਲਾ ਸਰ, ਮੈਨੂੰ ਇਉਂ ਜਾਪਦਾ ਤੁਸੀਂ ਪੜ੍ਹਦੇ ਵੀ ਰਹੇ, ਪੜ੍ਹਾਉਂਦੇ ਵੀ ਰਹੇ, ਅੱਗੇ ਪੜ੍ਹਾਉਣ ਵਾਲਿਆਂ ਨੂੰ ਵੀ ਤੁਸੀਂ ਤਿਆਰ ਕਰਦੇ ਰਹੇ, ਪਰ ਖੁਦ ਤੁਸੀਂ ਤਾਂ ਉਮਰ ਇੱਕ ਪੜਾਕੂ ਬੱਚਾ ਬਣੇ ਰਹੇ ਕਿ ਮੈਂ ਹੋਰ ਸਿੱਖ ਲਾਂ, ਹੋਰ ਪੜ੍ਹ ਲਾਂ, ਹੋਰ ਗ੍ਰਹਿਣ ਕਰ ਲਾਂ।
0: ਹੁਣ ਵੀ ਮਤਲਬ ਮੇਰਾ ਜਿਹੜਾ ਮਨ ਚ ਹੁੰਦਾ ਨਾ, ਕਿਉਂਕਿ ਜਿਹੜੀ ਨਾ ਕਿਸੇ ਨੇ ਕਹਿ ਰਿਹਾ ਵੀ ਮਤਲਬ ਜਿਹੜਾ ਸੀ ਅਰਸਤੂ ਨੇ ਕਿਹਾ ਸੀਗਾ, ਮੈਂ ਤਾਂ ਕੌਣ ਗਿਆਨ ਕੁਛ ਨੀ ਹੁੰਦਾ, ਮੈਂ ਤਾਂ ਹਜੇ ਵੀ ਘੋਗੇ ਤੇ ਸਿੱਪੀਆਂ ਸਮੁੰਦਰ ਦੇ ਕਿਨਾਰੇ ਤੇ ਬੈਠਾ ਕਿ ਮੈਨੂੰ ਕੁਛ ਵੀ ਨੀ ਹੁੰਦਾ, ਤੇ ਉਹੀ ਮੈਨੂੰ ਤਾਂ ਲੱਗਦਾ ਵੀ ਮੈਂ ਜਾਣਿਆ ਕੁਛ ਨੀ। ਮੈਨੂੰ ਇਹ ਲੱਗਦਾ ਜਿਹੜਾ ਮੈਂ ਦਸਵੀਂ ਦੇ ਵਿੱਚ ਜਾਣਦਾ ਸੀ ਉਹੀ ਮੈਨੂੰ ਅੰਗਰੇਜ਼ੀ ਹੁਣ ਤੱਕ ਆਉਂਦੀ ਹੈ, ਉਹੀ ਮੈਨੂੰ ਵਿਸ਼ੇ ਆਉਂਦੇ, ਉਦੋਂ ਵੱਧ ਜਾਣਦਾ ਨਹੀਂ।
1: ਕਈ ਵਿਧਾਵਾਂ ਦੇ ਵਿੱਚ ਤੁਸੀਂ ਲਿਖ ਚੁੱਕੇ ਹੋ, ਤਾਂ ਪਾਠਕਾਂ ਨੂੰ ਇੰਤਜ਼ਾਰ ਹੈ ਤੁਹਾਡੀ ਆਤਮ ਕਥਾ ਦਾ। ਸਵੈ ਜੀਵਨੀ ਲਿਖਣ ਦਾ ਖਿਆਲ ਆਇਆ ਜਾਂ ਕੋਈ ਤਿਆਰੀ ਚੱਲ ਰਹੀ ਹੈ?
0: ਸਵੈ ਜੀਵਨ ਦਾ ਬਹੁਤ ਵਾਰੀ ਆਇਆ ਮਨ ਚ, ਫੇਰ ਕਈ ਵਾਰੀ ਇਉਂ ਹੁੰਦਾ ਸਵੈ ਜੀਵਨੀ ਦੇ ਵਿੱਚ ਨਾ ਸੱਚ ਸਾਰਾ ਨਹੀਂ ਕਿਹਾ ਜਾਂਦਾ ਗਾ, ਉਹਦੇ ਵਿੱਚ ਨਾ ਕਈ ਵਾਰੀ ਤੁਹਾਨੂੰ ਨਾ ਕੋਈ ਗੱਲਾਂ ਵਲੇਟ ਕੇ ਕਰਨੀਆਂ ਪੈਂਦੀਆਂ, ਕੁਛ ਐਸੇ ਜੀਵਨ ਦੇ ਰਾਜ ਹੁੰਦੇ ਆ ਕਿ ਜਿਹੜੇ ਕਿ ਤੁਸੀਂ ਤਾਉਮਰੀ ਛੁਪਾਉਣਾ ਚਾਹੁੰਦੇ ਆ, ਉਹ ਲਿਖ ਨਹੀਂ ਸਕਦੇ ਗੇ, ਆਪਣੀ ਗਰੀਬੀ ਵੀ ਚੰਗੀ ਤਰ੍ਹਾਂ ਜ਼ਾਹਰ ਨਹੀਂ ਕਰ ਸਕਦੇ ਗੇ, ਉਹ ਮੈਂ ਕਦੇ ਕਦੇ ਝਿਜਕ ਜਾਂਦਾ, ਕਈ ਵਾਰੀ ਉਸ ਚ ਵੀ ਝੂਠ ਬੋਲਣਾ ਪਊਗਾ, ਤੇ ਜੇ ਝੂਠ ਬੋਲਿਆ ਤਾਂ ਝੂਠ ਬੋਲੇ ਬਿਨਾਂ ਜਿਹੜੀ ਹੈ ਤੁਹਾਡੀ ਉਹ ਜਿਹੜੀ ਆਤਮ ਕਥਾ ਨਹੀਂ ਹੁੰਦੀ ਗੀ, ਉਹਦੇ ਵਿੱਚ ਰਸ ਨਹੀਂ ਆਉਂਦਾ, ਪਰ ਲਿਖੂ ਜ਼ਰੂਰ ਮੈਂ, ਜੇ ਪਰਮਾਤਮਾ ਨੇ ਮੈਨੂੰ ਚਾਹਿਆ ਤੇ ਮੈਂ ਉਹ ਆਪਣੀ ਜਿਹੜੀ ਕਵਿਤਾ ਦੇ ਵਿੱਚ ਇੱਕ ਵਸੀਅਤ ਲਿਖ ਕੇ ਗਿਆ ਵੀ ਮੇਰਾ ਜਿਹੜਾ ਮਰਨ ਤੋਂ ਬਾਅਦ ਮੇਰਾ ਸਰੀਰ ਜਿਹੜਾ ਕਿਸੇ ਲੈਬੋਰੇਟਰੀ ਦੇ ਕਾਲਜ ਦੇ ਵਿੱਚ ਉਹ
1: ਮੈਡੀਕਲ ਕਾਲਜ ਨੂੰ
0: ਦਿੱਤਾ ਜਾਵੇ। ਹਾਂਜੀ, ਚਾਹੇ ਸੰਗੀ ਕੁੱਟੀ ਜਾਵੇ, ਚਾਹੇ ਜ਼ਹਿਰ ਪਿਆਇਆ ਜਾਵੇ, ਚਾਹੇ ਸੰਗੀ ਕੁੱਟੀ ਜਾਵੇ, ਚਾਹੇ ਜ਼ਹਿਰ ਪਿਆਇਆ ਜਾਵੇ, ਮੱਥੇ ਤੇ ਪਸਤੌਲ ਟਕਾ ਕੇ ਚਾਹੇ ਚੁੱਪ ਕਰਾਇਆ ਜਾਵੇ, ਸ਼ਬਦ ਉਪਜਦੇ ਮਨ ਦੀ ਕੁੱਖੋਂ, ਨਾ ਇਹ ਰੁਕਦੇ ਨਾ ਇਹ ਡਰਦੇ, ਹਰ ਕੋਸ਼ਿਸ਼ ਬੇਕਾਰ, ਨਰੂਲਾ ਸ਼ਬਦ ਅਮਰਖਾ ਦੇਖ ਕੇ ਮਰਦੇ।
1: ਵਾਹ ਜੀ,
0: ਮੈਂ ਮਹਿਸੂਸ ਕਰਦਾ ਜਦੋਂ ਲਿਖਣਾ ਵੇ ਤੇ ਸ਼ਬਦ ਅਮਰ ਕਰਕੇ ਲਿਖੇ ਜਾਓ, ਜਾਂ ਐਸਾ ਜੀਵਨ ਚ ਕਰਕੇ ਜਾਓ ਤੁਹਾਡੇ ਬਾਰੇ ਲੋਕੀ ਲਿਖਣ, ਜਾਂ ਐਸਾ ਲਿਖ ਕੇ ਜਾਓ ਕਿ ਮਤਲਬ ਜਿਹੜਾ ਹੈਗਾ ਤੁਹਾਡੇ ਸ਼ਬਦ ਅਮਰ ਬਣ ਜਾਣ, ਲੋਕ ਉਸ ਤੋਂ ਸੇਧ ਲੈਣ, ਇਹ ਮੇਰਾ ਲਿਖਣ ਦਾ ਮੋਟਿਵ ਹੈ, ਮੰਤਵ ਹੈ।
1: ਨਰੂਲਾ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ, ਸਾਨੂੰ ਤੇ ਸਰੋਤਿਆਂ ਨੂੰ ਤੁਸੀਂ ਬਹੁਤ ਕੀਮਤੀ ਸਮਾਂ ਦਿੱਤਾ, ਤੁਸੀਂ ਬਹੁਤ ਵਡਮੁੱਲੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ ਨੇ, ਸਾਰਾ ਹੀ ਜੀਵਨ ਤੁਸੀਂ ਵਿਦਿਆਰਥੀਆਂ ਦੇ ਲੇਖੇ ਲਾ ਦਿੱਤਾ, ਤਾਂ ਤੁਹਾਡੇ ਤੋਂ ਪੜ੍ਹ ਚੁੱਕੇ ਵਿਦਿਆਰਥੀ ਤੇ ਆਉਣ ਵਾਲੇ ਸਮੇਂ ਦੇ ਵਿਦਿਆਰਥੀ, ਇਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ?
0: ਮੈਂ ਸੰਦੇਸ਼ ਇਹੀ ਦੇਣਾ ਚਾਹੁੰਦਾ ਹੈ ਕਿ ਤੁਸੀਂ ਨਾ ਅਟਮੋਸਟ ਕੋਸ਼ਿਸ਼ ਕਰਦੇ ਰਹੋ, ਜਿੰਨੇ ਮਰਜ਼ੀ ਦੁੱਖ ਆਉਣ, ਤਕਲੀਫਾਂ ਆਉਣ, ਤੁਸੀਂ ਆਪਣੀ ਹਿੰਮਤ ਕਦੇ ਨਾ ਛੱਡੋ
1: ਜੀ,
0: ਆਪਣੀ ਜਿਹੜਾ ਮਨ ਦੀ ਇੱਛਾ ਤੇ ਮਨੋ ਬਲ ਨੂੰ ਵਧਾਓ, ਖਾਸ ਤੌਰ ਤੇ ਮੈਂ ਕਹਿੰਦਾ ਹੁੰਦਾ ਤੁਸੀਂ ਆਪਣਾ ਦਿਲ ਦਾ ਬਲ ਸਭ ਤੋਂ ਜ਼ਿਆਦਾ ਮਤਲਬ ਤਗੜਾ ਕਰੋ, ਤਾਂ ਜੋ ਕਿ ਤੁਸੀਂ ਪੀੜ ਪਰਾਈ ਜਾਣ ਸਕੋ ਤੇ ਪੀੜ ਪਰਾਈ ਉਸ ਨੂੰ ਦੂਰ ਕਰ ਸਕੋ, ਜੀਵਨ ਦੇ ਵਿੱਚ ਤੁਹਾਨੂੰ ਕੋਈ ਵੀ ਚੀਜ਼ ਜਿਹੜੀ ਹੈ ਉਹ ਤੁਹਾਨੂੰ ਹਰਾ ਨਹੀਂ ਸਕੂਗੀ, ਆਪਣੀ ਮਾਂ ਤੇ ਬਾਪ ਤੇ ਆਪਣੇ ਦੋਸਤਾਂ ਨੂੰ ਹਮੇਸ਼ਾ ਯਾਦ ਰੱਖੋ, ਉਹਨਾਂ ਨੂੰ ਕਦੇ ਨਾ ਭੁੱਲੋ
1: ਜੀ। ਅਸੀਂ ਵੀ ਤੁਹਾਡਾ ਧੰਨਵਾਦ ਕਰਦੇ ਹਾਂ, ਸ਼ੁਕਰੀਆ ਤੁਸੀਂ ਸਾਡੇ ਲਈ ਸਮਾਂ ਕੱਢਿਆ, ਸਾਡੇ ਸਰੋਤਿਆਂ ਲਈ ਸਮਾਂ ਕੱਢਿਆ।

0: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ। ਮਹਿਮਾਨ ਸੀ ਰਿਟਾਇਰਡ ਪ੍ਰਿੰਸੀਪਲ ਸਰਦਾਰ ਤਰਸੇਮ ਸਿੰਘ ਨਰੂਲਾ ਤੇ ਮੇਜ਼ਬਾਨ ਸੀ ਸੁਧਾ।
1: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 11 ਅਗਸਤ ਦਿਨ ਮੰਗਲਵਾਰ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਤੁਸੀਂ ਸਰਵਨ ਕਰੋਗੇ ਸ਼੍ਰੀ

ਇਸ ਦੇ ਨਾਲ ਹੀ ਪ੍ਰੋਗਰਾਮ ਘਰ ਪਰਿਵਾਰ ਦਾ ਵੇਲਾ ਖਤਮ ਹੁੰਦਾ ਹੈ। ਅੱਜ ਦੇ ਇਸ ਘਰ ਪਰਿਵਾਰ ਪ੍ਰੋਗਰਾਮ ਨੂੰ ਚਲਾਉਣ ਲਈ ਸਾਥ ਦਿੱਤਾ ਸਾਡਾ ਸਮੂਹ ਟੈਕਨੀਕਲ ਸਟਾਫ ਵੱਲੋਂ, ਅਤੇ ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਸੀ ਸ਼੍ਰੀ ਬਲਜੀਤ ਸ਼ਰਮਾ। ਘਰ ਪਰਿਵਾਰ

FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ ਵਕਤ ਹੋ ਰਿਹਾ 1:09 ਤੇ 20 ਸੈਕਿੰਡ ਦਾ। ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਲਈ ਕਰੋ ਇੰਤਜ਼ਾਰ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਜਦੋਂ ਲੋਕ ਸਭਾ ਦੀ ਕਾਰਵਾਈ ਸਵੇਰੇ 11 ਵਜੇ ਮੁੜ ਸ਼ੁਰੂ ਹੋਈ ਤਾਂ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਿਦਿਆਰਥੀਆਂ ਵੱਲੋਂ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਥਿਤ ਪੁਲਿਸ ਕਾਰਵਾਈ ਦਾ ਮੁੱਦਾ ਉਠਾਇਆ। ਵਿਰੋਧੀ ਧਿਰ ਦੇ ਮੈਂਬਰ ਇਸ ਸਬੰਧ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੀ ਮੰਗ ਕਰ ਰਹੇ ਸਨ।

ਅੱਜ ਦਾ ਇਹ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਲੈ ਕੇ ਹਾਜ਼ਰ ਹੈ ਤੁਹਾਡੀ ਰੇਡੀਓ ਦੋਸਤ ਰਵੀਸ਼ਾ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। 0164-22-40-301 ਡਾਇਲ ਕਰਕੇ ਸਰੋਤਿਓ ਤੁਸੀਂ ਸੁਣ ਸਕਦੇ ਹੋ ਆਪਣੀ ਪਸੰਦ ਦਾ ਗੀਤ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਵਿੱਚ। ਸੋ ਪਹਿਲਾਂ ਸੁਣਦੇ ਹਾਂ, ਇਹ ਇੱਕ ਗੀਤ ਫਿਲਮ ਬੇਟਾ ਵਿੱਚੋਂ ਲਿਆ ਗਿਆ ਹੈ। ਆਵਾਜ਼ ਦਿੱਤੀ ਹੈ ਅਨੁਰਾਧਾ ਪੌਡਵਾਲ ਅਤੇ ਉਦਿਤ ਨਾਰਾਇਣ ਨੇ।

0: ਪ੍ਰੋਗਰਾਮ ਚੱਲ ਰਿਹਾ ਜੀ, ਟੈਲੀਫੋਨ ਮਿਲਾਓ ਜੀ, ਅਤੇ ਸਾਡੇ ਨਾਲ ਇੱਕ ਸਰੋਤਾ ਜੁੜ ਚੁੱਕੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ?
1: ਹਾਂਜੀ, ਜ਼ਿਲ੍ਹਾ ਬਰਨਾਲਾ ਪਿੰਡ ਢਿੱਲਵਾਂ ਤੋਂ ਸੁਖਦੀਪ ਸਿੰਘ ਗਿੱਲ ਬੋਲਦਾ ਜੀ, ਨਾਲ ਆਪਣਾ ਭਤੀਜਾ ਜਗਪ੍ਰੀਤ ਸਿੰਘ ਗਿੱਲ।
0: ਸੁਖਜੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੀ ਸੁਣਨਾ ਚਾਹੁੰਦੇ ਹੋ?
1: ਤੁਹਾਡਾ ਵੀ ਸਵਾਗਤ ਜੀ ਢਿੱਲਵਾਂ ਦੇ ਵਿੱਚ।
0: ਜੀ, ਤੇ ਕਿਹੜਾ ਗੀਤ ਸੁਣਨ ਦੀ ਫਰਮਾਇਸ਼ ਹੈ ਅੱਜ?
1: ਫਰਮਾਇਸ਼ ਜੀ ਹੈਗੀ ਹੈ ਜੀ, ਆਪਣੇ ਕੱਚੇ ਧਾਗੇ ਮੂਵੀ ਦੇ ਵਿੱਚ ਗੀਤ ਹੈ ਦਿਲ ਪਰਦੇਸੀ ਹੋ ਗਿਆ,
0: ਠੀਕ ਹੈ ਜੀ,
1: ਨਾਲ ਬਾਬਾ ਜਥੇਦਾਰ ਪਿਆਰਾ ਸਿੰਘ ਜੀ ਕੋਟ ਸਮੀਤ ਹੋਈ।
0: ਠੀਕ ਹੈ ਜੀ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਆ ਰਿਹਾ
1: ਸ਼ੁਕਰੀਆ ਜੀ,
0: ਤੁਹਾਡੇ ਰੇਡੀਓ
1: ਸੈੱਟ
0: ਤੇ ਇਹ ਗੀਤ।
1: ਧੰਨਵਾਦ ਜੀ, ਧੰਨਵਾਦ।

0: FM 101.1 MHz ਤੇ ਤੁਸੀਂ ਜੀ ਹੁਣ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ ਵਕਤ ਹੋਇਆ ਹੈ 1:29:40 ਦਾ। ਸੋ ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਆਓ ਦੇਖਦੇ ਹਾਂ ਕਿ ਕੌਣ ਨੇ ਤੇ ਕੀ ਗੱਲਬਾਤ ਕਰ ਰਹੇ ਨੇ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ।
1: ਪਹਿਲਾਂ ਸਾਰੇ ਸਟਾਫ ਨੂੰ ਆਪਣੇ ਸਰਾਪਰੀ ਜਾਂਦੇ ਬਹੁਤ ਬਹੁਤ ਮੁਬਾਰਕ।
0: ਹਾਂਜੀ, ਤੁਹਾਨੂੰ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ। ਕੌਣ ਬੋਲ ਰਹੇ ਹੋ ਜੀ?
1: ਮੈਂ ਸੁਖਦੇਵ ਸਿੰਘ ਗਿੱਲ, ਨਾਲ ਮੇਰਾ ਪੋਤਾ ਜਹਾਰ ਸਿੰਘ ਗਿੱਲ ਆ, ਬਲਾਗ ਨਾਮਪੁਰਾ ਕੋਟਪੁਰ ਤੋਂ ਬੋਲਦੇ।
0: ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਗੀਤ ਫਿਰ ਸ਼ੰਕਰ ਜੀ ਦਾ ਸੁਣਾ ਦਿਓ ਜੀ, ਆਪਣੀ ਕਸਮ ਦਾ।
0: ਠੀਕ ਹੈ ਜੀ,
1: ਆ ਰਿਹਾ ਗੀਤ।
0: ਠੀਕ ਹੈ ਜੀ, ਠੀਕ ਹੈ, ਆ ਰਿਹਾ ਗੀਤ ਤੁਹਾਡੇ ਰੇਡੀਓ ਸੈੱਟ ਤੇ।
1: ਧੰਨਵਾਦ।

0: ਸਟੂਡੀਓ ਦੀ ਘੜੀ ਤੇ ਵਕਤ ਹੋਇਆ ਜੀ 1:36:05 ਦਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਤੇ ਇੱਕ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਮੌਜੂਦ ਨੇ, ਸੋ ਦੇਖਦੇ ਹਾਂ ਜੀ ਕੌਣ ਹੈ ਤੇ ਕਿੱਥੋਂ ਗੱਲ ਕਰ ਰਹੇ ਹੈ। ਹੈਲੋ,
1: ਨਾਮ ਕਨਾਮ ਚੜ੍ਹਦੀ ਕਲਾ ਤੇਰੇ ਧਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਰੇ ਪਰਿਵਾਰ ਨੂੰ, ਅਥਾਂ ਪਰਿਵਾਰ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਚੜ੍ਹਦੀ ਕਲਾ ਰੱਖੇ। ਮੈਂ ਜਥੇਦਾਰ ਬਾਬਾ ਪਿਆਰਾ ਸਿੰਘ ਕੋਲ ਸਮੀਰ ਤੋਂ ਬੋਲਦਾ। ਭਾਈ
0: ਜੀ, ਪਿਆਰਾ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਦੇ ਵਿੱਚ, ਤੇ
1: ਤੁਹਾਡਾ ਵੀ ਬਹੁਤ ਬਹੁਤ ਭਾਈ ਧੰਨਵਾਦ। ਤੁਸੀਂ ਬਹੁਤ ਵਧੀਆ, ਤੁਹਾਡੀ ਪੇਸ਼ਕਾਰੀ ਹੈ
0: ਜੀ।
1: ਮੁਗਲੇ ਆਦਮੀ ਦਾ ਭਾਈ ਗੀਤ ਸੁਣਾ ਦੇ ਤੁਸੀਂ
0: ਜੀ।
1: ਲਤਾ ਜੀ ਦਾ ਗਾਇਆ ਪਿਆਰ ਕੀ ਆ ਤੋ ਡਰਨਾ ਕਿਆ, ਜਦੋਂ ਆਕਾਸ਼ਵਾਣੀ ਨਾਲ ਪਿਆਰ ਕੀਤਾ ਤਾਂ ਫਿਰ ਡਰਨਾ ਕੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਵਾਨ ਕਰੋ ਭਾਈ,
0: ਤੁਹਾਡੇ ਰੇਡੀਓ ਸੈੱਟ ਤੇ ਤੁਹਾਡੀ ਪਸੰਦ ਦਾ ਇਹ ਗੀਤ।

0: ਸਟੂਡੀਓ ਦੀ ਘੜੀ ਤੇ ਵਕਤ ਹੋਇਆ ਜੀ 1:41:44 ਦਾ। ਸੋ ਇੱਕ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੁੜ ਚੁੱਕੇ ਨੇ, ਦੇਖਦੇ ਹਾਂ ਕੌਣ ਹੈ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ।
1: ਹੈਲੋ ਭੈਣ ਜੀ, ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਸਤਿ
0: ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ
1: ਭੈਣ ਜੀ, ਤੁਹਾਡਾ ਵੀ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਜੀ।
0: ਕਿਹੜਾ ਗੀਤ ਸੁਣਨ ਦੀ ਫਰਮਾਇਸ਼ ਕਰੋਗੇ ਅੱਜ
1: ਭੈਣ ਜੀ? ਮੈਂ ਪਹਿਲਾਂ ਦੱਸਦਾ ਆਪਣਾ ਤਾਰੁਫ ਕਰਵਾ ਲਿਆ।
0: ਹਾਂਜੀ ਹਾਂਜੀ, ਤਾਰੁਫ ਕਰਵਾਓ ਜੀ।
1: ਮੈਂ 1 Way Truck Road ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਬੋਲਦਾ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਤੇ ਗੀਤ ਦੱਸ ਦਿਓ ਜੀ ਕਿਹੜਾ ਸੁਣਨ ਦੀ ਫਰਮਾਇਸ਼ ਹੈ।
1: ਭੈਣ ਜੀ ਫਿਲਮ ਕਹੀਂ ਦਿਨ ਕਹੀਂ ਰਾਤ
0: ਜੀ,
1: ਔਰ ਕਿਸ਼ੋਰ ਸੋਰੀ ਮਹਿੰਦਰ ਕਪੂਰ ਜੀ ਦੀ ਆਵਾਜ਼ ਹੈ
0: ਜੀ।
1: ਗੀਤ ਦੇ ਬੋਲ ਮੈਂ ਇਜਾਜ਼ਤ ਹੋਵੇ ਤਾਂ 2 ਲਾਈਨਾਂ 93 ਵਿੱਚ ਦੱਸ ਦਿਆਂ ਜੀ।
0: ਹਾਂਜੀ ਜ਼ਰੂਰ।
1: ਤੁਮਾਰਾ ਚਾਹਨ ਵਾਲਾ ਖੁਦਾ ਕੀ ਦੁਨੀਆ ਮੇ
0: ਜੀ,
1: ਮੇਰੀ ਸੇਵਾ ਵੀ ਕੋਈ ਔਰ ਹੋ ਖੁਦਾ ਨਾ ਕਰੇ
0: ਜੀ। ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ ਤੁਹਾਡੀ ਫਰਮਾਇਸ਼ ਤੇ ਇਹ ਗੀਤ।
1: ਧੰਨਵਾਦ
0: ਕਾਲ ਕਰਨ ਲਈ, ਬਹੁਤ ਬਹੁਤ ਧੰਨਵਾਦ।

0: ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਪ੍ਰੋਗਰਾਮ ਚੱਲ ਰਿਹਾ ਜੀ ਟੈਲੀਫੋਨ ਮਿਲਾਓ ਜੀ। ਔਰ ਮੈਂ ਬਣੀ ਹੋਈ ਹਾਂ ਤੁਹਾਡੀ ਰੇਡੀਓ ਦੋਸਤ ਰਵੀਸ਼ਾ ਤੁਹਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਸੋ ਤੁਸੀਂ ਵੀ ਸੁਣ ਸਕਦੇ ਹੋ ਆਪਣੀ ਪਸੰਦ ਦਾ ਕੋਈ ਵੀ ਗੀਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਅਤੇ ਸਟੂਡੀਓ ਦਾ ਫੋਨ ਨੰਬਰ ਹੈ 0164-22-4331। ਅਤੇ ਇੱਕ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਜੁੜ ਚੁੱਕੇ ਨੇ, ਦੇਖਦੇ ਹਾਂ ਕੌਣ ਨੇ ਅਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ
1: ਆਰਜੇ ਮਨੀਸ਼ਾ ਜੀ, ਸਤਿ ਸ੍ਰੀ ਅਕਾਲ ਮੈਮ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ?
1: ਮੈਂ ਹਰਬੰਸ ਸਿੰਘ ਬੋਲ ਰਿਹਾ ਜੀ, ਪਿੰਡ ਢੱਡਾ, ਡਿਸਟ੍ਰਿਕਟ ਬਠਿੰਡੇ।
0: ਹਰਬੰਸ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ। ਕਿਹੜਾ ਗੀਤ ਸੁਣਨ ਦੀ ਫਰਮਾਇਸ਼ ਹੈ?
1: ਬਾਜੀ ਜੀ ਸਭ ਨੂੰ ਟਾਈਟਲ ਸੌਂਗ ਸੁਣਾਵੇ ਜੀ।
0: ਸੁਣਵਾ ਦਿੰਦੇ ਹਾਂ ਜੀ, ਤੁਹਾਡੀ ਪਸੰਦ ਤੇ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ ਇਹ ਗੀਤ।
1: ਠੀਕ ਹੈ।

0: ਸਟੂਡੀਓ ਦੀ ਘੜੀ ਮੁਤਾਬਕ ਵਕਤ ਹੋਇਆ ਜੀ 1:54 ਦਾ ਪ੍ਰੋਗਰਾਮ ਚੱਲ ਰਿਹਾ, ਟੈਲੀਫੋਨ ਮਿਲਾਓ ਜੀ, ਔਰ ਇੱਕ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ, ਦੇਖਦੇ ਹਾਂ ਕਿ ਕੌਣ ਨੇ ਤੇ ਕਿੱਥੋਂ ਗੱਲਬਾਤ ਕਰ ਰਹੇ ਨੇ। ਹੈਲੋ,
1: ਹੈਲੋ, ਹਾਂਜੀ, ਨਮਸਕਾਰ ਮੈਡਮ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ
1: ਜੀ? ਮੈਂ ਗਿੱਦੜਵਾ ਤੋਂ ਨਿਲਮ ਬੋਲ ਰਹੀ ਹਾਂ ਜੀ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਕਿਹੜਾ ਗੀਤ ਸੁਣਨ ਦੀ ਫਰਮਾਇਸ਼ ਹੈ
1: ਜੀ? ਆਇਆ ਸਾਵਣ ਜੀ, ਹੁਣ ਕੇ ਫਿਲਮ
0: ਲਓ ਜੀ, ਆ ਰਿਹਾ ਜੀ, ਆ ਰਿਹਾ ਤੁਹਾਡੇ ਲਈ, ਤੁਹਾਡੇ ਰੇਡੀਓ ਸੈੱਟ ਤੇ ਇਹ ਗੀਤ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਇਸ ਪ੍ਰੋਗਰਾਮ ਵਿੱਚ ਤਕਨੀਕੀ ਸਾਥ ਸਮੂਹ ਟੈਕਨੀਕਲ ਟੀਮ ਵੱਲੋਂ ਤੇ ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਸੀ ਸ਼੍ਰੀ ਬਲਜੀਤ ਸ਼ਰਮਾ। FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ ਤੇ ਮੋਬਾਈਲ ਦੀ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ ਵਕਤ ਹੋ ਰਿਹਾ 1:49 ਤੇ 30 ਸੈਕਿੰਡ ਦਾ। ਮੁਆਫ ਕਰਨਾ, 1:59 ਤੇ 37 ਸੈਕਿੰਡ ਦਾ ਤੇ ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ। ਦੋ ਵਜ ਕੇ 15 ਮਿੰਟ ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ। ਕੁਝ ਪਲ ਲਈ ਕਰੋ ਇੰਤਜ਼ਾਰ।
1: ਗੁੱਡ ਆਫਟਰਨੂਨ, ਦਿਸ ਇਜ਼ ਆਕਾਸ਼ਵਾਣੀ ਐਂਡ ਆਈ ਐਮ ਵਲਸਾ ਵਿਲੀਅਮਸ ਵਿਦ ਦ ਮਿਡ ਡੇ ਨਿਊਜ਼। The headlines: disruption continues in parliament amid opposition uproar on several issues, both houses adjourned till 2 p.m. Supreme Court clarifies immediate FIR must be registered for every missing person irrespective of age or gender. 9 people killed in overnight Russian airstrikes across Ukraine. IMD issues alert for heavy to very heavy rainfall in parts of Himachal Pradesh for today and in Odisha for next 3 days. And in Canadian Open tennis, Poland's Iga Swiatek storms into semi-finals with straight set win over Russia's Diana Schneider. The Lok Sabha and the Rajya Sabha have been adjourned till 2 p.m. following opposition uproar over several issues, including alleged police action during students' protests over the NEET issue. When the Lok Sabha assembled at

ਪ੍ਰੋਗਰਾਮ ਸੁਰੀਲੀ ਦੁਪਹਿਰ ਸੁਣ ਰਹੇ ਤਮਾਮ ਸ਼ਰੋਤਿਆਂ ਨੂੰ ਤੁਹਾਡੀ ਰੇਡੀਓ ਦੋਸਤ ਤੇ ਪ੍ਰੋਗਰਾਮ ਦੀ ਹੋਸਟ ਵਿਸ਼ਾ ਦਾ ਪਿਆਰ ਭਰਿਆ ਨਮਸਕਾਰ। ਆਗਾਜ਼ ਕਰਦੇ ਹਾਂ ਜੀ ਅੱਜ ਦਾ ਇਸ ਪ੍ਰੋਗਰਾਮ ਦਾ ਸਰੋਤਿਆਂ ਦੇ ਭੇਜੇ ਹੋਏ ਪਿਆਰੇ ਪਿਆਰੇ ਜਿਹੇ ਖਤਾਂ ਨਾਲ ਅਤੇ ਵਟਸਐਪ ਸੁਨੇਹਿਆਂ ਨਾਲ।

ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਨਜ਼ਰ ਕਰਾਂਗੇ ਪੰਜਾਬੀ ਫਿਲਮੀ ਅਤੇ ਗੈਰ ਫਿਲਮੀ ਗੀਤ, ਸਰੋਤਿਆਂ ਦੀ ਪਸੰਦ, ਵਟਸਐਪ ਸੁਨੇਹਿਆਂ ਅਤੇ ਖਤਾਂ

company. ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਖਤ ਲਿਖ ਭੇਜਿਆ ਹੈ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ ਤੋਂ, ਦੀਪਇੰਦਰ ਸਿੰਘ ਅਤੇ ਅੱਗੇ ਇਹਨਾਂ ਨੇ ਆਪਣੇ ਪੋਤੇ ਦਾ ਵੀ ਜ਼ਿਕਰ ਕੀਤਾ ਜੀ, ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ ਅਤੇ ਇਹਨਾਂ ਦਾ ਸਮੂਹ ਬਰਾੜ ਪਰਿਵਾਰ। ਦਰਸ਼ਨ ਸਿੰਘ ਕੁਲਵੰਤ ਸਿੰਘ ਮਲੋਟ ਤੋਂ ਅਤੇ ਦਰਸ਼ਨ ਸਿੰਘ ਕੇਲੇ ਬਾਂਦਰ ਤੋਂ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਤੋਂ, ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ, ਦਰਸ਼ਨ ਬਰਾੜ ਅਤੇ ਮਲਕੀਤ ਘੁੜਿਆਣਾ। ਇਹਨਾਂ ਸਭ ਸਰੋਤਿਆਂ ਦੀ ਫਰਮਾਇਸ਼ 'ਤੇ ਸੁਣਦਿਆਂ ਦੀਦਾਰ ਸੰਧੂ ਦੀ ਆਵਾਜ਼ ਦੇ ਵਿੱਚ ਅਤੇ ਸਨੇਹ ਲਤਾ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ।

ਹੁਣ ਤੁਸੀਂ ਸੁਣ ਰਹੇ ਸੀ ਗੀਤ ਕਮਲ ਖਾਨ ਦੀ ਆਵਾਜ਼ ਦੇ ਵਿੱਚ, ਅਤੇ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਲਿਖ ਭੇਜੀ ਸੀ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸਿੰਘ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤ।

0: ਬਣਾਉਂਦੀ ਪਹਿਲੋਂ ਗਾਲ ਵੇ ਕੰਮ ਮਗਰੋਂ ਬਣਾਉਂਦੀ ਪਹਿਲੋਂ ਗਾਲ ਵੇ
1: ਸੇਵਾ ਨਾਲ ਮੇਵਾ ਕਹਿੰਦੇ ਮਿਲਦਾਰ ਕੰਨ ਇਸ ਗੱਲ ਨੂੰ ਤਾਂ ਤੂੰ ਵੀ ਹੁਣੀ ਜਾਣਦੀ ਬੁੱਢੇ ਮਾਂ ਬਾਪ ਕਰੇ ਹੁਣ ਜੇ ਜੇ ਆਉਂਦੇ ਕਿਹੜੀ ਲੋੜ ਤੱਕੇ ਤੀਰਥਾਂ ਤੇ ਖਾਣ ਦੀ ਪੱਖ ਮਾਂ ਦਾ ਮੈਂ ਪੂਰਾ ਤਾਈਆਂ
0: ਕਿਉਂ ਵੇ
1: ਹੁਣਾ ਤੇਰਾ ਵੀ ਕਸੂਰ
0: ਮੈਨੂੰ ਸਾਵੇ
1: ਸਾਰਾ ਆਖਦਾ ਜਹਾਨ ਕਰ ਹੁੰਦਾ ਬੀਆ ਬਨ ਭੁੱਖ ਨੰਗ ਦੀ ਕਲੇਸ਼ ਹੁੰਦਾ ਜੜਨੀ ਦੜ ਵੱਟ ਕੇ ਗੁਜ਼ਾਰਾ ਕਰਨੀ ਦੜ ਵੱਟ ਕੇ ਗੁਜ਼ਾਰਾ ਕਰ

0: ਬਾਜ ਕੇ ਜਠਾਣੀ ਜਦੋਂ ਬੋਲਦੀ ਕੱਲ ਜਦੋਂ ਜੇਠ ਨੇ ਵਗਾ ਕੇ ਸੋਟੀ ਮਾਰੀ ਸੌ ਤੇਰੀ ਲੰਗੀ ਮੇਰੇ ਕੰਨ ਖੋਲਦੀ ਇੱਥੇ ਰੱਖ ਦੇ ਕਰਾਇਆ
1: ਕਿਹੜੀ ਗੱਲ ਦਾ
0: ਅਸੀਂ ਪੇਕਿਆਂ ਨੂੰ ਚੱਲੇ
1: ਮੈਂ ਨਹੀਂ ਕੱਲ ਦਾ
0: ਪਾਵੇਂ ਛੱਡ ਪਾਵੇਂ ਮਾਰ ਹੁੰਦੀ ਹੋਰ ਨਾ ਸਹਾਰ ਉਹਦੀ ਜੁੱਤੀ

ਆਓ ਸਰੋਤਿਓ, ਹੁਣ ਸੁਣ ਰਹੇ ਹਾਂ ਫਿਲਮ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਵਿੱਚੋਂ ਇਹ ਗੀਤ, ਔਰ ਗੀਤ ਲਈ ਆਵਾਜ਼ ਦਿੱਤੀ ਹੈ ਅਨੁਰਾਧਾ ਪੌਡਵਾਲ ਨੇ, ਔਰ ਜਿਹੜੇ ਸਰੋਤੇ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਰੱਖਦੇ ਹਨ ਉਹਨਾਂ ਦਾ ਨਾਮ ਲੈ ਜਾ ਰਹੇ ਹਾਂ ਜੀ ਵਟਸਐਪ ਸੁਨੇਹਾ ਰਾਹੀਂ। ਗੁਰੂ ਨਾਨਕਪੁਰਾ ਜ਼ਿਲ੍ਹਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਵਿਤਰੀ ਸਬਲਾਨੀਆ, ਸੁਮਨ ਸਬਲਾਨੀਆ ਅਤੇ ਬੇਟੀ ਅੰਸ਼ੂ। ਅਗਲਾ ਵਟਸਐਪ ਸੁਨੇਹਾ ਜਿਹੜਾ ਸਾਨੂੰ ਲਿਖ ਭੇਜਿਆ ਹੈ ਜੀ ਪ੍ਰਗਟ ਸਿੰਘ ਢਿੱਲੋਂ, ਗੁਲਜ਼ਾਰਾ ਸਿੰਘ ਢਿੱਲੋਂ, ਨਾਜ਼ਮ ਸਿੰਘ ਢਿੱਲੋਂ ਯੇਕਾ ਅਤੇ ਜਗਰੂਪ ਸਿੰਘ ਬਾਠ, ਸੁਖਦੀਪ ਸਿੰਘ ਗਿੱਲ, ਜਥੇਦਾਰ ਪਿਆਰਾ ਸਿੰਘ ਕੋਟ ਸ਼ਮੀਰ ਤੋਂ, ਪਿੰਡ ਢਿੱਲਵਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੰਡੀ ਤੋਂ ਇਹਨਾਂ ਨੇ ਸਾਨੂੰ ਲਿਖ ਭੇਜਿਆ ਜੀ ਖਤ। ਔਰ ਪਿੰਡ ਝੰਝੇੜੀ ਤਹਿਸੀਲ ਖਰੜ ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਨਿਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਵੱਲੋਂ ਇਹ ਫਰਮਾਇਸ਼ ਭੇਜੀ ਗਈ ਹੈ ਜੀ। ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਕਾਕੂ ਜੱਸਲ ਪਿੰਡ ਸ਼ੇਖਪੁਰਾ ਤੋਂ। ਗੁਰਜੀਤ ਨੰਬਰਦਾਰ ਲਿਖ ਭੇਜਦੇ ਨੇ ਜੀ ਸਾਨੂੰ ਆਪਣੀ ਫਰਮਾਇਸ਼ ਮਾਨਸਾ ਕਲਾਂ ਤੋਂ। ਮਲਕੀਤ ਮਾਨ ਧਰਮੇ ਕਾ ਮਾਨਸਾ ਕਲਾਂ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ, ਅਤੇ ਸਾਰੀ ਹੀ ਤੱਗੜ ਫੈਮਿਲੀ ਨੇ ਸਾਨੂੰ ਇਹ ਫਰਮਾਇਸ਼ ਲਿਖ ਭੇਜੀ ਹੈ ਜੀ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸਿੰਘ ਛਿੰਦਾ, ਜਸਵੀਰ ਰੇਖਾ, ਗਗਨ ਸੋਨੀ ਅਤੇ ਸੀਤਾ ਗੀਤਾ। ਅਤੇ ਆਪ ਸਭ ਦੀ ਨਜ਼ਰ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਹੈ ਗੀਤ।

ਪ੍ਰੋਗਰਾਮ ਦੇ ਵਿੱਚ ਅਗਲੀ ਜਿਹੜੀ ਫਰਮਾਇਸ਼ ਆਈ ਹੈ ਸਾਨੂੰ ਗਿੱਦੜਬਾਹਾ ਤੋਂ, ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਤਨੇਜਾ, ਹਿਨਾਸ਼ਾ ਅਤੇ ਬੇਬੀ ਕੈਰਵੀ ਵੱਲੋਂ। ਵਟਸਐਪ ਸੁਨੇਹਾ ਜਿਹੜਾ ਸ਼ਾਮਿਲ ਕਰਨ ਜਾ ਰਹੇ ਹਾਂ ਜੀ, ਉਹ ਸਾਨੂੰ ਲਿਖ ਭੇਜਿਆ ਹੈ ਜੀ ਬੱਤਾ ਪਰਿਵਾਰ ਵੱਲੋਂ, ਕਨੇਰਾ ਮੁਹੱਲਾ ਪਟਿਆਲਾ ਤੋਂ ਆਈ ਹੈ ਜੀ ਇਹ ਵਟਸਐਪ ਸੁਨੇਹਾ। ਔਰ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ, ਵੰਸ਼ ਬੱਤਾ ਹੋਰਾਂ ਨੇ ਸਾਨੂੰ ਲਿਖ ਭੇਜੀ ਹੈ ਇਹ ਫਰਮਾਇਸ਼। ਅਤੇ ਅਗਲਾ ਜਿਹੜਾ ਵਟਸਐਪ ਸੁਨੇਹਾ ਸਾਨੂੰ ਲਿਖ ਭੇਜਿਆ ਹੈ ਜੱਗਾ ਸਿੰਘ ਰਾਮਾ ਮੰਡੀ ਤੋਂ, ਬਲਜੀਤ ਕੌਰ ਰਾਮਾ ਮੰਡੀ ਤੋਂ, ਸਾਰੇ ਹੀ ਇਹਨਾਂ ਦੇ ਅੱਗੇ ਪੋਤਰਿਆਂ ਦੇ ਨਾਮ ਲਿਖਿਆ ਜੀ, ਤਨਵੀਰ, ਗੁਣਵੀਰ, ਮਨਵੀਰ ਅਤੇ ਜਸ਼ਨੂਰ। ਕਰਨਵੀਰ ਹਾਊਸ ਤੋਂ, ਗੁਰੂ ਗੋਬਿੰਦ ਸਿੰਘ ਨਗਰ, ਪੁੱਛੋ ਕੈਂਚੀਆਂ ਤੋਂ, ਜੋੜਾ ਪਰਿਵਾਰ ਵੱਲੋਂ ਇਹਨਾਂ ਨੇ ਸਾਰਿਆਂ ਵੱਲੋਂ ਨਮਸਕਾਰ ਭੇਜਿਆ ਜੀ, ਸਾਡੇ ਵੱਲੋਂ ਵੀ ਨਮਸਕਾਰ। ਔਰ ਅੱਗੇ ਨਾਮ ਲਿਖ ਭੇਜਿਆ ਜੀ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦੁਪਿੰਦਰ, ਵਰਿੰਦਰ, ਕੁਲਦੀਪ, ਸਿੱਧੂ, ਏਕਮ, ਦਮਨ ਅਤੇ ਅਭਿਜੋਤ। ਸਵੰਤ ਖੇੜਾ ਮੰਡੀ ਡੱਬ ਵਾਲੀ ਦੇ ਨੇੜੇ ਤੋਂ ਲਿਖ ਭੇਜਿਆ ਹੈ ਸਾਨੂੰ ਵਟਸਐਪ ਸੁਨੇਹਾ, ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਕੁਮਾਰ। ਸੰਧੂ ਪਰਿਵਾਰ ਨੇ ਸਾਨੂੰ ਲਿਖ ਭੇਜਿਆ ਵਟਸਐਪ ਸੁਨੇਹਾ, ਪਿੰਡ ਕਲਿਆਣ ਸੁੱਖਾ, ਜ਼ਿਲ੍ਹਾ ਬਠਿੰਡਾ ਤੋਂ, ਜੱਗਾ ਸੰਧੂ, ਹਰਜਿੰਦਰ ਕੌਰ ਸੰਧੂ, ਕੀਰਤ ਸੰਧੂ, ਜਸਨੂਰ, ਫੌਜੀ ਗੱਗੂ ਅਤੇ ਛੂਲੀ। ਚਿੱਠੀ ਲਿਖ ਭੇਜੀ ਹੈ ਜੀ ਸਾਨੂੰ ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਸੀਮਾ ਮਿਗਲਾਨੀ, ਧਰਮਪਾਲ, ਵੀਰ ਸਿੰਘ ਲਾਟੀ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ ਹੋਰਾਂ ਨੇ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ, ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਮਿਲਿਆ ਸਾਨੂੰ ਸਮੂਹ ਟੈਕਨੀਕਲ ਟੀਮ ਵੱਲੋਂ, ਅਤੇ ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਸੀ ਸ਼੍ਰੀ ਬਲਜੀਤ ਸ਼ਰਮਾ। ਮੈਨੂੰ ਰਵੀਸ਼ਾ ਨੂੰ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਲਈ ਦਿਓ ਆ ਗਿਆ, ਧੰਨਵਾਦ। FM 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਚੁੜੀ ਦੀ ਘੜੀ ਮੁਤਾਬਕ ਵਕਤ ਹੋ ਰਿਹਾ ਜੀ 2:59 ਤੇ 44 ਸੈਕਿੰਡ ਦਾ। ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਤੋਂ ਪ੍ਰਸਾਰਣ, ਅਤੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ, ਅਤੇ 4 ਵਜੇ ਹੋਏਗਾ ਪ੍ਰੋਗਰਾਮ ਆਜ ਕੇ ਮਹਿਮਾਨ।
1: अब आज का सदाबहार नगमे प्रोग्राम खत्म होता है। आप सुन रहे हैं विविध भारती राष्ट्रीय सेवा, देश की सुरीली धड़कन। सखी सहेली कार्यक्रम के लिए कीजिए बस थोड़ा सा इंतजार।

0: ਪ੍ਰੋਗਰਾਮ ਕਿਸਾਨਬਾਣੀ ਦੇ ਪ੍ਰਯੋਜਕ ਨੇ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ।
1: ਕਿਸਾਨ ਵੀਰੋ ਤੇ ਕਿਸਾਨ ਭੈਣੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਕਿਸਾਨਬਾਣੀ ਦੇ ਵਿੱਚ। ਅੱਜ ਪ੍ਰੋਗਰਾਮ ਦੇ ਵਿੱਚ ਵਿਸ਼ਾ ਰਹੇਗਾ ਬਰਸਾਤ ਰੁੱਤ ਵਿੱਚ ਬਾਗਾਂ ਦੀ ਸਾਂਭ ਸੰਭਾਲ। ਜਾਣਕਾਰੀ ਦੇਣ ਲਈ ਇਸ ਵਿਸ਼ੇ ਦੇ ਉੱਤੇ ਸਾਡੇ ਕੋਲ ਖੇਤੀ ਖੋਜ ਕੇਂਦਰ ਤੋਂ ਪ੍ਰੋਫੈਸਰ ਡਾਕਟਰ ਨਵਜੋਤ ਕੌਰ ਜੀ ਮੌਜੂਦ ਨੇ, ਜੋ ਕਿ ਪ੍ਰਿੰਸੀਪਲ ਵਿਗਿਆਨੀ ਨੇ ਬਾਗਬਾਨੀ ਦੇ ਵਿੱਚ। ਅਤੇ ਡਾਕਟਰ ਸਾਹਿਬ, ਤੁਹਾਡੇ ਨਾਲ ਗੱਲਬਾਤ ਅਸੀਂ ਕਰਾਂਗੇ। ਮੈਂ ਸਾਡੇ ਸਰੋਤਿਆਂ ਨੂੰ ਦੱਸ ਦੇਵਾਂ ਕਿ ਉਹ ਵੀ ਡਾਕਟਰ ਸਾਹਿਬ ਤੋਂ ਸਵਾਲ ਪੁੱਛ ਸਕਦੇ ਨੇ। 0164-2240-3131 ਸਾਡੇ ਸਟੂਡੀਓ ਦਾ ਫੋਨ ਨੰਬਰ ਹੈ। ਇਸ ਗੱਲਬਾਤ ਦੇ ਵਿੱਚ ਮੇਰੇ ਨਾਲ ਡਾਕਟਰ ਸਾਹਿਬ ਤੋਂ ਹੋਰ ਜ਼ਿਆਦਾ ਤੁਹਾਡੇ ਲਈ ਕਿਸਾਨ ਵੀਰੋ ਜਾਣਕਾਰੀ ਹਾਸਲ ਕਰਨ ਦੇ ਲਈ ਕੁਲਜੀਤ ਸਿੰਘ ਜੀ ਵੀ ਨਾਲ ਨੇ ਮੇਰੇ। ਕੁਲਜੀਤ ਜੀ, ਅਸੀਂ ਦੋਨੋਂ ਮਿਲ ਕੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਜੀ, ਧੰਨਵਾਦ ਜੀ।
1: ਜੀ ਕੁਲਜੀਤ ਜੀ, ਬਾਗਾਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ, ਕਿਉਂਕਿ ਬਾਗਾਂ ਦੇ ਵਿੱਚੋਂ ਆਉਣ ਵਾਲੇ ਫਲ ਅਸੀਂ ਬਹੁਤ ਸਵਾਦ ਨਾਲ ਖਾਂਦੇ ਹਾਂ। ਅਤੇ ਜੇਕਰ ਅਸੀਂ ਡਾਕਟਰ ਸਾਹਿਬ ਹੋਰਾਂ ਦੇ ਦਫ਼ਤਰ ਵੱਲ ਜਾਈਏ, ਇੱਧਰ ਡੱਬਵਾਲੀ ਰੋਡ ਵੱਲ ਜਾਈਏ, ਤਾਂ ਬਾਗਾਂ ਦੀ ਹੀ ਇੱਕ ਅੱਜ ਕੱਲ੍ਹ ਦੀ ਇੱਕ ਜੋ ਕਹਿ ਲਈਏ ਤੋਹਫ਼ਾ ਹੈ, ਇੱਕ ਪੇਸ਼ਕਸ਼ ਬਾਗਾਂ ਦੀ ਸਾਡੇ ਲਈ, ਉਹ ਅਮਰੂਦ ਬੜੇ ਵਧੀਆ ਤਰੀਕੇ ਨਾਲ ਕੁਲਜੀਤ ਜੀ ਦੇਖਦੇ ਹਾਂ ਆਪਾਂ ਉੱਥੇ ਪਏ ਹੁੰਦੇ ਨੇ। ਅਤੇ ਅਸੀਂ ਬਾਗਾਂ ਦੇ ਵਿੱਚ ਅਮਰੂਦਾਂ ਤੋਂ ਇਲਾਵਾ ਹੋਰ ਵੀ ਜੋ ਵੀ ਫਲ ਹੁੰਦੇ ਨੇ, ਉਹ ਸਾਰੇ ਫਲਾਂ ਦੀ ਜਾਣਕਾਰੀ ਜਿਹੜੀ ਹੈ ਉਹ ਲੈਣੀ ਹੈ। ਇਹ ਬੂਟੇ

0: ਸਾਂਭਣੀ ਕਿਵੇਂ ਹੈ, ਬਾਗਾਂ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ, ਇਸ ਰੁੱਤ ਦੇ ਵਿੱਚ ਜਾਣਾਂਗੇ। ਤੇ ਫਿਰ ਕਿਹੜਾ ਤੁਹਾਡਾ ਕੁਲਜੀਤ ਜੀ ਸਵਾਲ ਹੈ ਡਾਕਟਰ ਸਾਹਿਬ ਨੂੰ ਪਹਿਲੇ ਪਹਿਲ?
1: ਧੰਨਵਾਦ ਸ਼੍ਰੀ ਮਨਦੀਪ ਰਜੌਰਾ ਜੀ ਤੇ ਸਾਡਾ ਵੀ ਮੈਡਮ ਨਵਜੋਤ ਗੁਪਤਾ ਜੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਸਾਡੇ ਸਰੋਤਿਆਂ ਦਾ ਇਹ ਸਵਾਲ ਹੁੰਦਾ ਕਿ ਬਾਗਬਾਨੀ ਕਰਦੇ ਸਮੇਂ ਸਭ ਤੋਂ ਜ਼ਰੂਰੀ ਗੱਲਾਂ ਕਿਹੜੀਆਂ ਹੁੰਦੀਆਂ?
2: ਬਾਗ ਲਗਾਉਣ ਤੋਂ ਸ਼ੁਰੂ ਕਰਦੇ ਹਾਂ ਪਹਿਲਾਂ ਆਪਾਂ
1: ਜੀ।
2: ਸਭ ਤੋਂ ਪਹਿਲਾਂ ਪਾਣੀ ਦੀ ਪਰਖ
0: ਜੀ ਡਾਕਟਰ ਸਾਹਿਬ,
2: ਮਿੱਟੀ ਦੀ ਪਰਖ, ਫਿਰ ਨਿਸ਼ਾਨਦੇਹੀ, ਫਿਰ ਹੋਰ ਖਾਸ ਇੰਪੋਰਟੈਂਟ ਗੱਲ ਹੁੰਦੀ ਹੈ ਮਾਰਕੀਟਿੰਗ, ਉੱਥੋਂ ਦਾ ਜਲਵਾਯੂ ਵੀ ਕਿਹੋ ਜਿਹਾ ਮੌਸਮ ਹੈ ਆਪਣੇ, ਕਿਹੜੇ ਜਿਵੇਂ ਆਪਣੇ ਇੱਥੇ ਲੀਚੀ ਨਹੀਂ ਚੱਲਦੀ,
1: ਬਿਲਕੁਲ
2: ਕਈ ਕਿਸਾਨ ਵੀਰ ਲੀਚੀ ਲਿਆ ਕੇ ਲਗਾ ਲੈਂਦੇ ਆ, ਹੁੰਦਾ ਕੀ ਆ ਉਸ ਤੇ ਫੁੱਲ ਤਾਂ ਆ ਜਾਂਦਾ ਫਲ ਨਹੀਂ ਪੈਂਦਾ, ਤਾਂ ਇਹ ਹਰ ਜਗ੍ਹਾ ਦਾ ਆਪਦਾ ਮੌਸਮ ਹੁੰਦਾ ਮੌਸਮ। ਫਿਰ ਮਾਰਕੀਟਿੰਗ, ਤੁਸੀਂ ਫਲਦਾਰ ਬੂਟੇ ਲਗਾ ਰਹੇ ਹੋ, ਕਿਹੜੇ ਲਗਾ ਰਹੇ ਹੋ, ਉੱਥੇ ਕਿੰਨੀ ਕੁ ਉਹਦੀ ਤੁਸੀਂ ਉਹਦੀ ਮਾਰਕੀਟਿੰਗ ਕਿਵੇਂ ਕਰਨੀ ਹੈ। ਜਿਵੇਂ ਆਪਾਂ ਅੰਜੀਰ ਲਾ ਲਈ, ਅੰਜੀਰ ਮਈ ਦੇ ਮਹੀਨੇ ਚ ਪੱਕ ਜਾਂਦੀ ਹੈ, ਨਰਮ ਹੁੰਦੀ ਹੈ, ਤਾਂ ਜਦੋਂ ਵੀ ਕੋਈ ਆਪਾਂ ਲਾਣਾ ਅੰਜੀਰ ਲਾ ਲਈ, ਆਪਾਂ ਲਾ ਲਈ ਸਟ੍ਰਾਬੇਰੀ, ਕੋਈ ਵੀ ਆਪਾਂ ਬਾਗ ਲਗਾਇਆ, ਤਾਂ ਸਭ ਤੋਂ ਪਹਿਲਾਂ ਆਪਾਂ ਇਹ ਦੇਖਣਾ ਵੀ ਇਹ ਬੂਟਿਆਂ ਨੂੰ ਫਲਾਂ ਨੂੰ ਆਪਾਂ ਕਿੱਥੇ ਖਪਤ ਕਰਨਾ, ਤਾਂ ਕਿ ਆਪਾਂ ਨੂੰ ਫਾਇਦਾ ਵੀ ਹੋਵੇ, ਕਿਉਂਕਿ ਜਿਹੜੇ ਫਲ ਹੁੰਦੇ ਆ ਉਹਨਾਂ ਦੀ ਸ਼ੈਲਫ ਲਾਈਫ ਹੁੰਦੀ ਹੈ ਜਿਹੜੀ ਬਹੁਤ ਥੋੜੀ ਹੁੰਦੀ ਹੈ, ਜ਼ਿਆਦਾ ਗਰਮੀ ਚ ਹਨਾ ਇਹਨਾਂ ਨੂੰ ਆਪਾਂ ਸਟੋਰ ਨਹੀਂ ਕਰ ਸਕਦੇ
1: ਬਿਲਕੁਲ
2: ਰੂਮ ਦੇ ਟੈਂਪਰੇਚਰ ਤੇ, ਤਾਂ ਇਸ ਲਈ ਆਪਾਂ ਨੂੰ ਕਾਫੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਵੀ ਆਪਾਂ ਕਹਿੰਦੇ ਹਾਂ ਹਰ ਚੀਜ਼ ਇੰਪੋਰਟੈਂਟ ਹੁੰਦੀ ਹੈ।
1: ਮੈਡਮ ਤੁਸੀਂ ਲੀਚੀ ਦੀ ਗੱਲ ਕਰੀ, ਪੰਜਾਬ ਦੇ ਵਿੱਚ ਕਿਹੜੇ ਕਿਹੜੇ ਕਿਹੜੀਆਂ ਕਿਹੜੀਆਂ ਥਾਵਾਂ ਨੇ ਜਿੱਥੇ ਜਿਹੜੀ ਲੀਚੀ ਹੈ ਉਹਦੀ ਪੈਦਾਵਾਰ ਹੁੰਦੀ ਹੈ?
2: ਸਭ ਤੋਂ ਜ਼ਿਆਦਾ ਗੁਰਦਾਸਪੁਰ, ਹੁਸ਼ਿਆਰਪੁਰ ਇੱਧਰ ਹੁੰਦੀ ਹੈ, ਨੀਮ ਪਹਾੜੀ ਇਲਾਕੇ ਜਿਹੜੇ ਉਹਨਾਂ 'ਚ ਲੀਚੀ ਹੁੰਦੀ ਹੈ।
1: ਮੈਂ ਕਿਤੇ ਇਹ ਵੀ ਪੜਿਆ ਸੀ ਕਿ ਜਿਹੜੀ ਲੀਚੀ ਹੈ ਇਹ ਲੀਚੀ ਇਹਦਾ ਜਿਹੜਾ ਵਪਾਰ ਹੈ ਇਹ ਫੋਰਨ ਦੇ ਵਿੱਚ ਵੀ ਹੁੰਦਾ, ਸ਼ਾਇਦ ਯਮਨ ਪਤਾ ਨਹੀਂ ਕਿਹੜੀ ਓਮਾਨ ਕੰਟਰੀ ਸੀ ਉੱਥੇ ਵੀ ਆਪਣੀ ਜਿਹੜੀ ਲੀਚੀ ਹੈ ਇੱਧਰ ਪਠਾਨਕੋਟ ਦੀ ਉਹ ਸਪਲਾਈ ਹੋਈ ਹੈ।
2: ਇਹ ਆਪਣਾ ਜਿਵੇਂ ਆਪਣੇ ਇੰਡੀਆ 'ਚੋਂ ਅੰਬ ਸਭ ਤੋਂ ਜ਼ਿਆਦਾ ਹੁੰਦਾ, ਅੰਬ, ਕੇਲੇ, ਲੀਚੀ, ਇਹ ਅੰਗੂਰ, ਇਹ ਮਤਲਬ ਜਿਹੜੇ ਆਪਣੇ ਪ੍ਰਮਾਣ 'ਤੇ ਸਹੀ ਉੱਤਰਦੇ ਹੈ ਬਾਹਰਲੇ ਮੁਲਕਾਂ 'ਚ ਆਪਾਂ ਕਰਦੇ ਹਾਂ ਐਕਸਪੋਰਟ।
1: ਜੀ ਜੀ, ਅਤੇ ਅਗਲਾ ਸਵਾਲ ਮੈਡਮ ਇਹ ਆਉਂਦਾ ਕਿ ਪੌਦਿਆਂ ਦੀ ਚੰਗੀ ਵਾਧੇ ਲਈ ਜਿਹੜੀ ਮਿੱਟੀ ਦੀ ਗੁਣਵੱਤਾ ਹੈ ਉਹ ਕਿੰਨੀ ਕੁ ਮਹੱਤਵਪੂਰਨ ਹੈ, ਅਤੇ ਅਸੀਂ ਘਰ ਵਿੱਚ ਮਿੱਟੀ ਨੂੰ ਉਪਜਾਊ ਕਿਵੇਂ ਬਣਾ ਸਕਦੇ ਹਾਂ?
0: ਕੁਲਜੀਤ ਜੀ, ਆਪਾਂ ਇਸ ਦਾ ਸਵਾਲ ਡਾਕਟਰ ਸਾਹਿਬ ਤੋਂ ਲੈਂਦੇ ਹਾਂ, ਪਰ ਇੱਕ ਕਾਲਰ ਸਾਡੇ ਨਾਲ ਫੋਨ ਲਾਈਨ 'ਤੇ ਨੇ, ਉਹਨਾਂ ਦਾ ਸਵਾਲ ਲੈ ਲਈਏ ਪਹਿਲਾਂ। ਜੀ ਸਵਾਗਤ ਹੈ ਜੀ ਤੁਹਾਡਾ।
3: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਨਾਂ ਦੱਸ ਦਿਓ ਆਪਣਾ।
3: ਹਰਚਨ ਸਿੰਘ ਜੀ।
0: ਜੀ ਪੁੱਛੋ ਡਾਕਟਰ ਸਾਹਿਬ ਨੂੰ ਸਵਾਲ।
3: ਮਰੂਦ ਲਾਇਆ ਜੀ 15 ਬੂਟੇ ਜੀ, ਮਰੂਦ ਨਹੀਂ ਲੱਗੇ ਜੀ।
0: ਜੀ ਡਾਕਟਰ ਸਾਹਿਬ
2: ਕਿੰਨੇ ਸਾਲ ਦੇ ਬੂਟੇ ਹੈ?
3: 5-5 ਸਾਲ ਦੇ ਹੋ ਗਏ ਜੀ, 10-12 ਸਾਲ ਦੇ ਜੀ।
2: ਕਿੱਥੋਂ ਲਾ ਕੇ ਲਾਏ ਹੈ?
3: ਹਾਂਜੀ ਉਦੋਂ ਖਾਲ ਪਾਈ ਸੀ, ਗੁੜ ਪਾਇਆ ਸੀਗਾ ਜੀ ਉਹਨਾਂ 'ਚ।
0: ਕਿੱਥੋਂ ਲਿਆਂਦੇ ਆ? ਡਾਕਟਰ ਸਾਹਿਬ ਪੁੱਛਦੇ ਨੇ ਲਿਆਂਦੇ ਕਿੱਥੋਂ?
3: ਲਿਆਂਦੇ ਉੱਥੋਂ ਚੱਲਦੇ ਪਿੰਡਾਂ 'ਚੋਂ ਲਏ ਜੀ।
2: ਵੀਰ ਜੀ ਇੱਕ ਕੰਮ ਕਰੋ, ਤੁਸੀਂ ਖੇਤੀਬਾੜੀ ਯੂਨੀਵਰਸਿਟੀ ਤੋਂ ਇੱਕ ਬੂਟਾ ਲਓ, ਤੁਹਾਨੂੰ ਦੂਜੇ 2.5 ਸਾਲ ਫਲ ਦੇਣਾ ਸ਼ੁਰੂ ਕਰ ਦਿੰਦਾ, ਰੇਟ ਵੀ ਸਰਕਾਰੀ ਹੈ, ਤੁਸੀਂ ਨਾਲੇ ਤਾਂ ਸਾਈਕਲ ਵਾਲਿਆਂ ਤੋਂ ਲਏ, ਬੂਟੇ ਵੀ ਮਹਿੰਗੇ ਹੈ, ਉਹ ਕਈ ਵਾਰ ਕੀ ਹੁੰਦਾ ਦੇਸੀ ਬੂਟੇ ਦੇ ਦਿੰਦੇ, ਜਿਹੜੇ ਦੇਸੀ ਬੂਟੇ ਹੁੰਦੇ ਬਿਲਕੁਲ ਸਿੱਧੇ ਹੁੰਦੇ ਆ, ਜਿਵੇਂ ਆਪਣੇ ਪੋਪੂਲਰ ਟਾਲੀ ਹੋ ਗਈ, ਤੇ ਜਿਹੜੇ ਪਿਉਂਦੇ ਹੁੰਦੇ ਥੋੜੇ ਜੇ ਉਹਨਾਂ ਨੂੰ ਸਾਈਡ ਤੇ ਪਿਉਂਦ ਕਰਦੇ ਥੋੜੇ ਟੇਢੇ ਹੁੰਦੇ ਆ।
0: ਜੀ ਫੋਨ ਕਰਨ ਲਈ ਸ਼ੁਕਰੀਆ ਜੀ, ਬਹੁਤ ਬਹੁਤ ਜੀ। ਡਾਕਟਰ ਸਾਹਿਬ ਸਵਾਲ ਕੁਲਦੀਪ ਸਿੰਘ ਹੋਰਾਂ ਨੇ, ਮਾਫ ਕਰਨਾ ਕੁਲਜੀਤ ਸਿੰਘ ਨੇ ਪੁੱਛਿਆ ਸੀ ਤੁਹਾਡੇ ਤੋਂ ਜੀ।
1: ਜੀ ਨਵਜੋਤ ਜੀ, ਮੈਂ ਦੁਬਾਰਾ ਸਵਾਲ ਨੂੰ ਦੁਹਰਾ ਦਿੰਦਾ ਕਿ ਪੌਦਿਆਂ ਦੀ ਚੰਗੀ ਵਾਧੇ ਲਈ ਜਿਹੜੀ ਮਿੱਟੀ ਦੀ ਗੁਣਵੱਤਾ ਹੈ ਉਹ ਕਿੰਨੀ ਕੁ ਮਹੱਤਵਪੂਰਨ ਹੈ, ਤੇ ਅਸੀਂ ਘਰ ਵਿੱਚ ਮਿੱਟੀ ਨੂੰ ਉਪਜਾਊ ਕਿਵੇਂ ਬਣਾ ਸਕਦੇ ਹਾਂ? ਕਿਉਂਕਿ ਸਾਡੇ ਸਰੋਤਿਆਂ ਦਾ ਹਮੇਸ਼ਾ ਹੀ ਸਵਾਲ ਰਹਿੰਦਾ ਕਿ ਅਸੀਂ ਘਰ ਦੇ ਵਿੱਚ ਪੌਦਿਆਂ ਨੂੰ ਕਿਵੇਂ ਫਲਦਾਰ ਬਣਾਈਏ ਤੇ ਕਿਵੇਂ ਉਹਨਾਂ ਦੀ ਸਾਂਭ ਸੰਭਾਲ ਕਰੀਏ।
2: ਆਪਾਂ ਘਰੇਲੂ ਪੱਧਰ ਤੋਂ ਸ਼ੁਰੂ ਕਰਦੇ ਹਾਂ, ਘਰੇ ਆਪਣੀ ਆਪਾਂ ਜਗ੍ਹਾ ਹੈਗੀ ਹੈ ਬੂਟਾ ਲਗਾਉਣਾ, ਪਹਿਲਾਂ ਤਾਂ ਇਹ ਹੈ ਵੀ ਆਪਾਂ ਕੰਧ ਤੋਂ ਦੂਰੀ ਥੋੜੀ ਬਣਾ ਕੇ ਲਾਉਣਾ ਤਾਂ ਕਿ ਠੰਡ ਜਾਂ ਗਰਮੀ ਨਾ ਪਵੇ।
1: ਜੀ।
2: ਦੂਜਾ ਆਪਾਂ ਟੋਆ ਪੱਟ ਕੇ ਆਪਾਂ ਰੂੜੀ ਦੀ ਖਾਦ ਨਾਲ ਭਰਨਾ।
1: ਜੀ।
2: ਆਪਾਂ ਚੰਗੇ ਵਾਨ ਦੀ ਮਿੱਟੀ ਲਿਆਵਾਂਗੇ, ਉੱਪਰਲੀ ਮਿੱਟੀ ਜ਼ਿਆਦਾ ਉਪਜਾਊ ਹੁੰਦੀ ਹੈ, ਉੱਪਰਲੀ ਮਿੱਟੀ ਲੈ ਲਈ ਨਾਲ ਥੋੜੀ ਰੂੜੀ ਦੀ ਖਾਦ ਮਿਲਾ ਕੇ ਅੱਧੀ ਅੱਧੀ ਟੋਆ ਭਰ ਲੈਣਾ, ਤੇ ਵਿੱਚ ਕਈ ਜਿਹੜੀ ਰੂੜੀ ਦੀ ਖਾਦ ਪਾਣੀ ਹੈ ਉਹ ਗਲੀ ਸੜੀ ਪਾਣੀ ਹੈ, ਤੇ ਉਹਦੇ ਚ ਆਪਾਂ ਉਹਦੇ ਲਈ ਥੋੜੀ ਕਲੋਰੋ ਵੀ ਪਾ

0: ਸਕਦੇ ਹਾਂ ਵੀ ਸਿਉਂਕ ਤੋਂ ਬਚਾ ਲਏ
1: ਜੀ
2: ਜੀ
0: ਜਦੋਂ ਵੀ ਆਪਾਂ ਲਾਣਾ ਅੱਛਾ ਹੁਣ ਆਪਾਂ ਵਧਾਣੀ ਕਿਵੇਂ ਆ ਜੇ ਆਪਣੀ ਉਹ ਹੈ ਇਹਦਾ ਸਭ ਤੋਂ ਵਧੀਆ ਤਰੀਕਾ ਵੀ ਰੂੜੀ ਖਿਲਾਰ ਲਓ
1: ਜੀ
0: ਠੀਕ ਹੈ ਤੇ ਜੇ ਤੁਹਾਡੇ ਵਾਹਨ ਦੀ ਮਿੱਟੀ ਮਾੜੀ ਹੈ ਤਾਂ ਤੁਸੀਂ 3 ਫੁੱਟ ਡੂੰਘਾ ਚੌੜਾ ਟੋਆ ਪੱਟ ਕੇ
1: ਠੀਕ ਹੈ ਜੀ
0: ਤੇ ਚੰਗੇ ਵਾਹਨ ਦੀ ਮਿੱਟੀ ਪਾ ਲਓ
2: ਜੀ ਬਿਲਕੁਲ
0: ਹਾਂਜੀ
1: ਡਾਕਟਰ ਸਾਹਿਬ ਕਈ ਸਾਥੀ ਜਿਹੜੇ ਨੇ ਉਹ ਚੂਨੇ ਦੀ ਵਰਤੋਂ ਵੀ ਕਰਦੇ ਆ ਜਦੋਂ ਘੋਲ ਮਿਲਾ ਕੇ ਉਹਦੇ ਚ ਪਾਉਣਾ ਹੁੰਦਾ ਟੋਆ ਪੁੱਟ ਕੇ ਤੇ ਕਈ ਨੀਲਾ ਥੋਥਾ ਵੀ ਵਰਤਦੇ ਆ ਕੀ ਇਹ ਸਹੀ ਹੈ ਜੀ
0: ਨੀਲਾ ਥੋਥਾ ਇਹ ਤਾਂ ਉਰਲੀ ਨਾਸ਼ਕ ਹੈ
1: ਠੀਕ ਹੈ ਜੀ
0: ਹੈਨਾ ਤੇ ਇਹ ਗਾਂ ਬਿਮਾਰੀਆਂ ਤੋਂ ਬਚਾਉਂਦਾ ਹੈ ਪਰ ਆਪਾਂ ਜੇ ਬੂਟਾ ਲਾਇਆ ਨੀ ਪਹਿਲਾਂ ਲਾਵਾਂਗੇ ਪਾਣੀ ਨਾਲ ਆਪਾਂ ਕਹਿ ਦੋ ਨਾ ਪਹਿਲਾਂ ਖਾਦ ਪਾਤੀ ਉਹ ਪਾਤੀ ਨਵਾਂ ਬੂਟਾ ਛੋਟਾ ਹੈ ਹਜੇ ਉਹਦੀਆਂ ਜੜਾਂ ਵੀ ਨਹੀਂ ਡਿਵੈਲਪ ਹੋਈਆਂ ਤੇ ਜੇ ਆਪਾਂ ਉਹਨੂੰ ਖਾਦ ਪਾਈ ਜਾਵਾਂਗੇ
1: ਜੀ
0: ਤੇ ਉਹ ਸਗੋਂ ਉਸ ਤੇ ਮਾੜਾ ਅਸਰ ਕਰੂਗਾ
1: ਜੀ ਡਾਕਟਰ ਸਾਹਿਬ ਜੀ ਬਿਲਕੁਲ
2: ਤੇ ਹੁਣ ਇੱਕ ਕਾਲਰ ਸਾਡੇ ਨਾਲ ਜੁੜੇ ਨੇ ਨਵਜੋਤ ਜੀ ਤੇ ਉਹਨਾਂ ਦਾ ਸਵਾਲ ਜਿਹੜਾ ਆਪਾਂ ਪੁੱਛਦੇ ਹਾਂ ਵੀ ਕੀ ਉਹਨਾਂ ਦੇ ਮਨ ਦੇ ਵਿੱਚ ਹੈਗਾ
1: ਹੈਲੋ
2: ਹੈਲੋ
3: ਹੈਲੋ ਬਾਲ ਬਹੁਤ ਘੱਟ ਲਾ ਰਹੀ ਸਰ ਤੁਹਾਡੀ
2: ਹਾਂਜੀ
3: ਆਵਾਜ਼ ਘੱਟ ਆਉਂਦੀ ਹੈ ਸਰ ਤੁਹਾਡੀ
2: ਆਵਾਜ਼ ਘੱਟ ਆਉਂਦੀ ਹੈ ਤੁਸੀਂ ਰੇਡੀਓ ਸੈੱਟ ਦੀ ਆਵਾਜ਼ ਹਾਂਜੀ ਹਾਂਜੀ ਹੁਣ ਠੀਕ ਹੈ ਹਾਂਜੀ ਹਾਂਜੀ ਨਮਸਕਾਰ ਜੀ ਹਾਂਜੀ ਦੱਸੋ ਆਪਣਾ ਸਵਾਲ ਜਿਹੜਾ ਹੈ ਮੈਡਮ ਦੇ ਅੱਗੇ ਰੱਖੋ
1: ਤੁਸੀਂ ਸਵਾਲ ਪੁੱਛ ਕੇ ਤੇ ਜਵਾਬ ਰੇਡੀਓ ਤੇ ਸੁਣ ਲਓ ਜੀ
3: ਇੱਕੋ ਕਿਸਮਾਂ ਤੇ ਇੱਕੋ ਦਾ ਫਲ ਲੱਗਦਾ ਇੱਕ ਨੂੰ ਅੱਧੇ ਲਾਦੇ ਲੱਗਦੇ ਹੀ ਨਹੀਂਗਾ
0: ਕਾਹਦਾ ਫਲ ਹੈ ਜੀ
3: ਅਨਾਰਾਂ ਦਾ ਭੈਣ ਜੀ ਅਨਾਰਾਂ ਦਾ
0: ਅਨਾਰਾਂ ਦਾ ਬੂਟਾ ਦੋ ਬੂਟੇ ਹੈ ਇੱਕ ਨੂੰ ਫਲ ਲੱਗਦਾ ਇੱਕ ਨੂੰ ਨਹੀਂ ਲੱਗਦਾ
3: ਹਾਂਜੀ ਇੱਕ ਨੂੰ ਅੱਧੇ ਲਾਦਾ ਇੱਕ ਨੂੰ ਸਾਰੇ ਲਾਦਾ ਜੀ
0: ਕਿੱਥੋਂ ਲਿਆਂਦੇ ਸੀ ਬੂਟੇ ਤੁਸੀਂ
3: ਅਸੀਂ ਵੀ ਲਿਆਂਦੇ ਸੇਖੂ ਤੋਂ ਲਿਆਂਦੇ ਸੀਗੇ ਜੀ
0: ਇੱਕ ਨਾ ਪੰਜਾਬ ਚ ਆਪਣੀ ਜਿਹੜੀ ਵਰਾਇਟੀ ਹੈਗੀ ਹੈ ਕਿਸਮ ਹੈ ਉਹ ਭਗਵਾ ਕਿਸਮ ਚੱਲਦੀ ਹੈ ਜੇ ਤੁਸੀਂ ਲਿਆ ਕੇ ਲਗਾ ਵੀ ਲਏ ਤਾਂ ਦਿਸੰਬਰ ਦੇ ਮਹੀਨੇ ਚ ਇਹਨਾਂ ਦੀ ਕਾਂਡ ਛਾਂਟ ਕਰਕੇ ਤੇ ਰੂੜੀ ਦੀ ਖਾਦ ਪਾ ਦਿਓ ਤੇ ਜਿਹੜਾ ਇਸ ਹੁਣ ਕਾਂਡ ਛਾਂਟ ਕੀਤੀ ਤਾਂ ਫਰਵਰੀ ਚ ਫੁੱਲ ਪਊਗਾ ਉਹ ਫੁੱਲ ਆਪਾਂ ਅਪ੍ਰੈਲ ਦੇ ਅਖੀਰ ਤੱਕ ਜਿਹੜਾ ਫੁੱਲ ਪੈਂਦਾ ਉਹਨੂੰ ਰੱਖ ਲੈਣਾ ਬਾਕੀ ਫੁੱਲ ਤੋੜ ਦਿਓ
1: ਜੀ
3: ਠੀਕ ਹੈ ਜੀ
0: ਹਾਂਜੀ ਫਿਰ ਉਹ ਇੱਕ ਸਾਰ ਦੇ ਬਣਨਗੇ ਸਾਈਜ਼ ਦੇ ਤੇ ਫਲ ਆਊਗਾ ਵਧੀਆ
2: ਜੀ ਤੁਸੀਂ ਨੋਟ ਕਰ ਲਿਆ ਹੋਊਗਾ ਜੋ ਸਾਡੇ ਨਵਜੋਤ ਗੁਪਤਾ ਜੀ ਨੇ ਦੱਸਿਆ ਤੇ ਨਵਜੋਤ ਜੀ ਜਿਵੇਂ ਅੱਜ ਕੱਲ ਬਰਸਾਤਾਂ ਦਾ ਵਕਤ ਹੈ ਤਾਂ ਸਰੋਤਿਆਂ ਦੇ ਮਨ ਦੇ ਵਿੱਚ ਸਵਾਲ ਇਹ ਵੀ ਆਉਂਦਾ ਕਿ ਬਰਸਾਤਾਂ ਦਾ ਫਲਦਾਰ ਬੂਟਿਆਂ ਤੇ ਕੀ ਅਸਰ ਪੈਂਦਾ
0: ਬਰਸਾਤ ਦਾ ਅਸਰ ਤਾਂ ਬਹੁਤ ਵਧੀਆ ਹੈ ਇੱਕ ਤਾਂ ਆਪਾਂ ਨੂੰ ਕੁਦਰਤੀ ਤੌਰ ਤੇ ਪਾਣੀ ਮਿਲਦਾ ਤੇ ਵਧੀਆ ਨਮੀ ਰਹਿੰਦੀ ਹੈ ਪਰ ਇਸ ਨੁਕਸਾਨ ਇਹ ਹੈ ਵੀ ਜ਼ਿਆਦਾ ਮੀਂਹ ਪੈ ਜੇ ਤਾਂ ਖੇਤਾਂ ਚ ਪਾਣੀ ਖੜ ਜਾਂਦਾ ਬਾਗ ਚ
2: ਜੀ
0: ਉਹ ਸਿੱਧਾ ਆਪਣੀਆਂ ਬੂਟਿਆਂ ਦੀਆਂ ਜੜਾਂ ਨੂੰ ਅਸਰ ਕਰਦਾ
2: ਜੀ
0: ਠੀਕ ਹੈ ਇੱਕ ਹੋਰ ਕੀ ਹੁੰਦਾ ਜਿਵੇਂ ਅਮਰੂਦ ਦੀ ਗੱਲ ਕੀਤੀ ਸੀ ਉਹਦੇ ਫਲ ਲੱਗੇ ਹੋਏ ਹੈ ਜਾਂ ਉਹਦੇ ਨਾਕਾਂ ਦੇ ਲੱਗੇ ਹੋਏ ਹੈ ਜਿਹੜੇ ਫਲ ਲੱਗੇ ਉਹ ਕੀ ਹੁੰਦਾ ਹੌਲੀ ਹੌਲੀ ਗਲ ਕੇ ਨੀਚੇ ਗਿਰਨੇ ਸ਼ੁਰੂ ਹੋ ਜਾਂਦੇ ਤਾਂ ਉਹ ਕੀ ਹੈ ਬਿਮਾਰੀ ਵਾਲੇ ਆਪਾਂ ਕਹਿੰਦੇ ਕੀਟਾਣੂ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਗੱਲੇ ਫਲ ਤੇ ਮੱਖੀਆਂ ਆਉਂਦੀਆਂ ਸੋ ਆਉਂਦਾ ਪੱਤਿਆਂ ਤੇ ਬਿਮਾਰੀਆਂ ਪੈ ਜਾਂਦੀਆਂ ਟਾਹਣੀਆਂ ਤੇ ਪੈ ਜਾਂਦੀਆਂ ਠੀਕ ਹੈ ਤੇ ਇਸ ਤਰ੍ਹਾਂ ਇਹ ਜ਼ਿਆਦਾ ਪਾਣੀ ਹੈ ਇਹ ਨੁਕਸਾਨ ਕਰਦਾ ਸਭ ਤੋਂ ਵੱਧ ਅਸਰ ਇਹਦਾ ਹੁੰਦਾ ਮਾੜਾ ਅਸਰ ਕਿੰਨੂਆਂ ਦੇ ਬੂਟਿਆਂ ਤੇ
2: ਜੀ
0: ਇਹ ਕੀ ਹੈ ਕਿੰਨੂਆਂ ਦੀਆਂ ਜੜਾਂ ਗਲ ਜਾਂਦੀਆਂ ਤਾਂ ਇਹ ਉੱਪਰੋਂ ਟਾਹਣੀਆਂ ਸੁੱਕ ਜਦੋਂ ਕੋਈ ਬੂਟੇ ਦੀਆਂ ਜੜਾਂ ਨੂੰ ਨੁਕਸਾਨ ਹੁੰਦਾ ਤਾਂ ਸਭ ਤੋਂ ਪਹਿਲਾਂ ਸਿਮਟਮ ਹੁੰਦਾ ਵੀ ਉੱਪਰਲੀਆਂ ਟਾਹਣੀਆਂ ਸੁੱਕ ਜਾਂਦੀਆਂ ਪੱਤੇ ਝੜ ਜਾਂਦੇ ਆ ਜਾਂ ਪੀਲੇ ਪੈ ਜਾਂਦੇ ਆ ਤਾਂ ਹੌਲੀ ਹੌਲੀ ਇਹ ਫਲ ਬੂਟਾ ਖਤਮ ਹੋ ਜਾਂਦਾ ਇਸੇ ਤਰ੍ਹਾਂ ਅਮਰੂਦਾਂ ਚ ਪਾਣੀ ਜ਼ਿਆਦਾ ਦੇਰ ਖੜਿਆ ਰਹੇ ਤਾਂ ਵਿਲਟ ਦਾ ਰੋਗ ਪੈ ਜਾਂਦਾ ਮਤਲਬ ਸੋਕਾ ਆ ਜਾਂਦਾ
2: ਤੇ ਸਾਨੂੰ ਨਾਲ ਦੀ ਨਾਲ ਇਹ ਵੀ ਦੱਸਦੇ ਚਲੋ ਕਿ ਕਿਹੜੀਆਂ ਕਿਹੜੀਆਂ ਬੇਸਿਕ ਦਵਾਈਆਂ ਨੇ ਜਿਹਨਾਂ ਦੇ ਅਸੀਂ ਵਰਤੋਂ ਕਰਕੇ ਚੰਗਾ ਫਲ ਉਹ ਤੋਂ ਲੈ ਸਕਦੇ ਹਾਂ ਜਿਵੇਂ ਤੁਸੀਂ ਕਿਹਾ ਕਿ ਪੱਤੇ ਪੀਲੇ ਪੈ ਜਾਂਦੇ ਆ ਜਾਂ ਫਲ ਝੜਨ ਲੱਗ ਜਾਂਦਾ ਇਹਦੇ ਬਾਰੇ ਵੀ ਸਾਨੂੰ ਥੋੜਾ ਜਿਹਾ ਦੱਸੋ
0: ਇਹਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਜਦੋਂ ਜ਼ਿਆਦਾ ਮੀਂਹ ਪੈ ਜਾਏ ਤਾਂ ਕੋਸ਼ਿਸ਼ ਕਰੋ ਵੀ ਜਿਹੜੇ ਬੂਟੇ ਦੇ ਤਣੇ ਜੜ ਕੋਲ ਹੈ ਜ਼ਿਆਦਾ ਪਾਣੀ ਖੜਾ ਨਾ ਰਹੇ ਸਭ ਤੋਂ ਪਹਿਲਾਂ ਆਪਾਂ ਪਾਣੀ ਦਾ ਨਿਕਾਸ ਕਰਨਾ ਫਿਰ ਹੋਰ ਕੀ ਹੈ ਸਭ ਤੋਂ ਗੱਲ ਵਧੀਆ ਵੀ ਆਪਾਂ ਖੇਤ ਦੀ ਸਾਫ ਸਫਾਈ ਕਰਨੀ ਹੈ ਆਪਾਂ ਇਹ ਨਹੀਂ ਸੋਚਣਾ ਮੀਂਹ ਪੈ ਗਿਆ ਮੀਂਹ ਬਾਗ ਨੂੰ ਪਾਣੀ ਲੱਗ ਗਿਆ ਤੇ ਹੁਣ ਆਪਾਂ ਵਿਹਲੇ ਹਾਂ ਇਹ ਸਮੇਂ ਤੇ ਆਪਾਂ ਵਧੀਆ ਪ੍ਰਬੰਧ ਕਰਨਾ ਆਪਾਂ ਕੀ ਕਰਨਾ ਕੋਈ ਵੀ ਗੱਲਾ ਸੜਿਆ ਜਿਵੇਂ ਮੈਂ ਕੀਤਾ ਅਮਰੂਦਾਂ ਦਾ ਮੱਖੀ ਦਾ ਹਮਲਾ ਵੀ ਇਸ ਮਹੀਨਿਆਂ ਚ ਵੱਧ ਹੁੰਦਾ ਬਰਸਾਤਾਂ ਚ ਤਾਂ ਜੇ ਤੁਸੀਂ ਬਰਸਾਤੀ ਰੁੱਤ ਲੈ ਰਹੇ ਹੋ ਤਾਂ ਜਿੰਨਾ ਵੀ ਗਲੇ

0: ਸੜਿਆ ਫਲ ਹੈ,
1: ਗਿਰਿਆ,
0: ਟਪਕਿਆ, ਉਹਨੂੰ 60 ਸੈਂਟੀਮੀਟਰ ਦਾ ਇੱਕ ਟੋਆ ਪੱਟ ਲਓ ਤੇ ਉਹਦੇ ਚ ਦਬਾ ਦੋ।
1: ਠੀਕ ਹੈ,
0: ਠੀਕ ਹੈ। ਜੇ ਆਪਣੇ ਪੱਤਿਆਂ ਨੂੰ ਕੋਈ ਬਿਮਾਰੀ ਪਈ ਹੈ, ਟਾਹਣੀਆਂ ਟੁੱਟੀਆਂ, ਟਾਹਣੀਆਂ ਗਲ ਸੜ ਗਈਆਂ, ਤਾਂ ਆਪਾਂ ਬਿਮਾਰੀ ਵਾਲੀਆਂ ਟਾਹਣੀਆਂ ਕੋਈ ਵੀ ਹੈ ਉਹ ਵੀ ਆਪਾਂ ਆਪਣੇ ਬਾਗ ਚੋਂ ਇਕੱਠੀਆਂ ਕਰਕੇ ਪਰਾਂ ਨੱਪ ਦੇਣੇ ਆ।
2: ਜੀ ਡਾਕਟਰ ਸਾਹਿਬ, ਤੁਸੀਂ ਬੜੀ ਬਿਹਤਰੀਨ ਜਾਣਕਾਰੀ ਦੇ ਰਹੇ ਹੋ। ਮੈਂ ਇੱਕ ਵਾਰੀ ਸਾਡੇ ਸਰੋਤਿਆਂ ਨੂੰ ਫੇਰ ਯਾਦ ਦਵਾ ਦੇਵਾਂ ਕਿ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਬਰਸਾਤਾਂ ਦੀ ਇਸ ਰੁੱਤ ਦੇ ਵਿੱਚ ਬਾਗਾਂ ਦੀ ਸਾਂਭ ਸੰਭਾਲ ਦਾ ਹੈ। ਜਾਣਕਾਰੀ ਦੇਣ ਲਈ ਸਰੋਤਿਓ, ਖੇਤਰੀ ਖੋਜ ਕੇਂਦਰ ਬਠਿੰਡਾ ਤੋਂ ਪ੍ਰੋਫੈਸਰ ਡਾਕਟਰ ਨਵਜੋਤ ਗੁਪਤਾ ਜੀ ਸਾਡੇ ਨਾਲ ਨੇ, ਪ੍ਰਿੰਸੀਪਲ ਵਿਗਿਆਨੀ ਬਾਗਬਾਨੀ ਨੇ ਜੀ, ਤੇ ਇਹਨਾਂ ਦੇ ਨਾਲ ਹੁਣ ਗੱਲਬਾਤ ਦੇ ਵਿੱਚ ਸਾਡੇ ਨਾਲ ਹਰਜੀਤ ਮਾੜੀ ਜੀ ਵੀ ਆ ਜੁੜੇ ਨੇ। ਇਹ ਵੀ ਇਹਨਾਂ ਦੇ ਨਾਲ ਗੱਲਬਾਤ ਕਰਕੇ ਹੋਰ ਜ਼ਿਆਦਾ ਜਾਣਕਾਰੀ ਡਾਕਟਰ ਸਾਹਿਬ ਤੋਂ ਤੁਹਾਡੇ ਲਈ ਹਾਸਿਲ ਕਰਨ ਦੀ ਕੋਸ਼ਿਸ਼ ਕਰਨਗੇ ਤੇ ਨਾਲੋਂ ਨਾਲ ਮੌਸਮ ਦੀ ਜਾਣਕਾਰੀ ਵੀ ਲੈ ਆਏ ਨੇ ਜੀ। ਹਰਜੀਤ ਮਾੜੀ ਜੀ, ਤੁਹਾਡਾ ਵੀ ਸਵਾਗਤ ਕਰਦੇ ਹਾਂ ਪ੍ਰੋਗਰਾਮ 'ਚ।
3: ਜੀ ਮਨਦੀਪ ਰਜਾਰਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਬਹੁਤ ਬਹੁਤ ਧੰਨਵਾਦ ਸਾਡੇ ਸਰੋਤਿਆਂ ਦਾ ਵੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਬਣੇ ਹੋਏ ਨੇ ਅਤੇ ਅੱਜ ਦੇ ਇਸ ਪ੍ਰੋਗਰਾਮ ਨੂੰ ਬੜੇ ਹੀ ਸਲੀਕੇ ਅਤੇ ਤਰੀਕੇ ਦੇ ਨਾਲ ਸੁਣ ਵੀ ਰਹੇ ਨੇ ਅਤੇ ਨਾਲ ਦੀ ਨਾਲ ਹੀ ਉਹ ਆਪਣੇ ਜਿਹੜੇ ਸੁਝਾਅ ਹੈ ਜਾਂ ਕੁਛ ਪੁੱਛਣਾ ਚਾਹੁੰਦੇ ਆ ਪ੍ਰੋਗਰਾਮ ਦੇ ਵਿੱਚ ਜੁੜ ਵੀ ਰਹੇ ਨੇ। ਇਸੇ ਦੌਰਾਨ ਇੱਕ ਸਰੋਤਾ ਸਾਡੇ ਨਾਲ ਜੁੜੇ ਨੇ, ਉਹਨਾਂ ਦੀ ਫੋਨ ਕਾਲ ਲੈ ਲਈਏ। ਹਾਂਜੀ, ਕੌਣ ਸਰੋਤਾ ਬੋਲ ਰਹੇ ਹੋ, ਕਿਸਾਨ ਭਰਾ ਕਿੱਥੋਂ ਬੋਲ ਰਹੇ ਹੋ, ਆਪਣਾ ਨਾਮ ਤੇ ਆਪਣੇ ਪਿੰਡ ਦਾ ਨਾਮ ਦੱਸ ਦਿਓ ਜੀ।
1: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ।
4: ਮੈਂ ਪਿੰਡ ਕਮਿਆਰਾ, ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ
1: ਜੀ। ਜੀ,
4: ਲੰਬੀ ਬਲਾਕ।
1: ਠੀਕ ਹੈ ਜੀ, ਤੁਸੀਂ ਆਪਣਾ ਸਵਾਲ ਜਿਹੜਾ ਹੈਗਾ ਉਹ ਡਾਕਟਰ ਨਵਜੋਤ ਜੀ ਨੂੰ ਪੁੱਛ ਸਕਦੇ ਹੋ।
4: ਸਾਹਿਬ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਮਤਲਬ ਮੈਂ ਤੁਹਾਨੂੰ ਇਹ ਕਹਿਣਾ ਵੀ ਜਦੋਂ ਸਾਡੇ ਬੂਟੇ ਲੱਗੇ ਆ ਅਮਰੂਦਾਂ ਦੇ ਜੀ, ਉਹਨੂੰ ਉਹਦਾ ਫਲ ਕਿਉਂ ਝੜਦਾ, ਫਲ ਝੜ ਜਾਂਦਾ ਹੈ ਤੇ ਉਦੋਂ ਬਾਅਦ ਹੁਣ ਕਾਣੇ ਹੋ ਕੇ ਡਿੱਗੀ ਜਾਂਦੇ ਆ ਅਮਰੂਦ, ਨਹੀਂ ਤਾਂ ਅੱਧਾ ਕਿਲੋ ਦਾ ਅਮਰੂਦ ਲੱਗਦਾ ਉਹਦੇ ਬੂਟੇ ਤੇ ਜੀ, ਦੋ ਬੂਟੇ ਅੱਧਾ ਅੱਧਾ ਕਿਲੋ ਦੇ ਲੱਗਦੇ ਆ ਤੇ ਐਤੀ ਛੋਟੇ ਰਹਿ ਗਏ, ਕਾਣੇ ਹੋਈ ਜਾਂਦੇ ਆ।
0: ਇਹ ਕਿਸਮ ਕਿਹੜੀ ਲਗਾਈ ਹੋਈ ਆ ਤੁਸੀਂ?
4: ਵਰਾਇਟੀ ਤਾਂ ਨਰਸਰੀ ਚੋਂ ਲੈਂਦੀ ਆ, ਵਧੀਆ ਬੂਟੇ ਆਏ ਸਾਲ ਹੀ ਲੱਗਦੇ ਆ ਤੇ ਬਹੁਤ ਵਧੀਆ ਲੱਗਦੇ ਅਮਰੂਦ ਜੀ, ਮਿੱਠੇ ਬਹੁਤ ਵਧੀਆ।
0: ਮੇਰਾ ਮਤਲਬ ਹੈ ਤੁਸੀਂ ਕੇ ਜੀ ਗਾਵਾ ਤਾਂ ਨੀ ਲਾਇਆ ਹੋਇਆ?
4: ਹਾਂਜੀ,
0: ਕੇਜੀ ਗਾਵਾ ਜਿਹਦਾ ਫਲ ਕਿਲੋ ਤੱਕ 700-800 ਗ੍ਰਾਮ ਤੱਕ ਚਲਾ ਜਾਂਦਾ ਹੈ, ਉਹ ਤਾਂ ਨਹੀਂ ਲੱਗਿਆ ਹੋਇਆ, ਮੈਂ ਇਹ ਪੁੱਛਣਾ
4: ਚਾਹੁੰਦੀ।
0: ਹਾਂਜੀ, ਇਹ ਗੱਲ ਇਹ ਹੈ ਵੀ ਪਹਿਲਾਂ ਤਾਂ ਬਹੁਤ ਗਰਮੀ ਪਈ ਤੇ ਹੁਣ ਜਿਵੇਂ ਮੀਂਹ ਪੈ ਰਿਹਾ ਹੈ, ਤਾਂ ਜਿਵੇਂ ਮੈਂ ਪਹਿਲਾਂ ਵੀ ਗੱਲ ਕਰਕੇ ਹਟੀ ਹਾਂ ਵੀ ਇਸ ਮੌਸਮ 'ਚ ਕੀ ਹੈ, ਉੱਲੀ ਪੈ ਜਾਂਦੀ ਹੈ ਫਲਦਾਰ ਬੂਟਿਆਂ ਤੇ, ਧੱਬੇ ਪੈ ਜਾਂਦੇ, ਉਹ ਬਾਹਰੋਂ ਉਹਨਾਂ ਦੀ ਚਮੜੀ ਹੈ ਉਹ ਬਰਾਊਨ ਜੀ ਹੋ ਜਾਂਦੀ ਹੈ, ਸੁੱਕ ਜਾਂਦੀ ਹੈ। ਇਹਦੇ ਲਈ ਤੁਸੀਂ ਕੋਈ ਵੀ ਉੱਲੀ ਨਾਸ਼ਕ ਹੈ ਉਹਦਾ ਸਪਰੇ ਕਰ ਲਓ, ਤੇ ਸਪਰੇ ਕਰਕੇ ਜਦੋਂ ਤੁਸੀਂ ਤੋੜਨੇ ਹੈ ਵੇਚਣ ਲਈ 15 ਦਿਨ ਦਾ ਗੈਪ ਰੱਖ ਲਿਓ।
4: ਕਿਹੜੀ ਸਪਰੇ ਕਰਨੀ ਹੈ?
0: ਤੁਸੀਂ ਕੋਈ ਵੀ M45 ਬੋਵਿਸਟਨ ਕੋਈ ਵੀ ਕਰ ਸਕਦੇ ਹੋ, ਇਹਨਾਂ ਚੋਂ ਕੋਈ ਵੀ ਉੱਲੀ ਨਾਸ਼ਕ ਕਰ ਸਕਦੇ ਹੋ। ਹਾਂਜੀ, ਬਰਸਾਤੀ ਰੁੱਤ ਦਾ ਫਲ ਲਓ ਹੀ ਨਾ, ਕਿਉਂਕਿ ਹੁਣ ਜਿਵੇਂ ਨਮੀ ਵਾਲਾ ਮੌਸਮ ਹੈ, ਮੱਖੀ ਪੈ ਗਈ ਤੇ ਇਹਦਾ ਇੱਕ ਤਰੀਕਾ ਹੈ ਵੀ ਹੁਣ ਜਿਹੜੀ ਮੱਖੀ ਪੈ ਗਈ ਹੁਣ ਤਾਂ ਫਲ ਖਤਮ ਹੋ ਗਿਆ, ਅਗਸਤ ਚ ਨਵਾਂ ਫੁੱਲ ਪੈਣਾ ਸ਼ੁਰੂ ਹੋ ਜਾਂਦਾ ਸਰਦੀਆਂ ਲਈ। ਠੀਕ ਹੈ, ਤਾਂ ਤੁਸੀਂ ਤੁਹਾਡੇ ਬਾਗ ਚ ਜਿੰਨਾ ਵੀ ਗਲਿਆ ਸੜਿਆ ਫਲ ਹੈ ਹਨਾ, ਕੁਛ ਵੀ ਹੈ, ਇਹ ਜਿਹੜਾ ਗਿਰਦਾ ਮੱਖੀ ਜਦੋਂ ਫਲ ਨੂੰ ਡੰਕ ਮਾਰ ਦਿੰਦੀ ਉਹ ਨਰਮ ਹੋ ਕੇ ਡਿੱਗ ਪੈਂਦਾ, ਜਾਂ ਤਾਂ ਥੋੜਾ ਜਿਹਾ ਆਪਾਂ ਸਖਤ ਹੁੰਦਾ ਉਦੋਂ ਹੀ ਤੋੜ ਲਓ। ਹੁਣ ਜਿੰਨਾ ਵੀ ਕਿਰਿਆ ਹੋਇਆ ਫਲ ਹੈ ਨਾ, ਉਹਨੂੰ ਤੁਸੀਂ ਸਾਰੇ ਨੂੰ ਇਕੱਠਾ ਕਰਕੇ ਇੱਕ ਟੋਏ ਚ ਦੱਬ ਲਓ, ਕਿਉਂਕਿ ਜੇ ਤੁਹਾਡਾ ਫਲ ਉੱਥੇ ਰਿਹਾ ਤਾਂ ਸੁੰਡੀਆਂ ਨੇ ਜ਼ਮੀਨ 'ਚ ਚੱਲ ਜਾਣਾ, ਕੋਏ ਬਣ ਜਾਣੇ ਤੇ ਅਗਲੇ ਸਾਲ ਫਿਰ ਮੱਖੀਆਂ ਬਣ ਕੇ ਬਾਹਰ ਆਣਗੇ। ਤਾਂ ਇਸ ਬਾਗ ਦੀ ਇਸ ਸਮੇਂ ਸਾਫ ਸਫਾਈ ਬਹੁਤ ਜ਼ਰੂਰੀ ਹੈ
3: ਜੀ। ਕਿਸਾਨ ਭਰਾ, ਉਮੀਦ ਹੈ ਤੁਹਾਨੂੰ ਤੁਹਾਡੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਣਾ, ਅਤੇ ਸਾਡੇ ਕਿਸਾਨ ਭਰਾ ਨੇ ਜਿਹੜੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਸਵਾਲ ਵੀ ਰੱਖ ਰਹੇ ਨੇ, ਅਤੇ ਨਾਲ ਦੀ ਨਾਲ ਡਾਕਟਰ ਨਵਜੋਤ ਗੁਪਤਾ ਜੀ ਹੋਰਾਂ ਤੋਂ ਆਪਾਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬਰਸਾਤ ਰੁੱਤ ਦੇ ਵਿੱਚ ਆਪਾਂ ਬਾਗਾਂ ਦੀ ਸਾਂਭ ਸੰਭਾਲ ਹੈ ਜਿਹੜੀ ਉਹ ਕਿਸ ਤਰੀਕੇ ਨਾਲ ਕਰਨੀ ਹੈ। ਇੱਕ ਵਾਰ ਫਿਰ ਤੋਂ ਸਾਡੇ ਕਿਸਾਨ ਭਰਾਵਾਂ ਨੂੰ, ਸਰੋਤਿਆਂ ਨੂੰ ਦੱਸਦੇ ਹਾਂ ਕਿ ਬਾਗਾਂ ਦੀ ਸਾਂਭ ਸੰਭਾਲ ਅਸੀਂ ਇਸ ਬਰਸਾਤ ਰੁੱਤ ਦੇ ਵਿੱਚ ਕਿਵੇਂ ਕਰਨੀ ਹੈ। ਇਹਦੇ ਬਾਰੇ ਜਾਣਕਾਰੀ ਦੇਣ ਲਈ ਅੱਜ ਸਾਡੇ ਸਟੂਡੀਓ ਦੇ ਵਿੱਚ ਡਾਕਟਰ ਨਵਜੋਤ ਗੁਪਤਾ ਜੀ ਹਾਜ਼ਰ ਨੇ, ਜਿਹੜੇ ਕਿ ਪ੍ਰਿੰਸੀਪਲ ਵਿਗਿਆਨੀ ਬਾਗਬਾਨੀ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਨੇ ਅਤੇ

0: ਇਹਨਾਂ ਤੋਂ ਬਹੁਮੁੱਲੀ ਜਾਣਕਾਰੀ ਆਪਾਂ ਲੈ ਰਹੇ ਹਾਂ। ਡਾਕਟਰ ਸਾਹਿਬ, ਜਿਵੇਂ ਆਪਾਂ ਵਿਸ਼ਾ ਹੀ ਅੱਜ ਦਾ ਰੱਖਿਆ ਬਰਸਾਤਾਂ ਦਾ ਮੌਸਮ, ਅਤੇ ਬਾਗਾਂ ਨੂੰ ਆਮ ਤੌਰ 'ਤੇ ਸਾਰੀਆਂ ਫਸਲਾਂ ਨੂੰ ਹੀ ਖਾਦਾਂ ਦੀ ਲੋੜ ਹੁੰਦੀ ਹੈ। ਖਾਦ ਬਿਨਾਂ ਜਿਹੜੀ ਫਸਲ ਹੈ ਉਹ ਸਿਰੇ ਨਹੀਂ ਚੜ੍ਹਦੀ, ਪੂਰਨ ਰੂਪ 'ਚ ਪਹੁੰਚ ਨਹੀਂ ਪਾਉਂਦੀ। ਤਾਂ ਬਾਗ ਹੈ ਜਿਹੜੀ ਇੱਕ ਵੱਖਰੀ ਫਸਲ ਵੀ ਹੈ, ਕਿਉਂਕਿ ਬਾਕੀ ਜਿਹੜੀਆਂ ਰਵਾਇਤੀ ਫਸਲਾਂ ਨੇ ਥੋੜ੍ਹੇ ਸਮੇਂ ਦੀਆਂ ਨੇ, ਉਹਦੇ 'ਚ ਨੁਕਸਾਨ ਵੀ ਹੋ ਜਾਂਦਾ ਤਾਂ ਉਹਨੂੰ ਸਾਡਾ ਕਿਸਾਨ ਆ ਜਿਹੜਾ ਉਹ ਝੱਲ ਲੈਂਦਾ, ਕਿਉਂਕਿ ਇਹ ਜਿਹੜੀ ਲੰਬੇ ਵਕਫੇ ਦੀ ਫਸਲ ਹੈ ਅਤੇ ਇਹਦੇ ਵਿੱਚ ਇੱਕ ਵਾਰੀ ਜੇ ਕੋਈ ਨੁਕਸਾਨ ਹੋ ਗਿਆ ਤਾਂ ਉਹ ਵੱਡਾ ਨੁਕਸਾਨ ਹੋ ਜਾਂਦਾ। ਇਹ ਖਾਦ ਬਾਰੇ ਅਗਲਾ ਸਵਾਲ ਲਵਾਂਗੇ, ਪਰ ਉਸ ਤੋਂ ਪਹਿਲਾਂ ਇੱਕ ਕਿਸਾਨ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਸਵਾਲ ਲੈ ਲਈਏ। ਹਾਂਜੀ, ਕੌਣ ਕਿਸਾਨ ਭਰਾ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ, ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸ ਦਿਓ ਜੀ। ਸਤਿ ਸ੍ਰੀ ਅਕਾਲ ਜੀ, ਆਪਣਾ ਨਾਮ ਤੇ ਪਿੰਡ ਦਾ ਨਾਮ?
1: ਮੈਂ ਆਪਣਾ ਸੁਖਵੀਰ ਸਿੰਘ, ਪਿੰਡ ਵੀ ਮਹਿਤਾ ਜੀ।
0: ਸੁਖਵੀਰ ਸਿੰਘ ਮਹਿਤਾ ਜੀ, ਡਾਕਟਰ ਸਾਹਿਬ ਤੁਹਾਡੀ ਆਵਾਜ਼ ਸੁਣ ਰਹੇ ਨੇ, ਤੁਸੀਂ ਆਪਣਾ ਸਵਾਲ ਅੱਜ ਦੇ ਵਿਸ਼ੇ ਨਾਲ ਸੰਬੰਧਿਤ ਹੈ ਜੋ ਰੱਖ ਸਕਦੇ ਹੋ।
1: ਡਾਕਟਰ ਸਾਹਿਬ, ਇੱਕ ਤਾਂ ਵੀ ਅਮਰੂਦਾਂ ਦਾ ਵੀ ਲੱਗਿਆ ਜੀ, ਇੱਕ ਲੱਖ ਕਿਨੂਆਂ ਦਾ
0: ਜੀ,
1: ਵੀ ਉਹਨਾਂ ਦੇ ਨਾ ਵੀ ਪੱਤੇ ਬਹੁਤ ਝੜਦੇ, ਜਿਹੜਾ ਅਮਰੂਦਾਂ ਦਾ ਬੂਟਾ ਉਹਦਾ ਕੁਛ ਨਹੀਂ ਹੋ ਰਿਹਾ, ਉਹ ਪਹਿਲਾਂ ਅਮਰੂਦ ਬਹੁਤ ਲੱਗੇ ਅਤੇ ਹੁਣ ਬਹੁਤ ਘੱਟ ਹੈ ਜੀ।
0: ਜੀ, ਤੁਹਾਡਾ ਸਵਾਲ ਇਹ ਹੈ ਕਿ ਤੁਸੀਂ ਅਮਰੂਦ ਅਤੇ ਕਿਨੂਆਂ ਦਾ ਬੂਟਾ ਲਗਾਇਆ? ਮੈਂ ਦੁਹਰਾ ਤਾਂ ਰਿਹਾ ਕਿਉਂਕਿ ਤੁਹਾਡੀ ਆਵਾਜ਼ ਕੁਛ ਜ਼ਿਆਦਾ ਸਾਫ਼ ਨਹੀਂ ਸੀ ਆ ਰਹੀ। ਤੁਸੀਂ ਅਮਰੂਦ ਅਤੇ ਕਿਨੂਆਂ ਦਾ ਬੂਟਾ ਲਗਾਇਆ ਹੋਇਆ, ਡਾਕਟਰ ਸਾਹਿਬ ਉਹ ਪੁੱਛਣਾ ਚਾਹੁੰਦੇ ਨੇ ਕਿ ਉਹਨਾਂ ਦਾ ਜਿਹੜਾ ਅਮਰੂਦਾਂ ਦਾ ਬੂਟਾ ਉਹਦਾ ਵਿਕਾਸ ਬਹੁਤ ਘੱਟ ਹੈ ਅਤੇ ਪੱਤੇ ਵੀ ਝੜਦੇ ਰਹਿੰਦੇ ਆ, ਪਿਛਲੇ ਸਮੇਂ ਦੇ ਦੌਰਾਨ ਉਸਨੂੰ ਵਧੀਆ ਫਲ ਲੱਗਿਆ, ਇਸ ਵਾਰ ਜਿਹੜਾ ਫਲ ਹੈ ਉਹ ਵਧੀਆ ਨਹੀਂ ਲੱਗਿਆ, ਉਹ ਆਪਣਾ ਇਹ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਆ।
2: ਮੈਂ ਇਹ ਪੁੱਛਣਾ ਚਾਹੂੰਗੀ, ਬੂਟੇ ਕਿੰਨੇ ਉਮਰ ਦੇ ਹੈ
0: ਜੀ? ਉਹਨਾਂ ਨੇ ਪਿਛਲੇ ਸਾਲ ਆਪਾਂ ਨੂੰ ਦੱਸਿਆ ਕਿ ਪਿਛਲੇ ਸਾਲ ਲਗਾਏ ਨੇ।
2: ਕੋਈ ਗੱਲ ਨਹੀਂ, ਬੂਟਿਆਂ ਨੂੰ ਵਧਣ ਦੇਣ, ਹੁਣ ਸਪਤੰਬਰ 'ਚ ਨਵਾਂ ਫੁਟਾਰਾ ਚੱਕਣਗੇ ਬੂਟੇ, ਅਗਸਤ ਸਪਤੰਬਰ 'ਚ ਤਾਂ ਆਪੇ ਉਹ ਕਰਨਗੇ, ਜੇ ਉਹ ਹਰੇ ਹੈ ਤਾਂ ਫਿਰ ਘਬਰਾਉਣ ਦੀ ਗੱਲ ਨਹੀਂ, ਜੇ ਸੋਕ ਪੈ ਗਈ ਫਿਰ ਆਪਾਂ ਹੱਲ ਕਰ ਸਕਦੇ ਹਾਂ
0: ਜੀ। ਬਾਕੀ ਤੁਸੀਂ ਸਾਡਾ ਪ੍ਰੋਗਰਾਮ ਸੁਣਦੇ ਰਹੋ, ਕਿਉਂਕਿ ਇਸ ਦੇ ਵਿੱਚ ਸਾਰਾ ਵਿਸ਼ਾ ਜਿਹੜਾ ਉਸਨੂੰ ਕਵਰ ਕੀਤਾ ਜਾਣਾ, ਅਸੀਂ ਸਾਰੇ ਪੱਖਾਂ ਦੇ ਉੱਪਰ ਗੱਲ ਕਰਾਂਗੇ, ਉਸ ਦੇ ਵਿੱਚੋਂ ਤੁਹਾਨੂੰ ਹੋਰ ਵਿਸਤਾਰ ਨਾਲ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਏਗਾ। ਅਸੀਂ ਬਾਕੀ ਕਿਸਾਨਾਂ ਦੇ ਸਵਾਲ ਵੀ ਲੈ ਲਈਏ, ਇੱਕ ਹੋਰ ਕਿਸਾਨ ਭਰਾ ਸਾਡੇ ਨਾਲ ਜੁੜੇ ਨੇ। ਹਾਂਜੀ, ਕੌਣ ਕਿਸਾਨ ਭਰਾ ਬੋਲ ਰਹੇ ਹੋ, ਆਪਣਾ ਨਾਮ ਅਤੇ ਪਿੰਡ ਦਾ ਨਾਮ ਦੱਸ ਦਿਓ ਜੀ। ਜੀ ਹਾਂਜੀ, ਆਪਣਾ ਨਾਮ ਅਤੇ ਪਿੰਡ ਦਾ ਨਾਮ ਦੱਸ ਦਿਓ। ਜੀ ਕੀ ਸਵਾਲ ਰੱਖਦੇ ਹੋ ਤੁਸੀਂ, ਕੀ ਪੁੱਛਣਾ ਚਾਹੁੰਦੇ ਹੋ?
1: ਮੇਰਾ ਸਵਾਲ ਆ ਜੀ, ਬਦਾਮਾਂ ਦਾ ਬੂਟਾ ਲਾਇਆ ਜੀ ਆਪਾਂ
0: ਜੀ,
1: ਫਲ ਬਹੁਤ ਆਉਂਦਾ, ਉਹਨੂੰ ਫਲ ਝੜ ਜਾਂਦਾ ਜੀ ਇਸਦਾ
0: ਜੀ। ਇੱਕ ਵਾਰ ਦੁਬਾਰਾ ਰਿਪੀਟ ਕਰੋਗੇ ਆਪਣਾ ਪ੍ਰਸ਼ਨ?
1: ਬਦਾਮਾਂ ਦਾ ਬੂਟਾ ਲਾਇਆ ਜੀ, ਬਦਾਮਾਂ ਦਾ
0: ਜੀ, ਬਦਾਮਾਂ ਦਾ ਬੂਟਾ ਲਾਇਆ, ਕਿੰਨੀ ਉਮਰ ਦਾ ਹੋ ਗਿਆ, ਕਦੋਂ ਕੁ ਲਾਇਆ?
1: ਹੁਣ ਹੋ ਗਏ ਜੀ ਲਾਏ ਨੂੰ, ਮਤਲਬ 4 ਸਾਲ ਹੋ ਗਏ।
0: 4 ਸਾਲ ਹੋ ਗਿਆ ਜੀ, ਡਾਕਟਰ ਸਾਹਿਬ ਕਹਿੰਦੇ ਫਲ ਝੜ ਜਾਂਦਾ, ਬਦਾਮਾਂ ਦਾ ਬੂਟਾ ਲਾਇਆ 4 ਸਾਲ ਹੋ ਗਏ।
2: ਪਹਿਲੀ ਗੱਲ ਤਾਂ ਬਦਾਮਾਂ ਦਾ ਬੂਟਾ ਆਪਣੇ ਕਾਮਯਾਬ ਨਹੀਂ, ਉਹਨੂੰ ਨਾ ਗੁੰਦੀਆ ਰੋਗ ਪੈ ਜਾਂਦਾ, ਬੂਟਿਆਂ ਦੇ ਤਨੇ ਤੇ ਗੂੰਦ ਨਿਕਲਣ ਲੱਗ ਪੈਂਦੀ ਹੈ
0: ਜੀ।
2: ਤਾਂ ਇਹ ਨਹੀਂ ਹੈਗਾ ਵੀ ਤੁਸੀਂ ਬਦਾਮ ਹੀ ਲਾਏ ਆ, ਕਈ ਕੀ ਹੁੰਦਾ ਆੜੂ ਦੀਆਂ ਕਈ ਕਿਸਮਾਂ ਦੇ ਦਿੰਦੇ ਆ, ਦੇਸੀ ਆੜੂ ਹੁੰਦਾ ਛੋਟਾ ਛੋਟਾ ਹੁੰਦਾ, ਵਿੱਚੋਂ ਬੀਜ ਮਤਲਬ ਘੋੜਾ ਜਿਹਾ ਹੁੰਦਾ, ਛੋਟਾ ਜਿਹਾ ਬਦਾਮ ਲੱਗਦਾ, ਇਹਦੀ ਤੁਸੀਂ ਐਂ ਕਰਿਓ ਰੱਖਣਾ, ਤਾਂ ਤੁਸੀਂ ਜੇ ਕੋਈ ਬਿਮਾਰੀ ਨਹੀਂ ਲੱਗੀ ਹੋਈ ਤਾਂ ਤੁਸੀਂ ਇਹਦੀ ਦਸੰਬਰ 'ਚ ਕਟਾਈ ਕਰ ਦਿਓ ਇੱਕ ਵਾਰੀ।
0: ਹਾਂਜੀ, ਦਸੰਬਰ 'ਚ ਤੁਸੀਂ ਇਸਦੀ ਕਟਾਈ ਹੈ ਜਿਹੜੀ ਉਹ ਕਰ ਲੈਣੀ ਹੈ। ਅਤੇ ਡਾਕਟਰ ਸਾਹਿਬ, ਆਪਾਂ ਖਾਦਾਂ ਬਾਰੇ ਗੱਲ ਕਰ ਰਹੇ ਸੀ ਕਿ ਬਾਗਾਂ ਨੂੰ ਖਾਦ ਕਿਹੜੇ ਤਰੀਕੇ ਨਾਲ ਪਾਉਣੀ ਚਾਹੀਦੀ ਹੈ, ਕਿਉਂਕਿ ਖਾਸ ਕਰਕੇ ਜੇ ਆਪਾਂ ਇਹ ਮੀਹਾਂ ਦੇ ਮੌਸਮ ਦੀ ਗੱਲ ਕਰੀਏ, ਇੱਥੇ ਪਾਣੀ ਦੀ ਬਹੁਤਾਤ ਵੀ ਜ਼ਿਆਦਾ ਹੁੰਦੀ ਹੈ, ਤਾਂ ਬਾਗਾਂ ਦੇ ਵਿੱਚ ਖਾਦਾਂ ਦੇ ਪ੍ਰਬੰਧ ਸੰਬੰਧੀ ਜਾਣਕਾਰੀ ਸਾਡੇ ਕਿਸਾਨ ਭਰਾਵਾਂ ਨੂੰ, ਸਰੋਤਿਆਂ ਨੂੰ ਦੇ ਦਿਓ।
2: ਪਹਿਲੀ ਗੱਲ ਤਾਂ ਇਹ ਹੈ ਵੀ ਆਪਾਂ ਜਦੋਂ ਮੀਂਹ ਪੈਂਦੇ ਹੈ, ਪਾਣੀ ਰੁੜਦਾ ਵਹਿੰਦਾ, ਤਾਂ ਉਸ ਸਮੇਂ ਆਪਾਂ ਨੂੰ ਖਾਦ ਨਹੀਂ ਪਾਉਣੀ ਚਾਹੀਦੀ, ਕਿਉਂਕਿ ਖਾਦ ਹੈ ਆਪਾਂ ਯੂਰੀਆ DAP ਕੁਛ ਵੀ ਪਾਵਾਂਗੇ, ਉਹ ਪਾਣੀ 'ਚ ਘੁਲ ਕੇ ਪਾਣੀ ਨਾਲ ਵਹਿ ਜੂਗੇ, ਬੂਟੇ ਨੂੰ ਨਹੀਂ ਮਿਲੂਗੇ, ਠੀਕ ਹੈ। ਪਰ ਇਹ ਬਾਕੀ ਫਲਦਾਰ ਬੂਟਿਆਂ ਨੂੰ ਆਪਾਂ ਇਸ ਮੌਸਮ 'ਚ ਪਾਉਂਦੇ ਵੀ ਨਹੀਂ। ਆਪਾਂ ਕਿਹਨੂੰ ਪਾਉਂਦੇ? ਆਪਾਂ ਪਾਉਂਦੇ ਹਾਂ ਬੇਰ ਨੂੰ ਅਤੇ ਅਮਰੂਦਾਂ ਨੂੰ
0: ਜੀ।
2: ਹਾਂਜੀ, ਬੇਰਾਂ ਨੂੰ ਆਪਾਂ ਨਾਈਟ੍ਰੋਜਨ ਦੀ ਅੱਧੀ ਡੋਜ਼ ਹੈ ਜਿਹੜੀ ਆਪਾਂ ਜੁਲਾਈ ਅਗਸਤ ਦੇ ਮਹੀਨੇ ਪਾਉਂਦੇ ਹਾਂ, ਪਰ ਆਪਾਂ ਇਹ ਧਿਆਨ ਰੱਖਣਾ ਵੀ ਮੀਂਹ ਜ਼ਿਆਦਾ ਨਾ ਪੈ ਚੁੱਕਾ ਹੋਵੇ ਜਾਂ ਪੈਣ ਵਾਲਾ ਬੱਦਲ ਦੇ ਕੇ, ਫਿਰ ਆਪਾਂ ਨਹੀਂ ਪਾਉਣੀ। ਉਹੀ ਗੱਲ ਜਦੋਂ ਪਾਈ ਉਹਨੇ ਤਾਂ
0: ਬਹਿ ਕੇ ਨਾ ਨਿਕਲ,
2: ਹਾਂ ਬਹਿ ਕੇ ਇੱਧਰ ਉੱਧਰ ਚੱਲ ਗਈ, ਉਹ ਸਾਰੀ ਨਦੀਨਾਂ ਨੂੰ ਮਿਲੂਗੀ
0: ਜੀ।
2: ਅਤੇ ਅਮਰੂਦਾਂ 'ਚ ਵੀ ਆਈ ਆਪਾਂ ਅੱਧੀ ਆਪਾਂ ਸਪਤੰਬਰ ਅਕਤੂਬਰ 'ਚ ਖੁਰਾਕ ਦੇਣੀ
0: ਜੀ, ਇਸੇ ਦੌਰਾਨ ਇੱਕ

0: ਕਿਸਾਨ ਭਰਾ ਸਾਡੇ ਨਾਲ ਹੋਰ ਜੁੜੇ ਨੇ, ਉਹਨਾਂ ਦਾ ਸਵਾਲ ਲੈਣੇ ਆ। ਹਾਂਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ। ਕੀ ਸਵਾਲ ਹੈ ਤੁਹਾਡਾ? ਨਾਮ ਤੇ ਪਿੰਡ ਦਾ ਨਾਮ ਦੱਸ ਕੇ ਆਪਣਾ ਸਵਾਲ ਰੱਖ ਸਕਦੇ ਹੋ।
1: ਨੈਬ ਸਿੰਘ, ਪਿੰਡ ਘੁੱਦਾ ਜੀ।
0: ਜੀ ਨੈਬ ਸਿੰਘ ਘੁੱਦਾ ਜੀ, ਕੀ ਸਵਾਲ ਲੈ ਕੇ ਆਏ ਹੋ?
1: ਇੱਕ ਵਾਰੀ ਨਿੰਬੂ ਗਰਮੀ ਲੱਗਦੇ, ਕੰਮ ਇੱਕ ਸਾਲ ਲੱਗਦੇ, ਇੱਕ ਲੱਗਦੇ ਜੀ, ਪਤਾ ਨੀ ਕੀ ਗੱਲ ਹੈ ਜੀ।
0: ਜੀ ਗਰਮੀ ਦੇ ਵਿੱਚ ਲੱਗਦੇ ਆ, ਇੱਕ ਸਾਲ ਲੱਗਦੇ ਆ, ਇੱਕ ਸਾਲ ਦਾ ਵਕਤ
1: ਗਰਮੀ ਦਾ, ਤੇ ਹੁਣ ਫਲ ਚੱਪਿਆ ਉਹਨਾਂ ਨੇ।
0: ਜੀ
2: ਤੁਸੀਂ ਬੂਟਾ ਕਿੱਥੋਂ ਲਿਆ ਸੀ?
1: ਬੂਟਾ ਜਿਹੜਾ ਮਾਲੀ ਹੋਣਾ ਡੱਬਾ ਜੀ, ਸਾਨੂੰ ਇਹ ਨਾਲ ਦੇ ਕੇ ਅੰਬ ਬਹੁਤ ਵਧੀਆ ਲੱਗਦੇ, ਮਿੱਠੇ ਚੁੱਪਣ ਵਾਲੇ ਕਾਲਮੀ ਵਾਲਾ ਬੂਟਾ ਲਾਇਆ ਕਰੇ, ਆੜੂ ਲਾਏ, ਚੀਕੂ ਲਾਏ।
2: ਤੁਹਾਨੂੰ ਨਾ ਡੱਬ ਵਾਲੀ ਤੋਂ ਆਪਣੇ ਇੱਥੇ ਬਠਿੰਡੇ ਦਾ ਸਟੇਸ਼ਨ ਜ਼ਿਆਦਾ ਦੂਰ ਨਹੀਂ, ਲੰਘਦੇ ਵੜਦੇ ਤੁਸੀਂ ਨਿੰਬੂ ਦਾ ਬੂਟਾ, ਪੀ ਏ ਯੂ ਦੀ ਕਿਸਮ ਹੈ, ਬਾਰਾਮਾਸੀ ਨਿੰਬੂ,
1: ਉਹਨੂੰ ਬਠਿੰਡੇ ਹੀ ਲੋਟ ਆਉਂਦੇ।
2: ਹਾਂਜੀ, ਤੁਸੀਂ ਉੱਥੋਂ ਲੈ ਲਓ, ਬਾਹਰਲੇ ਬੂਟੇ ਨੂੰ ਆਪਾਂ ਕੋਈ ਉਹ ਨਹੀਂ ਕਰ ਸਕਦੇ, ਕਈ ਵਾਰ ਬਹੁਤ ਵਧੀਆ ਨਿਕਲ ਜਾਂਦੇ, ਇਹ ਨਹੀਂ ਕਹਿੰਦੀ ਮੈਂ, ਜਿਵੇਂ ਅੰਬ ਹੈ ਕਈ ਵਾਰ ਆਪਾਂ ਲਗਾ ਲੈਂਦੇ ਹਾਂ ਲੈ ਕੇ ਸਾਈਕਲ ਵਾਲੇ ਤੋਂ, ਬਹੁਤ ਵਧੀਆ ਨਿਕਲ ਜਾਂਦੇ ਹੈ, ਕਈ ਵਾਰ ਦੇਸੀ ਹੁੰਦੇ ਆ। ਨਿੰਬੂ ਦਾ ਤੁਸੀਂ ਲਗਾ ਸਕਦੇ ਹੋ ਉੱਥੋਂ ਲੈ ਕੇ।
0: ਜੀ ਕਿਸਾਨ ਭਰਾਵੋ, ਡਾਕਟਰ ਸਾਹਿਬਾਂ ਨੇ ਆਪਾਂ ਨੂੰ ਦੋ ਤਿੰਨ ਵਾਰ ਇਹ ਨਸੀਹਤ ਦਿੱਤੀ ਹੈ ਕਿ ਅਸੀਂ ਜਿਹੜੀ ਬੂਟੇ ਦੀ ਚੋਣ ਕਰਨੀ ਹੈ ਉਹ ਵਧੀਆ ਕਰਨੀ ਹੈ, ਕਿਉਂਕਿ ਸਾਡਾ ਬਾਗ ਹੈ ਜਿਹੜਾ ਲੰਬੇ ਸਮੇਂ ਦੀ ਫਸਲ ਹੈ, ਅਤੇ ਜੇ ਅਸੀਂ ਚੰਗਾ ਬੂਟਾ ਚੁਣਾਂਗੇ ਤਾਂ ਹੀ ਸਾਨੂੰ ਉਹਦੇ ਤੋਂ ਚੰਗਾ ਉਤਪਾਦਨ ਮਿਲੂਗਾ। ਤਾਂ ਅਸੀਂ ਚੰਗਾ ਬੂਟਾ ਚੁਣੀਏ, ਵਿਸ਼ਵਾਸਯੋਗ ਬੂਟਾ ਚੁਣੀਏ, ਅਤੇ ਉਸ ਦੀ ਚੋਣ ਲਈ ਅਸੀਂ ਉਹਨਾਂ ਸੰਸਥਾਵਾਂ ਉਹਨਾਂ ਨਰਸਰੀਆਂ 'ਤੇ ਨਿਰਭਰ ਕਰੀਏ ਜਿਨ੍ਹਾਂ 'ਤੇ ਸਾਨੂੰ ਵਿਸ਼ਵਾਸ ਹੈ ਅਤੇ ਜਿੱਥੋਂ ਸਾਨੂੰ ਲੱਗਦਾ ਕਿ ਸਾਨੂੰ ਚੰਗੀ ਕੁਆਲਿਟੀ ਦੇ ਵਧੀਆ ਕਿਸਮ ਦੇ ਜਿਹੜੇ ਬੂਟੇ ਹੈ ਉਹ ਮਿਲਣਗੇ। ਡਾਕਟਰ ਸਾਹਿਬ, ਆ ਬਾਗ ਹੈ ਜਿਹੜੇ ਪੁਰਾਣੇ ਬਾਗ ਵੀ ਹੁੰਦੇ ਆ ਅਤੇ ਨਵੇਂ ਬਾਗ ਵੀ ਹੈ, ਕਿਉਂਕਿ ਨਾਲ ਦੀ ਨਾਲ ਸਾਡੇ ਕਿਸਾਨ ਭਰਾ ਹੈ ਜਿਹੜੇ ਬਾਗਬਾਨੀ ਕਰਨ ਵਾਲੇ ਆ ਉਹ ਨਵੇਂ ਬਾਗ ਵੀ ਲਾਉਂਦੇ ਰਹਿੰਦੇ ਆ, ਅਤੇ ਕਈ ਵਾਰੀ ਸੁਣਨ ਵਾਲੇ ਨੂੰ ਉਹੀ ਤਰੀਕਾ ਅਪਣਾ ਲੈਂਦੇ ਆ ਨਵੇਂ ਬੂਟਿਆਂ 'ਤੇ ਵੀ ਅਤੇ ਛੋਟੇ ਬੂਟਿਆਂ 'ਤੇ ਵੀ। ਜਿਵੇਂ ਆਪਾਂ ਮਨੁੱਖਾਂ 'ਚ ਦੇਖਦੇ ਹਾਂ ਕਿ ਵੱਡੇ ਮਨੁੱਖ ਦੀ ਖੁਰਾਕ ਹੈ ਜਿਹੜੀ, ਉਹਦੇ ਨਾਲੋਂ ਜਿਹੜਾ ਛੋਟਾ ਬੱਚਾ ਉਹਦੀ ਖੁਰਾਕ ਦਾ ਹਮੇਸ਼ਾ ਹੀ ਅੰਤਰ ਹੁੰਦਾ। ਕਿ ਬਾਗ ਦੇ ਵਿੱਚ ਵੀ ਕੁਛ ਇਸ ਤਰ੍ਹਾਂ, ਨਵੇਂ ਲਗਾਏ ਬਾਗਾਂ ਦੀ ਦੇਖਭਾਲ ਕਿਹੜੇ ਤਰੀਕੇ ਨਾਲ ਕਰਨ ਸਾਡੇ ਬਾਗਬਾਨੀ ਕਰਨ ਵਾਲੇ ਭੈਣ ਭਰਾ?
2: ਨਵੇਂ ਲਗਾਏ ਜਿਹੜੇ ਬਾਗ ਹੋਣਗੇ, ਜਾਂ ਤਾਂ ਪੱਤਝੜੀ ਜਿਹੜੇ ਬਾਗ ਹੈ ਜਨਵਰੀ 'ਚ ਲੱਗੇ ਹੋਣੇ ਹੈ, ਜਿਹੜੇ ਸਦਾਬਹਾਰ ਹੈ ਫਰਵਰੀ ਮਾਰਚ 'ਚ ਲੱਗੇ ਹੋਣੇ ਹੈ, ਜਾਂ ਕਈ ਕਿਸਾਨ ਵੀਰਾਂ ਨੇ ਹੁਣ ਜੁਲਾਈ ਅਗਸਤ ਦੇ ਮਹੀਨਿਆਂ 'ਚ ਵੀ ਬਾਗ ਲਾਏ ਹੈ। ਜਿਹੜੇ ਨਵੇਂ ਹੁੰਦੇ ਹੈ ਬੂਟੇ ਲਗਾਏ, ਉਹਨਾਂ ਦੀਆਂ ਹਜੇ ਜੜ੍ਹਾਂ ਦਾ ਵਿਕਾਸ ਨਹੀਂ ਹੋਇਆ ਹੁੰਦਾ ਇੰਨਾ ਜ਼ਿਆਦਾ, ਤਾਂ ਆਪਾਂ ਨੂੰ ਬਾਹਰੋਂ ਹੀ ਪਾਣੀ ਦੇਣਾ ਪੈਂਦਾ, ਤਾਂ ਆਪਾਂ ਹਫ਼ਤੇ ਹਫ਼ਤੇ ਬਾਅਦ ਪਤਲਾ ਪਤਲਾ ਪਾਣੀ ਲਾਉਂਦੇ ਰਹੀਏ, ਅਤੇ ਜੇ ਬਹੁਤ ਜ਼ਿਆਦਾ ਮੀਂਹ ਪੈ ਗਿਆ ਤਾਂ ਆਪਾਂ ਇਹ ਧਿਆਨ ਰੱਖਣਾ ਵੀ ਆਪਾਂ ਪਾਣੀ ਖੜਾ ਨਹੀਂ ਰਹਿਣ ਦੇਣਾ, ਆਪਾਂ ਪਾਣੀ ਦਾ ਬਣਾ ਕੇ ਨਿਕਾਸ ਕਰ ਦੇਣਾ
0: ਜੀ,
2: ਤੇ ਨਾਲੀ ਬਣਾ ਕੇ। ਇੱਕ ਕੀ ਹੈ, ਛੋਟੇ ਬੂਟੇ ਹੁੰਦੇ ਆ, ਨੇਰੀ ਚੱਕੜ ਹਵਾ, ਇਹ ਜਿਹੜੇ ਪਿਉਂਦੇ ਬੂਟੇ ਹੁੰਦੇ ਆ ਉਹਨਾਂ ਦੀ ਲੰਗਰ ਨਿਕਲੀ ਹੁੰਦੀ ਹੈ, ਬਹੁਤ ਹੀ ਨਰਮ ਹੁੰਦੀ ਹੈ, ਉਹਨੂੰ ਆਪਾਂ ਸਹਾਰਾ ਦੇਣਾ, ਅਤੇ ਜੇ ਆਪਾਂ ਕਹਿੰਦੇ ਪਿਉਂਦੀ ਵਾਲੀ ਟਾਣੀ ਤੋਂ ਨੀਚੇ ਨਿਕਲ ਰਹੀਆਂ ਜੜ੍ਹਾਂ
0: ਜਿਹਨੂੰ
2: ਆਪਾਂ ਕਹਿੰਦੇ ਦੇਸੀ ਬੂਟਾ ਬਣੀ ਜਾਂਦਾ, ਤਾਂ ਉਹ ਫੁਟਾਰਾ ਆਪਾਂ ਤੋੜਦੇ ਰਹਿਣਾ
0: ਜੀ ਜੀ ਜੀ, ਹੇਠਾਂ ਤੋਂ ਆਪਾਂ ਉਹ ਬੂਟੇ ਨੂੰ ਫੁੱਟਣ ਨਹੀਂ ਦੇਣਾ। ਇਸੇ ਦੌਰਾਨ ਇੱਕ ਹੋਰ ਕਿਸਾਨ ਭਰਾ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਸਵਾਲ ਅੱਜ ਦੇ ਪ੍ਰੋਗਰਾਮ ਵਿੱਚ ਲੈਂਦੇ ਹਾਂ। ਹਾਂਜੀ, ਕੌਣ ਕਿਸਾਨ ਭਰਾ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ?
3: ਪ੍ਰੇਮ ਜੀ ਤੋਂ ਬੋਲਦੇ ਹਾਂ ਜੀ, ਜ਼ਿਲ੍ਹਾ ਬਠਿੰਡਾ ਜੀ।
0: ਜੀ ਆਪਣਾ ਨਾਮ ਦੁਬਾਰਾ ਦੱਸ ਦਿਓ।
3: ਚਮਕੌਰ ਸਿੰਘ
0: ਜੀ। ਚਮਕੌਰ ਸਿੰਘ ਜੀ, ਡਾਕਟਰ ਸਾਹਿਬ ਤੁਹਾਡੀ ਆਵਾਜ਼ ਸੁਣ ਰਹੇ ਨੇ, ਤੁਸੀਂ ਆਪਣਾ ਪ੍ਰਸ਼ਨ।
3: ਇੱਕ ਲਾਲ ਦੁੱਧਾ ਬੁੱਝਿਆ ਜੀ, ਇੱਕ ਚਿੱਟਾ ਜੀ, ਦੋਨਾਂ ਨੂੰ ਫਲ ਬਹੁਤ ਲੱਗਦਾ ਜੀ
0: ਜੀ,
3: ਤੇ ਉਹਦਾ ਕਾਰਨ ਕੀ ਬਣਦਾ ਜੀ? ਕੀੜਾ ਪੈ ਜਾਂਦਾ ਵਿੱਚੋਂ, ਕੀੜਾ ਪੈ ਕੇ ਮਰੂਦ ਗਲ ਜਾਂਦੇ ਆ, ਇਹਦਾ ਕੀ ਇਲਾਜ ਕਰਕੇ ਜੀ?
0: ਜੀ ਅੱਛਾ, ਡਾਕਟਰ ਸਾਹਿਬ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਇੱਕ ਹੋਰ ਪ੍ਰਸ਼ਨ ਮੈਂ ਹੀ ਪੁੱਛਣਾ ਚਾਹੁੰਦਾ ਵੀ ਇਹ ਕੀੜਾ ਪਹਿਲਾਂ ਹੀ ਲੱਗ ਜਾਂਦਾ ਕਿ ਬਰਸਾਤ ਦੇ ਮੌਸਮ 'ਚ ਆ ਕੇ ਜਦੋਂ ਪੂਰਾ ਮੀਂਹ ਪੈਣ ਲੱਗਦਾ?
3: ਜੀ ਦੋ ਵਾਰੀ ਫਲ ਲੱਗਦਾ ਜੀ, ਇੱਕ ਬੁੱਝਣ ਦੋ ਵਾਰੀ ਲੱਗਦਾ, ਇੱਕ ਵਾਰ ਕਰ ਲੱਗਦਾ, ਇਹ ਜਦੋਂ ਵੀ ਮਰਜ਼ੀ ਇਹ ਦੇਖ ਲਗੇ ਜੀ ਕੀੜਾ ਲੱਗਦਾ ਹੀ ਲੱਗਦਾ, ਜਦੋਂ ਮਰੂਦ ਤੋੜ ਚ ਪਾੜਦੇ ਆ ਕੀੜਾ ਨਿਕਲਦਾ ਹੀ ਨਿਕਲਦਾ
0: ਜੀ।
2: ਕੀੜਾ ਲੱਗਦਾ ਵਿੱਚ ਸੁੰਡੀਆਂ ਹੁੰਦੀਆਂ ਛੋਟੀਆਂ ਛੋਟੀਆਂ,
3: ਹਾਂਜੀ ਹਾਂਜੀ ਹਾਂਜੀ ਹਾਂਜੀ,
2: ਇਹਨਾਂ ਤੁਸੀਂ ਕੰਮ ਕਰੋ, ਮੈਂ ਪਹਿਲਾਂ ਵੀ ਦੱਸਿਆ ਸੀ, ਜਿਹੜਾ ਤੁਸੀਂ ਬੂਟੇ ਘਰੇ ਲਾਏ ਹੋਏ ਆ ਨਾ,
3: ਹਾਂਜੀ,
2: ਉਹਨਾਂ ਨੂੰ ਨੀਚੋਂ ਚੰਗੀ ਤਰ੍ਹਾਂ ਸਾਫ਼ ਕਰ ਦਿਓ, ਜਿੰਨੇ ਵੀ ਗਲੇ ਸੜੇ ਫਲ ਗਿਰੀ ਜਾਂਦੇ ਆ ਨਾ ਨਰਮ ਹੋ ਕੇ, ਉਹਨਾਂ ਨੂੰ ਪਾ ਕੇ ਨਾ ਪੋਲੀਥੀਨ 'ਚ ਦੱਬ ਦਿਓ ਕਿਤੇ ਸਾਈਡ 'ਤੇ ਜ਼ਮੀਨ 'ਚ। ਪਹਿਲੀ ਤਾਂ ਗੱਲ ਹੈ ਤੁਸੀਂ ਸਾਫ਼ ਸਫਾਈ ਰੱਖਣੀ ਹੈ, ਦੂਜੀ ਗੱਲ ਹੈ ਵੀ ਤੁਸੀਂ ਅਪ੍ਰੈਲ ਦੇ ਮਹੀਨੇ 'ਚ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤਾ ਗਿਆ ਫਰੂਟ ਫਲਾਈ ਟਰੈਪ ਆਉਂਦਾ, ਇੱਕ ਬੋਟਲ ਲਿਆ ਕੇ ਟੰਗ ਲਓ।
3: ਹਾਂਜੀ ਹਾਂਜੀ।
2: ਹੋਰ ਇੱਕ ਸਭ ਤੋਂ ਸੌਖਾ ਤਰੀਕਾ ਇਹ ਹੁੰਦਾ ਵੀ ਤੁਸੀਂ ਉਸੇ ਜਿਵੇਂ ਇਨਸੈਕਟ ਨੈਟੀਆਂ ਦਾ ਮੱਛਰਦਾਨੀ ਹੁੰਦੀ ਹੈ ਜਿਵੇਂ,
3: ਹਾਂਜੀ ਹਾਂਜੀ,
2: ਬੂਟੇ ਦੇ ਆਲੇ ਦੁਆਲੇ ਉਹ ਪਾ ਦਿਆ ਕਰੋ, ਤਾਂ ਕਿ

0: ਮੱਖੀ ਦਾ ਕੰਟੈਕਟ ਬੂਟੇ ਨਾਲ ਨਾ ਹੋਵੇ।
1: ਹਾਂਜੀ ਹਾਂਜੀ,
0: ਤੇ ਉਹ
1: ਸਾਫ ਸਫਾਈ ਵੀ ਬਹੁਤ ਰੱਖੀ ਦੀ ਆ, ਥੱਲਿਓ ਬੂਝੇ ਜਿਹੜੇ ਹੁੰਦੇ ਆ ਅਮਰੂਦ ਨੱਪਦੀ ਆ ਪਟਕੇ ਟੋਆ, ਉਹ ਜਿਹੜਾ ਟਰੈਕ ਆ ਉਹ ਆਪਾਂ ਨੂੰ ਕਿੱਥੋਂ ਮਿਲੂਗਾ ਜੀ?
0: ਉਹ ਯੂਨੀਵਰਸਿਟੀ ਚੋਂ ਮਿਲੂਗਾ ਜੀ, ਜਾਂ ਬਾਦਲ ਪਿੰਡ ਤੋਂ ਮਿਲ ਜੂਗਾ। ਹਾਂਜੀ
2: ਜੀ, ਆ ਤੁਸੀਂ ਆਪਣੇ ਜਿਹੜੇ ਖੇਤਰੀ ਖੋਜ ਕੇਂਦਰ ਜਾਂ ਖੇਤੀਬਾੜੀ ਵਿਭਾਗ ਨਾਲ ਸੰਬੰਧਿਤ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਸ ਨੂੰ ਹਾਸਲ ਕਰਨ ਲਈ। ਤੁਹਾਡਾ ਧੰਨਵਾਦ, ਤੁਸੀਂ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਬਣੇ ਕਿਸਾਨ ਭਰਾ। ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਥੋੜ੍ਹੇ ਸ਼ਬਦਾਂ 'ਚ ਡਾਕਟਰ ਨਵਜੋਤ ਗੁਪਤਾ ਜੀ ਤੁਹਾਡੇ ਤੋਂ ਇੱਕ ਹੋਰ ਜਾਣਕਾਰੀ ਲੈਣਾ ਚਾਹਾਂਗਾ ਕਿ ਇਸ ਬਰਸਾਤ ਦੇ ਮੌਸਮ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਨੂੰ ਆਪਾਂ ਲੰਬੀ ਚੌੜੀ ਗੱਲਬਾਤ ਕਰ ਲਈ ਹੈ, ਹੋਰ ਕਿਹੜੀਆਂ ਗੱਲਾਂ ਨੇ ਸੰਖੇਪ ਦੇ ਵਿੱਚ ਜਿਹੜੀਆਂ ਦਾ ਧਿਆਨ ਰੱਖਣਾ ਚਾਹੀਦਾ ਬਾਗਾਂ ਦੀ ਸਾਂਭ ਸੰਭਾਲ ਵਾਸਤੇ?
0: ਮੈਂ ਜਿਵੇਂ ਪਹਿਲਾਂ ਗੱਲ ਕੀਤੀ ਸੀ, ਇਹ ਨਾ ਸੋਚਣ ਮੀਂਹ ਪੈ ਗਿਆ, ਪਾਣੀ ਲੱਗ ਗਿਆ ਅਤੇ ਆਪਾਂ ਖੇਤ ਵਿੱਚ ਜਾਈਏ ਨਾ, ਪਹਿਲਾਂ ਤਾਂ ਜੇ ਬਾਗ 'ਚ ਪਾਣੀ ਖੜ੍ਹਾ ਉਹਦਾ ਨਿਕਾਸ ਬਹੁਤ ਜ਼ਰੂਰੀ ਹੈ। ਫਿਰ ਆਪਾਂ ਦੇਖਣਾ ਕਿਸੇ ਦੀਆਂ ਟਾਹਣੀਆਂ ਤਾਂ ਨਹੀਂ ਟੁੱਟੀਆਂ, ਆਪਾਂ ਉਹ ਬਾਹਰ ਕੱਢ ਦੇਣਾ ਤੇ ਉਹਨਾਂ ਨੂੰ ਨਿਰੀਖਣ ਕਰਦੇ ਰਹਿਣਾ ਚਾਹੀਦਾ ਆਪਣੇ ਪਾਸ।
2: ਜੀ ਡਾਕਟਰ ਸਾਹਿਬ, ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜੇ ਤੇ ਬਹੁਤ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਕਿਸਾਨ ਭਰਾਵੋ, ਇਸ ਦੇ ਨਾਲ ਹੀ ਮੈਂ ਤੁਹਾਨੂੰ ਮੌਸਮ ਦੀ ਜਾਣਕਾਰੀ ਦੇ ਦਿਆਂ। ਸਾਡੇ ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ ਭਾਰਤ ਮੌਸਮ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮੀ ਸਲਾਹ ਬੁਲੇਟਿਨ ਦੇ ਅਨੁਸਾਰ ਆਉਣ ਵਾਲੇ 4-5 ਦਿਨਾਂ ਦੇ ਦੌਰਾਨ ਬਠਿੰਡਾ ਅਤੇ ਇਸ ਦੇ ਆਸ ਪਾਸ ਦੇ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਹੈ। ਤਾਪਮਾਨ ਵੱਧ ਤੋਂ ਵੱਧ ਬਠਿੰਡਾ ਅਤੇ ਇਸ ਆਸ ਪਾਸ ਦੇ ਖੇਤਰਾਂ ਵਿੱਚ 38 ਤੋਂ 39 ਡਿਗਰੀ ਦੇ ਆਸ ਪਾਸ ਆਉਣ ਵਾਲੇ 24 ਘੰਟਿਆਂ 'ਚ ਅਤੇ ਘੱਟ ਤੋਂ ਘੱਟ ਤਾਪਮਾਨ 27 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਕਿਤੇ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਅਤੇ ਕਿਆਸ ਇਹ ਹੈ ਕਿ ਹਵਾ 'ਚ ਨਮੀ ਦੀ ਮਾਤਰਾ ਹੈ ਜਿਹੜੀ ਉਹ 55% ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ 90% ਇਹਦੇ ਵਿਚਕਾਰ ਜੇ ਕਿਤੇ ਰਹੇਗੀ ਅਤੇ ਹਵਾ ਦੀ ਗਤੀ 5 ਤੋਂ 9 ਕਿਲੋਮੀਟਰ ਪ੍ਰਤੀ ਘੰਟੇ ਦੇ ਆਸ ਪਾਸ ਹੀ ਕਿਤੇ ਰਹਿਣ ਦੀ ਸੰਭਾਵਨਾ ਹੈ। ਸਰੋਤਿਓ ਕਿਸਾਨ ਭਰਾਵੋ, ਇਹਨਾਂ ਜਾਣਕਾਰੀਆਂ ਦੇ ਨਾਲ ਹੀ ਅੱਜ ਦਾ ਜਿਹੜਾ ਕਿਸਾਨਵਾਣੀ ਪ੍ਰੋਗਰਾਮ ਹੈ ਉਹ ਇੱਥੇ ਹੀ ਖਤਮ ਹੁੰਦਾ ਹੈ। ਮੈਨੂੰ ਜਾਣੀ ਹਰਜੀਤ ਸਿੰਘ ਨੂੰ ਅੱਜ ਦਾ ਪ੍ਰੋਗਰਾਮ ਕਿਸਾਨਵਾਣੀ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਦਿਓ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
3: ਪ੍ਰੋਗਰਾਮ ਕਿਸਾਨਵਾਣੀ ਦੇ ਪ੍ਰਯੋਜਕ ਸੀ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਬਾਣੀ, ਜਿਸ ਵਿੱਚ ਬਰਸਾਤ ਰੁੱਤ ਵਿੱਚ ਬਾਗਾਂ ਦੀ ਸਾਂਭ ਸੰਭਾਲ ਬਾਰੇ ਚਰਚਾ ਕੀਤੀ ਗਈ। ਇਸ ਪ੍ਰੋਗਰਾਮ ਦੇ ਵਿੱਚ ਮਹਿਮਾਨ ਸਨ ਡਾਕਟਰ ਨਵਜੋਤ ਗੁਪਤਾ, ਤੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਸਨ ਹਰਜੀਤ ਮਾੜੀ ਅਤੇ ਕੁਲਜੀਤ ਸਿੰਘ ਚਹਿਲ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ। ਸਟੂਡੀਓ ਦੀ ਘੜੀ ਤੇ 5:31 ਤੇ 17 ਸਕਿੰਟ ਹੋ ਗਏ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੱਲਾਂ ਚੋਂ ਗੱਲ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮੇਰੇ ਯਾਨੀ ਕਿ ਮਮਤਾ ਅਰੋੜਾ ਵੱਲੋਂ ਪਿਆਰ ਭਰੀ ਨਮਸਕਾਰ। ਓਮ ਨਮੋ ਭਗਵਤੇ ਵਾਸੁਦੇਵਾਏ ਨਮਹਾ। ਓਮ ਨਮੋ ਭਗਵਤੇ ਵਾਸੁਦੇਵਾਏ ਨਮਹਾ। ਓਮ ਨਮੋ ਭਗਵਤੇ ਵਾਸੁਦੇਵਾਏ ਨਮਹਾ। ਸਰੋਤਿਓ, ਦਿਨ ਹੈ ਮੰਗਲਵਾਰ, ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਤੁਸੀਂ ਅੱਜ ਕੱਲ ਸਰਵਨ ਕਰ ਰਹੇ ਹੋ ਸ਼੍ਰੀਮਦ ਭਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ।

ਸ੍ਰੇਸ਼ਟ ਲਗਨ, ਧਿਆਨ, ਸ਼ਰਧਾ ਅਤੇ ਇਕਮਿਕ ਹੋਣ ਦੀ ਪ੍ਰਬਲ ਰੀਝ ਹੈ। ਕਿਸੇ ਵਿਅਕਤੀ ਦੀ ਯੋਗਤਾ, ਬੁੱਧੀ ਦਾ ਗਿਆਨ ਉਸਦੀ ਬੋਲਚਾਲ ਅਤੇ ਉਸਦੇ ਵਿਚਾਰਾਂ ਰਾਹੀਂ ਸੰਚਾਰੇ ਜਾਂਦੇ ਨੇ। ਇਸ ਸ਼ਲੋਕ ਦੀ ਜੀਵਨ ਲਈ ਸਿੱਖਿਆ ਇਹ ਹੈ, ਆਤਮਿਕ ਉੱਨਤੀ ਦੀ ਪਛਾਣ ਸਿਰਫ ਗਿਆਨ ਦੀਆਂ ਗੱਲਾਂ ਨਾਲ ਨਹੀਂ, ਸਗੋਂ ਜੀਵਨ ਦੇ ਉਚਾਰਨ ਨਾਲ ਹੁੰਦੀ ਹੈ। ਸੱਚਾ ਗਿਆਨ ਮਨੁੱਖ ਦੇ ਵਿਚਾਰਾਂ, ਬੋਲਚਾਲ ਅਤੇ ਵਿਹਾਰ ਵਿੱਚ ਝਲਕਦਾ ਏ। ਸਾਨੂੰ ਵੀ ਸਿਰਫ ਗਿਆਨ ਇਕੱਠਾ ਕਰਨ ਦੀ ਬਜਾਏ ਉਸ ਨੂੰ ਆਪਣੇ ਜੀਵਨ ਵਿੱਚ ਉਤਾਰਨ ਦਾ ਯਤਨ ਕਰਨਾ ਚਾਹੀਦਾ ਏ। ਇਸ ਸ਼ਲੋਕ ਦਾ ਸਾਰ ਹੈ, ਅਰਜਨ ਦਾ ਇਹ ਪ੍ਰਸ਼ਨ ਸਾਨੂੰ ਦੱਸਦਾ ਏ ਕਿ ਆਤਮਿਕ ਮਹਾਨਤਾ ਦੀ ਅਸਲ ਕਸੌਟੀ ਮਨੁੱਖ ਦਾ ਚਰਿੱਤਰ ਅਤੇ ਆਚਰਣ ਹੈ, ਨਾ ਕਿ ਕੇਵਲ ਉਸ ਦਾ ਗਿਆਨ।

0: ਉਚਿਤੇ।
1: ਅਰਥਾਤ ਉਹ ਜਿਸ ਦਾ ਮਨ ਦੁੱਖਾਂ ਵਿੱਚ ਬੇਚੈਨ ਨਹੀਂ ਹੁੰਦਾ, ਸੁੱਖਾਂ ਵਿੱਚ ਚੰਚਲਤਾ ਗ੍ਰਹਿਣ ਨਹੀਂ ਕਰਦਾ, ਨਾ ਸੁੱਖਾਂ ਲਈ ਅਰਦਾਸ ਕਰਦਾ ਹੈ, ਜਿਹੜਾ ਰਾਗ ਭੈ ਕ੍ਰੋਧ ਤੋਂ ਮੁਕਤ ਹੋ ਚੁੱਕਾ ਹੈ, ਅਜਿਹੇ ਵਿਅਕਤੀ ਨੂੰ ਅਡੋਲ ਬੁੱਧੀਵਾਨ ਰਿਸ਼ੀ ਮੁਨੀ ਕਿਹਾ ਜਾਂਦਾ ਹੈ। ਵਿਆਖਿਆ: ਮੁਨੀ ਉਹ ਹੈ ਜੋ ਆਪਣੇ ਮਨ ਨੂੰ ਹਕੀਕੀ ਨਿਰਣੇ ਕਰਨ ਤੋਂ ਬਿਨਾਂ ਹੀ ਮਾਨਸਿਕ ਅੰਦਾਜ਼ੇ ਨਾਲ ਭਿੰਨ ਭਿੰਨ ਵਿਧੀਆਂ ਨਾਲ ਬੇਚੈਨ ਕਰ ਸਕਦਾ ਹੈ। ਹਰ ਮੁਨੀ ਦਾ ਆਪਣਾ ਦ੍ਰਿਸ਼ਟੀਕੋਣ, ਆਪਣਾ ਨਜ਼ਰੀਆ, ਆਪਣਾ ਦਰਸ਼ਨ ਹੁੰਦਾ ਹੈ। ਉਸ ਦੀ ਵੱਖਰੇ ਵੱਖਰੇ ਢੰਗ ਨਾਲ ਸੋਚਣ, ਸਮਝਣ, ਸਮਝਾਉਣ ਦੀ ਵਿਧੀ ਹੀ ਉਸ ਨੂੰ ਮੁਨੀ ਸਥਾਪਿਤ ਕਰਦੀ ਹੈ। ਉਸ ਦਾ ਆਪਣਾ ਮਾਰਗ, ਉਸ ਦੀ ਆਪਣੀ ਵੱਖਰੀ ਸੋਚ ਪ੍ਰਕਿਰਿਆ ਹੀ ਉਸ ਨੂੰ ਮੁਨੀ ਦੀ ਪਦਵੀ ਉੱਪਰ ਪਹੁੰਚਾਉਂਦੀ ਹੈ। ਇਸ ਸ਼ਲੋਕ ਵਿੱਚ ਸਾਧਾਰਨ ਮੁਨੀ ਕ੍ਰਿਸ਼ਨ ਚੇਤਨਤਾ ਪ੍ਰਭੂਤਵ ਹੀ ਸਭ ਕੁਝ ਹੈ। ਉਹ ਦੁੱਖ, ਸੰਕਟ ਅਤੇ ਮੁਸੀਬਤਾਂ ਨੂੰ ਸਭ ਪ੍ਰਭੂਤਵ ਦੀ ਦੇਣ ਸਮਝਦਾ ਹੈ। ਉਹ ਹਰ ਅਵਸਥਾ ਵਿੱਚ ਪ੍ਰਭੂਤਵ ਸਿੱਖਿਆ ਉੱਪਰ ਚੱਲ ਕੇ ਉਸ ਦੀ ਸੇਵਾ ਲਈ ਤਤਪਰ ਰਹਿੰਦਾ ਹੈ। ਉਹ ਜਿੱਤ ਕੇ ਖੁਸ਼ ਨਹੀਂ ਹੁੰਦਾ।

0: ਨਿਸ਼ਠਤਾ।
1: ਜਿਸ ਤਰ੍ਹਾਂ ਕੱਛੂ ਆਪਣੇ ਅੰਗਾਂ ਨੂੰ ਸਮੇਟ ਲੈਂਦਾ ਹੈ, ਉਸੇ ਤਰ੍ਹਾਂ ਜਦ ਉਹ ਵਿਅਕਤੀ ਇੰਦਰੀਆਂ ਨੂੰ ਇੰਦਰੀਆਂ ਦੇ ਰੂਪ ਰਸ ਆਦਿ ਵਿਸ਼ਿਆਂ ਤੋਂ ਸਭ ਤਰ੍ਹਾਂ ਨਾਲ ਸਮੇਟ ਲੈਂਦਾ ਹੈ, ਤਦ ਉਸ ਦੀ ਬੁੱਧੀ ਸਥਿਰ ਹੋ ਜਾਂਦੀ ਹੈ। ਇਸ ਸ਼ਲੋਕ ਵਿੱਚ ਸ਼੍ਰੀ ਕ੍ਰਿਸ਼ਨਾ ਕਛੂਏ ਦੀ ਉਪਮਾ ਦੇ ਕੇ ਇੰਦਰੀ ਸੰਯਮ ਦਾ ਮਹੱਤਵ ਸਮਝਾਉਂਦੇ ਨੇ। ਸਾਡੀਆਂ ਇੰਦਰੀਆਂ ਅੱਖਾਂ, ਕੰਨ, ਜੀਭ, ਨੱਕ ਅਤੇ ਚਮੜੀ ਹਮੇਸ਼ਾ ਆਪਣੇ ਆਪਣੇ ਵਿਸ਼ਿਆਂ ਵੱਲ ਦੌੜਦੀਆਂ ਨੇ। ਜਦੋਂ ਮਨੁੱਖ ਵਿਵੇਕ ਨਾਲ ਇਹਨਾਂ ਨੂੰ ਕਾਬੂ ਵਿੱਚ ਰੱਖਦਾ ਹੈ ਅਤੇ ਉਹਨਾਂ ਦਾ ਗੁਲਾਮ ਨਹੀਂ ਬਣਦਾ, ਤਦ ਉਸਦਾ ਮਨ ਸ਼ਾਂਤ ਅਤੇ ਸਥਿਰ ਰਹਿੰਦਾ ਹੈ। ਕਛੂਆ ਆਪਣੇ ਅੰਗ ਹਮੇਸ਼ਾ ਅੰਦਰ ਨਹੀਂ ਰੱਖਦਾ, ਉਹ ਲੋੜ ਪੈਣ ਤੇ ਹੀ ਬਾਹਰ ਕੱਢਦਾ ਹੈ, ਖਤਰਾ ਹੋਣ ਤੇ ਅੰਦਰ ਕਰ ਲੈਂਦਾ ਹੈ। ਇਸੇ ਤਰ੍ਹਾਂ ਗਿਆਨੀ ਮਨੁੱਖ ਸੰਸਾਰ ਤੋਂ ਭੱਜਦਾ ਨਹੀਂ, ਸਗੋਂ ਸਮੇਂ ਅਤੇ ਸਥਿਤੀ ਅਨੁਸਾਰ ਆਪਣੀਆਂ ਇੰਦਰੀਆਂ ਨੂੰ ਨਿਯੰਤਰਿਤ ਰੱਖਦਾ ਹੈ। ਇਸ ਸ਼ਲੋਕ ਦੀ ਜੀਵਨ ਵਿੱਚ ਸਿੱਖਿਆ ਹੈ, ਇੰਦਰੀਆਂ ਸਾਡੀਆਂ ਸੇਵਕ ਹੋਣ, ਮਾਲਕ ਨਹੀਂ। ਸੰਯਮ ਦਾ ਅਰਥ ਭੱਜਣਾ ਨਹੀਂ, ਸਗੋਂ ਸਹੀ ਸਮੇਂ ਤੇ ਸਹੀ ਫੈਸਲਾ ਲੈਣਾ ਹੈ। ਜੋ ਮਨੁੱਖ ਆਪਣੀਆਂ ਇੱਛਾਵਾਂ ਅਤੇ ਇੰਦਰੀਆਂ ਤੇ ਕਾਬੂ ਰੱਖਦਾ ਹੈ, ਉਹੀ ਅੰਦਰੂਨੀ ਸ਼ਾਂਤੀ ਅਤੇ ਸਥਿਰਤਾ ਪ੍ਰਾਪਤ ਕਰ ਲੈਂਦਾ ਹੈ। ਕਛੂਏ ਵਾਂਗ ਜਦੋਂ ਮਨੁੱਖ ਆਪਣੀਆਂ ਇੰਦਰੀਆਂ ਨੂੰ ਵਿਵੇਕ ਦੇ ਅਧੀਨ ਰੱਖਦਾ ਹੈ, ਤਦ ਹੀ ਉਹ ਸੰਯਮੀ ਬਣਨ ਦੇ ਮਾਰਗ ਤੇ ਅੱਗੇ ਵੱਧਦਾ ਹੈ।

0: ਇੰਦਰੀਆਂ ਬਹੁਤ ਬਲਵਾਨ ਹੁੰਦੀਆਂ ਨੇ। ਜੇ ਉਹ ਹਰ ਵੇਲੇ ਸਾਵਧਾਨ ਨਾ ਰਹੇ ਤਾਂ ਅੱਖਾਂ, ਕੰਨ, ਜੀਭ ਅਤੇ ਹੋਰ ਇੰਦਰੀਆਂ ਮਨ ਨੂੰ ਆਪਣੇ ਵਿਸ਼ਿਆਂ ਵੱਲ ਖਿੱਚ ਸਕਦੀਆਂ ਨੇ। ਇਸ ਲਈ ਆਤਮਿਕ ਜੀਵਨ ਵਿੱਚ ਲਗਾਤਾਰ ਜਾਗਰੂਕਤਾ ਜ਼ਰੂਰੀ ਹੈ। ਇੱਕ ਵਾਰ ਦਾ ਸੰਯਮ ਕਾਫੀ ਨਹੀਂ, ਹਰ ਰੋਜ਼ ਮਨ ਅਤੇ ਇੰਦਰੀਆਂ ਉੱਤੇ ਧਿਆਨ ਰੱਖਣਾ ਪੈਂਦਾ ਹੈ। ਇਹ ਸ਼ਲੋਕ ਨਿਰਾਸ਼ ਕਰਨ ਲਈ ਨਹੀਂ, ਸਗੋਂ ਸਾਵਧਾਨ ਕਰਨ ਲਈ ਹੈ। ਆਤਮ ਸੰਯਮ ਦੀ ਇੱਕ ਨਿਰੰਤਰ ਸਾਧਨਾ ਹੈ। ਇਸ ਸ਼ਲੋਕ ਦੀ ਜੀਵਨ ਲਈ ਸਿੱਖਿਆ ਹੈ, ਆਪਣੀ ਕਮਜ਼ੋਰੀਆਂ ਨੂੰ ਪਛਾਣਨਾ ਹੀ ਸਿਆਣਪ ਦੀ ਨਿਸ਼ਾਨੀ ਹੈ। ਚੰਗਾ ਸੰਗ, ਸਿਮਰਨ, ਧਿਆਨ ਅਤੇ ਸਵੈ ਅਨੁਸ਼ਾਸਨ ਇੰਦਰੀਆਂ ਨੂੰ ਕਾਬੂ ਰੱਖਣ ਵਿੱਚ ਮਦਦ ਕਰਦਾ ਹੈ। ਅਹੰਕਾਰ ਕਿ ਮੈਂ ਹੁਣ ਕਦੇ ਨਹੀਂ ਡਿੱਗਾਂਗਾ, ਆਤਮਿਕ ਮਾਰਗ ਵਿੱਚ ਸਭ ਤੋਂ ਵੱਡੀ ਭੁੱਲ ਹੋ ਸਕਦੀ ਹੈ। ਇਸ ਸ਼ਲੋਕ ਦਾ ਸਾਰ ਹੈ, ਇੰਦਰੀਆਂ ਬਹੁਤ ਸ਼ਕਤੀਸ਼ਾਲੀ ਨੇ, ਇਸ ਲਈ ਗਿਆਨ ਦੇ ਨਾਲ ਨਾਲ ਨਿਰੰਤਰ ਸਾਵਧਾਨੀ, ਸੰਯਮ ਅਤੇ ਪਰਮਾਤਮਾ ਦਾ ਸਿਮਰਨ ਹੀ ਮਨੁੱਖ ਨੂੰ ਸਥਿਰ ਰੱਖ ਸਕਦੇ ਨੇ।
1: ਹੇ ਕੇਸ਼ਵ, ਹੇ ਪਿਤਾਮਹ, ਹੇ ਪਾਰਥ,

ਇਸ ਲਈ ਮੈਨੂੰ ਯਾਨੀ ਕਿ ਮਮਤਾ ਅਰੋੜਾ ਨੂੰ ਦਿਓ ਇਜਾਜ਼ਤ। ਧੰਨਵਾਦ ਕਰਦੀ ਹਾਂ ਆਪਣੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਅਤੇ ਸਰੋਤਿਓ, ਇਹ ਅੰਕ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਤੁਸੀਂ ਆਪਣੀ ਰਾਏ ਸ਼ੁਮਾਰੀ ਪ੍ਰੋਗਰਾਮ ਸਰੋਤਾ ਮੰਚ ਵਿੱਚ ਜ਼ਰੂਰ ਦੇਣਾ। ਅਗਲੀ ਕੜੀ ਲਈ ਇੰਤਜ਼ਾਰ ਕਰੋ। ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਹਰੇ ਹਰੇ।

0: ਹੁਣੇ ਤੁਸੀਂ ਸੁਣ ਰਹੇ ਸੀ ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤ ਦੇ ਤਹਿਤ ਚੱਲ ਰਿਹਾ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀਮਦ ਭਗਵਤ ਗੀਤਾ ਜਥਾ ਰੂਪ, ਜਿਸ ਦੇ ਵਾਚਕ ਸਨ ਮਮਤਾ ਅਰੋੜਾ ਅਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਸੀ ਮਮਤਾ ਅਰੋੜਾ ਹੋਰਾਂ ਦਾ। ਆਓ ਸੁਣਦੇ ਹਾਂ ਕੁਝ ਸੰਦੇਸ਼ ਅਤੇ ਉਸ ਉਪਰੰਤ ਇੱਕ ਭਜਨ ਅਨੂਪ ਜਲੋਟਾ ਜੀ ਦੀ ਆਵਾਜ਼ ਵਿੱਚ।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 12 ਅਗਸਤ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਜ਼ਿੰਦਗੀ ਦੀ ਸਾਰਥਿਕਤਾ।

1966 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਸ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਸ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171 59121, 94175 57848 ਅਤੇ 98720 65150।

0: ਸੁਪਰ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65-150।
1: ਆਓ 6:20 ਤੇ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ੱਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ ਕੀਤੀ ਗਈ। ਫੌਜ ਮੁਖੀ ਜਨਰਲ ਧੀਰਜ ਸੇਠ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ, ਅੰਦਰੂਨੀ ਸੁਰੱਖਿਆ ਤੇ ਸਰਹੱਦੀ ਖੇਤਰਾਂ 'ਚ ਕੀਤੇ ਜਾ ਰਹੇ ਪ੍ਰੋਜੈਕਟਾਂ ਸਬੰਧੀ ਜਾਣੂ ਕਰਵਾਇਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੋਹਾਲੀ ਵਿਖੇ ਰਾਸ਼ਟਰ ਪੱਧਰੀ ਸੈਮੀਨਾਰ ਨੂੰ ਸੰਬੋਧਨ ਕੀਤਾ। ਕਿਹਾ, ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਸਮਾਨਤਾ ਤੇ ਸਮਾਜਿਕ ਨਿਆਂ ਦਾ ਸਦੀਵੀ ਸੁਨੇਹਾ ਦਿੰਦੀ ਹੈ। ਪੰਜਾਬ ਪੁਲਿਸ ਨੇ ਪਿਛਲੇ 5 ਦਿਨਾਂ ਵਿੱਚ ਫਿਰੋਜ਼ਪੁਰ ਤੇ ਅੰਮ੍ਰਿਤਸਰ ਦੇ ਸਰਹੱਦੀ ਜ਼ਿਲ੍ਹਿਆਂ ਤੋਂ 80 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ। 10 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ। ਐਨਆਈਟੀ ਜਲੰਧਰ ਵੱਲੋਂ ਵਿਕਸਿਤ ਭਾਰਤ ਯੁਵਾ ਕਨੈਕਟ ਪ੍ਰੋਗਰਾਮ ਦਾ ਆਯੋਜਨ ਤੇ ਮੌਸਮ ਵਿਭਾਗ ਨੇ ਕੱਲ੍ਹ ਨੂੰ ਪੰਜਾਬ 'ਚ ਵੱਖ ਵੱਖ ਥਾਵਾਂ ਤੇ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਜਲੰਧਰ ਤੇ ਪਠਾਨਕੋਟ ਵਿੱਚ ਅੱਜ ਦਰਮਿਆਨੀ ਵਰਖਾ ਹੋਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਅੱਜ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਜਦੋਂ ਲੋਕ ਸਭਾ ਦੀ ਕਾਰਵਾਈ ਸਵੇਰੇ 11 ਵਜੇ ਮੁੜ ਤੋਂ ਸ਼ੁਰੂ ਹੋਈ ਤਾਂ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਥਿਤ ਪੁਲਿਸ ਕਾਰਵਾਈ ਦਾ ਮੁੱਦਾ ਉਠਾਇਆ। ਵਿਰੋਧੀ ਧਿਰ ਦੇ ਮੈਂਬਰ ਇਸ ਸਬੰਧ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੀ ਮੰਗ ਕਰ ਰਹੇ ਸਨ। ਸ੍ਰੀ ਬਿਰਲਾ ਨੇ ਕਿਹਾ ਕਿ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਕੱਲ੍ਹ ਸਪਸ਼ਟ ਕੀਤਾ ਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮੁੱਦੇ ਤੇ ਜਵਾਬ ਦੇਣ ਲਈ ਤਿਆਰ ਨੇ। ਉਨ੍ਹਾਂ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸਦਨ ਦੇ ਸੁਚਾਰੂ ਕੰਮਕਾਜ 'ਚ ਸਹਿਯੋਗ ਕਰਨ ਦੀ ਅਪੀਲ ਕੀਤੀ।
1: सदन में चर्चा हो, प्रश्नकाल हो और महत्वपूर्ण विधेयकों पर चर्चा होना चाहिए। ये विधेयक देश और राष्ट्र के साथ बहुत बड़े परिवर्तन लाने के विधेयक होते हैं, इस पे अच्छी चर्चा संवाद होना चाहिए। लेकिन कल बीएससी की मीटिंग में भी आग्रह किया, आज फिर आग्रह कर रहा हूँ कि जिस विषय पर आप छात्रों के विषय पर मांग कर रहे थे, सरकार संसदीय कार्य मंत्री ने कल बीएससी की बैठक में स्पष्ट रूप से कहा कि गृह मंत्री इस बात पर जवाब देने को तैयार।
0: ਹੰਗਾਮਾ ਜਾਰੀ ਰਹਿਣ ਤੇ ਸ੍ਰੀ ਬਿਰਲਾ ਨੇ ਸਦਨ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ। ਸਰਕਾਰ ਨੇ ਕਿਹਾ ਕਿ ਫਰਵਰੀ 2024 'ਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਤੋਂ 5 ਲੱਖ ਤੋਂ ਵੱਧ ਪਰਿਵਾਰਾਂ ਨੂੰ ਫਾਇਦਾ ਹੋਇਆ। ਅੱਜ ਲੋਕ ਸਭਾ 'ਚ ਇੱਕ ਸਵਾਲ ਦੇ ਲਿਖਤੀ ਜਵਾਬ 'ਚ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਦੇਸ਼ ਭਰ ਵਿੱਚ ਕੇਂਦਰੀ ਵਿੱਤੀ ਸਹਾਇਤਾ ਦੇ ਰੂਪ ਵਿੱਚ ਇਸ ਯੋਜਨਾ ਦੇ ਤਹਿਤ ਹੁਣ ਤੱਕ 28,000 ਕਰੋੜ ਤੋਂ ਵੱਧ ਵੰਡੇ ਜਾ ਚੁੱਕੇ ਨੇ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਇੱਕ ਮੰਗ ਆਧਾਰਿਤ ਯੋਜਨਾ ਹੈ ਜਿਸ ਤਹਿਤ ਗ੍ਰਿਡ ਨਾਲ ਜੁੜੇ ਬਿਜਲੀ ਕਨੈਕਸ਼ਨ ਵਾਲੇ ਸਾਰੇ ਰਿਹਾਇਸ਼ੀ ਖਪਤਕਾਰ ਛੱਤ ਤੇ ਸੂਰਜੀ ਪ੍ਰਣਾਲੀ ਲਗਾਉਣ ਲਈ ਯੋਜਨਾ ਦਾ ਫਾਇਦਾ ਉਠਾ ਰਹੇ ਨੇ। ਫੌਜ ਮੁਖੀ ਜਨਰਲ ਧੀਰਜ ਸੇਠ ਨੇ ਅੱਜ ਚੰਡੀਗੜ੍ਹ ਦੇ ਅਤੇ ਪੰਜਾਬ ਲੋਕ ਭਵਨ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਅੰਦਰੂਨੀ ਸੁਰੱਖਿਆ ਤੇ ਸਰਹੱਦੀ ਖੇਤਰਾਂ 'ਚ ਕੀਤੇ ਜਾ ਰਹੇ ਪ੍ਰੋਜੈਕਟਾਂ ਸਬੰਧੀ ਨਵੇਂ ਵਿਕਾਸ ਬਾਰੇ ਜਾਣਕਾਰੀ ਦਿੱਤੀ। ਫੌਜ ਮੁਖੀ ਨੇ ਰਾਜਪਾਲ ਨੂੰ ਰਾਸ਼ਟਰ ਨਿਰਮਾਣ ਪ੍ਰਤੀ ਭਾਰਤੀ ਫੌਜ ਦੇ ਦ੍ਰਿੜ ਇਰਾਦੇ ਅਤੇ ਵਚਨਬੱਧਤਾ ਦਾ ਭਰੋਸਾ ਦਿੱਤਾ ਤੇ ਸਾਬਕਾ ਸੈਨਿਕਾਂ ਦੀ ਭਲਾਈ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ਲਈ ਸੂਬਾ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ। ਜਨਰਲ ਧੀਰਜ ਸੇਠ ਨੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਸਿਵਲ ਫੌਜੀ ਤਾਲਮੇਲ ਅਤੇ ਖੇਤਰੀ ਸੁਰੱਖਿਆ ਨਾਲ ਸਬੰਧਤ ਮੁੱਦਿਆਂ ਤੇ ਚਰਚਾ ਕੀਤੀ ਸੀ। ਸਾਡੇ ਪੱਤਰਕਾਰ ਨੇ ਦੱਸਿਆ ਕਿ ਭਾਰਤੀ ਫੌਜ ਦੀ ਕਮਾਨ ਸੰਭਾਲਣ ਤੋਂ ਬਾਅਦ ਰਾਜਪਾਲ ਤੇ ਮੁੱਖ ਮੰਤਰੀ ਨਾਲ ਫੌਜ ਮੁਖੀ ਦੀ ਇਹ ਪਹਿਲੀ ਮੁਲਾਕਾਤ ਸੀ। ਫੌਜ ਦੇ ਸੂਤਰਾਂ ਮੁਤਾਬਕ ਮੀਟਿੰਗ 'ਚ ਇਹ ਸਰਹੱਦੀ ਰਾਜ ਵਿੱਚ ਸਿਵਲ ਫੌਜੀ ਤਾਲਮੇਲ ਨੂੰ ਹੋਰ ਮਜ਼ਬੂਤ ਕੀਤਾ ਗਿਆ ਤਾਂ ਜੋ

ਕੁਦਰਤੀ ਆਫਤਾਂ ਤੇ ਬਾਹਰੀ ਖਤਰਿਆਂ ਦੌਰਾਨ ਕਿਸੇ ਵੀ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਪਵਿੱਤਰ ਬਾਣੀ ਸਮਾਨਤਾ, ਮਨੁੱਖੀ ਸਨਮਾਨ, ਸਮਾਜਿਕ ਨਿਆਂ ਤੇ ਸਰਬੱਤ ਦੇ ਭਲੇ ਤੇ ਭਾਈਚਾਰਕ ਸਾਂਝ ਦਾ ਸਦੀਵੀ ਸੰਦੇਸ਼ ਦਿੰਦੀ ਹੈ, ਜੋ ਅੱਜ ਦੇ ਸਮੇਂ ਵਿੱਚ ਵੀ ਬੇਹੱਦ ਪ੍ਰਸੰਗਿਕ ਹੈ। ਅੱਜ ਮੋਹਾਲੀ ਸਥਿਤ ਅਮੈਟੀ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਤੇ ਸਮਾਜਿਕ ਬਰਾਬਰੀ ਵਿਸ਼ੇ ਤੇ ਕਰਵਾਏ ਗਏ ਸੂਬਾ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਚੀਮਾ ਨੇ ਕਿਹਾ ਕਿ ਅੱਜ ਸਾਨੂੰ ਗੁਰੂ ਜੀ ਦੀ ਬਾਣੀ ਨੂੰ ਸਮਝਣ ਦੀ ਲੋੜ ਹੈ ਅਤੇ ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਜਲੰਧਰ ਵਿਖੇ ਬੱਲਾਂ ਨੇੜੇ ਇੱਕ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਇਸ ਕੇਂਦਰ ਤੋਂ ਗਿਆਨ ਤੇ ਬਾਣੀ ਬਾਰੇ ਜਾਣਕਾਰੀ ਮਿਲੇਗੀ। ਇਸ ਮੌਕੇ ਰਵਿਦਾਸ ਸੰਪਰਦਾਇ ਨਾਲ ਜੁੜੇ ਕਈ ਬੁੱਧੀਜੀਵ ਮਾਹਰ, ਖਾਸਕਰ ਖੁਰਾਲਗੜ੍ਹ ਤੋਂ ਸੰਤ ਉਚੇਚੇ ਤੌਰ ਤੇ ਪੁੱਜੇ, ਜਿਨ੍ਹਾਂ ਗੁਰੂ ਜੀ ਦੀ ਬਾਣੀ ਬਾਰੇ ਆਪਣੇ ਵਿਚਾਰ ਜ਼ਾਹਰ ਕੀਤੇ। ਉਨ੍ਹਾਂ ਕਿਹਾ ਕਿ ਲੋਕਾਂ, ਖਾਸਕਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਸਿੱਖਿਆਵਾਂ ਤੋਂ ਪ੍ਰੇਰਣਾ ਲੈਂਦੇ ਹੋਏ ਇੱਕ ਨਰੋਏ ਸਮਾਜ ਦੀ ਸਿਰਜਣਾ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਇੱਕ ਗੁਰੂ ਰਵਿਦਾਸ ਜੀ ਦੇ ਜੀਵਨ ਬਾਰੇ ਇੱਕ ਦਸਤਾਵੇਜ਼ ਦੀ ਫਿਲਮ ਵੀ ਦਿਖਾਈ ਗਈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਕੱਲ੍ਹ ਪੰਜਾਬ ਲੋਕ ਭਵਨ ਵਿਖੇ HIV/AIDS ਜਾਗਰੂਕਤਾ ਤੇ ਮੁਹਿੰਮ ਦਾ ਉਦਘਾਟਨ ਕਰਨਗੇ। ਅੰਤਰਰਾਸ਼ਟਰੀ ਯੁਵਾ ਦਿਵਸ ਦੇ ਨਾਲ ਮੇਲ ਖਾਂਦੀ ਇਹ ਮੁਹਿੰਮ ਇੱਕ ਸ਼ਹਿਰ ਵਿਆਪੀ ਡਿਜੀਟਲ ਲਹਿਰ ਦੀ ਨਿਸ਼ਾਨਦੇਹੀ ਕਰੇਗੀ, ਜਿਸ ਵਿੱਚ ਉਦਘਾਟਨੀ ਪ੍ਰੋਗਰਾਮ ਚੰਡੀਗੜ੍ਹ ਭਰ ਵਿੱਚ ਕਈ ਥਾਵਾਂ ਤੇ ਇੱਕੋ ਸਮੇਂ ਪ੍ਰਸਾਰਿਤ ਕੀਤਾ ਜਾਵੇਗਾ, ਜਿਸ ਨਾਲ ਨਾਗਰਿਕ, ਵਿਦਿਆਰਥੀ ਤੇ ਨੌਜਵਾਨ ਇਕੱਠਿਆਂ ਇਸ ਮੁਹਿੰਮ 'ਚ ਹਿੱਸਾ ਲੈ ਸਕਣਗੇ। ਪ੍ਰਸ਼ਾਸਕ ਬ੍ਰੇਕ ਫ੍ਰੀ ਆਪਣੇ HIV ਜੋਖਮ ਨੂੰ ਜਾਣੋ ਨਾਂ ਦੀ ਇੱਕ ਰਾਜ ਪੱਧਰੀ ਮੁਹਿੰਮ ਵੀ ਸ਼ੁਰੂ ਕਰਨਗੇ। ਇਹ ਇੱਕ ਟੈਕਨੋਲੋਜੀ ਸਮਰੱਥ ਪਹਿਲ ਕਦਮੀ ਹੈ, ਜੋ ਨਾਗਰਿਕਾਂ ਨੂੰ ਆਪਣੇ ਮੋਬਾਈਲ ਫੋਨ ਤੇ ਸਿਰਫ ਇੱਕ QR ਕੋਡ ਸਕੈਨ ਕਰਕੇ ਗੁਪਤ ਤੌਰ ਤੇ ਆਪਣੇ HIV ਜੋਖਮ ਦਾ ਮੁਲਾਂਕਣ ਕਰਨ ਲਈ ਉਤਸ਼ਾਹਿਤ ਕਰਦੀ ਹੈ। ਇਸ ਮੌਕੇ ਸੈਕਟਰ 17 ਪਲਾਜ਼ਾ, ਅਲਾਂਟੇ ਮਾਲ, ਪੰਜਾਬ ਯੂਨੀਵਰਸਿਟੀ ਸਟੂਡੈਂਟ ਸੈਂਟਰ ਸਮੇਤ ਹੋਰਨਾਂ ਕਈ ਪ੍ਰਮੁੱਖ ਥਾਵਾਂ ਤੇ LED ਸਕਰੀਨ ਤੇ ਬ੍ਰੇਕ ਫ੍ਰੀ QR ਕੋਡ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹਨਾਂ ਥਾਵਾਂ ਤੇ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਇੱਕੋ ਸਮੇਂ ਇਸ ਮੁਹਿੰਮ 'ਚ ਹਿੱਸਾ ਲੈਣ ਲਈ ਉਤਸ਼ਾਹਿਤ ਵੀ ਕੀਤਾ ਜਾਵੇਗਾ। ਪੰਜਾਬ ਪੁਲਿਸ ਨੇ ਪਿਛਲੇ 5 ਦਿਨਾਂ ਵਿੱਚ ਫਿਰੋਜ਼ਪੁਰ ਤੇ ਅੰਮ੍ਰਿਤਸਰ ਦੇ ਸਰਹੱਦੀ ਜ਼ਿਲ੍ਹਿਆਂ ਤੋਂ ਕਰੋੜਾਂ ਰੁਪਏ ਦੀ 80 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਗੈਂਗਸਟਰ ਵਿਰੋਧੀ ਕਾਰਜਪਾਲ ਨੇ ਅੱਜ ਫਿਰੋਜ਼ਪੁਰ ਵਿਖੇ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦੇ ਹੋਏ 30 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਦੀ ਖੇਪ ਬਰਾਮਦ ਕੀਤੀ ਤੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਹ 3 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਦੀ ਦੂਜੀ ਖੇਪ ਹੈ, ਜੋ ਪੰਜਾਬ 'ਚ ਜ਼ਬਤ ਕੀਤੀ ਗਈ। ਇਸ ਤੋਂ ਪਹਿਲਾਂ 8 ਅਗਸਤ ਨੂੰ ਪੰਜਾਬ ਪੁਲਿਸ ਨੇ BSF ਦੇ ਨਾਲ ਇੱਕ ਸਾਂਝਾ ਆਪਰੇਸ਼ਨ 'ਚ ਇਸ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ 'ਚ 2 ਮੁਲਜ਼ਮਾਂ ਤੋਂ ਇੰਨੀ ਹੀ ਮਾਤਰਾ 'ਚ ਨਸ਼ੀਲਾ ਪਦਾਰਥ ਜ਼ਬਤ ਕੀਤਾ ਸੀ। ਇਸੇ ਤਰ੍ਹਾਂ 7 ਅਗਸਤ ਨੂੰ ਅੰਮ੍ਰਿਤਸਰ ਦੇ ਇੱਕ ਸਰਹੱਦੀ ਪਿੰਡ ਤੋਂ 5 ਵਿਅਕਤੀਆਂ ਨੂੰ 21 ਕਿਲੋਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਪੁਲਿਸ ਸੂਤਰਾਂ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਖੇਪ ਅੰਤਰਰਾਸ਼ਟਰੀ ਸਰਹੱਦ ਪਾਰ ਤੋਂ ਵਿਦੇਸ਼ੀ ਨਸ਼ਾ ਤਸਕਰਾਂ ਨੇ ਡਰੋਨ ਰਾਹੀਂ ਭੇਜੀ ਸੀ, ਜੋ ਭਾਰਤੀ ਤਸਕਰਾਂ ਵੱਲੋਂ ਢੋਆ ਢੁਆਈ ਤੇ ਵੰਡ ਲਈ ਪ੍ਰਾਪਤ ਕੀਤੀ ਗਈ। ਇਹਨਾਂ ਨਸ਼ੀਲੇ ਪਦਾਰਥਾਂ ਤੋਂ ਇਲਾਵਾ ਇਹਨਾਂ ਦਿਨਾਂ ਦੌਰਾਨ ਵੱਡੀ ਗਿਣਤੀ 'ਚ ਹਥਿਆਰ ਤੇ ਗੋਲਾ ਬਾਰੂਦ ਤੇ ਇੱਕ ਹਥਗੋਲਾ ਵੀ ਬਰਾਮਦ ਕੀਤਾ ਗਿਆ। ਡਾਕਟਰ BR ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ NIT ਜਲੰਧਰ 'ਚ ਵਿਕਸਿਤ ਭਾਰਤ ਯੁਵਾ ਕਨੈਕਟ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਵਿਕਸਿਤ ਭਾਰਤ ਲਈ ਨਸ਼ਾ ਮੁਕਤ ਨੌਜਵਾਨ ਵਿਸ਼ੇ ਤੇ ਕਰਵਾਇਆ ਗਿਆ। ਇਹ ਪ੍ਰੋਗਰਾਮ ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਤਹਿਤ NSS ਦੇ ਖੇਤਰੀ ਡਾਇਰੈਕਟੋਰੇਟ ਚੰਡੀਗੜ੍ਹ ਦੇ ਸਹਿਯੋਗ ਨਾਲ ਵਿਕਸਿਤ ਭਾਰਤ ਐਟ 2047 ਦੇ ਟੀਚੇ ਤਹਿਤ ਕਰਵਾਇਆ ਗਿਆ ਸੀ। ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਗਰੂਕ ਕਰਨਾ ਤੇ ਸਿਹਤਮੰਦ ਤੇ ਜ਼ਿੰਮੇਵਾਰ ਜੀਵਨ ਜਿਉਣ ਲਈ ਪ੍ਰੇਰਿਤ ਕਰਨਾ ਸੀ। ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕਨੌਜੀਆ ਨੇ ਨੌਜਵਾਨਾਂ ਨੂੰ ਜ਼ਿੰਮੇਵਾਰੀ ਨਾਲ ਫੈਸਲੇ ਲੈਣ, ਆਪਣੇ ਟੀਚਿਆਂ ਤੇ ਧਿਆਨ ਕੇਂਦਰਿਤ ਕਰਨ ਤੇ ਸਮਾਜ ਲਈ ਚੰਗਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਧਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ DAV ਪਬਲਿਕ ਸਕੂਲ ਵਿਖੇ ਜ਼ਿੰਦਗੀ ਜ਼ਿੰਦਾਬਾਦ ਮਿਸ਼ਨ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਸੀ। ਸੈਮੀਨਾਰ 'ਚ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਸਮੇਤ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪਠਾਨਕੋਟ ਪੁਲਿਸ ਪ੍ਰਸ਼ਾਸਨ ਤੇ ਮਾਈਨਿੰਗ ਵਿਭਾਗ ਨੇ ਮਾਧੋਪੁਰ ਜ਼ੋਨ ਵਿੱਚ ਦੇਰ ਰਾਤ ਵਿਸ਼ੇਸ਼ ਚੈਕਿੰਗ ਦੌਰਾਨ ਗੈਰ ਕਾਨੂੰਨੀ ਮਾਈਨਿੰਗ 'ਚ ਲੱਗੇ ਹੋਏ 2 ਟਿੱਪਰ ਟਰੱਕ ਤੇ ਮਸ਼ੀਨਰੀ ਨੂੰ ਜ਼ਬਤ ਕੀਤਾ ਹੈ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਧੋਪੁਰ ਖੇਤਰ 'ਚ ਰਾਤ ਨੂੰ ਗੈਰ ਕਾਨੂੰਨੀ ਮਾਈਨਿੰਗ ਹੋਣ ਬਾਰੇ ਖੁਫੀਆ ਜਾਣਕਾਰੀ ਮਿਲੀ। ਇਸ ਤੇ ਕਾਰਵਾਈ ਕਰਦਿਆਂ ਮੌਕੇ ਤੋਂ ਇੱਕ ਮਸ਼ੀਨ ਤੇ 2 ਟਿੱਪਰ ਟਰੱਕ ਜ਼ਬਤ ਕੀਤੇ ਗਏ ਅਤੇ 6 ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ।

0: मीडियम वेव 343.6 मीटर यानी 873 किलोहर्ट्ज ते आकाशवाणी दा जलंधर केंद्र है। शाम दे 6:30 बज चुके ने। हुण पेश है देहाती प्रोग्राम।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 6:30 ਹੋ ਰਹੇ ਨੇ। ਹੁਣ ਵੇਲਾ ਹੈ ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੁਵਵਾਨੀ ਦਾ, ਜਿਸ ਨੂੰ ਪੇਸ਼ ਕਰਨਗੇ ਮਨਦੀਪ ਰਜ਼ੌਰਾ ਅਤੇ ਉਹਨਾਂ ਦੇ ਨਾਲ ਸੁਰਿੰਦਰ ਸਿੰਘ। ਆਓ ਸੁਣਦੇ ਹਾਂ ਇਹ ਪ੍ਰੋਗਰਾਮ।

0: ਜੀ ਸਰੋਤਿਓ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਮੈਂ ਸੁਰਿੰਦਰ ਸਿੰਘ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਯੁਵਬਾਣੀ। ਯੁਵਬਾਣੀ ਦੇ ਤਹਿਤ ਜੋ ਸਾਡਾ ਸਿਲਸਿਲਾ ਹੈ ਹੈਲੋ ਜੀਨੀਅਸ, ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਨੇ ਮੇਰੇ ਸਾਥੀ।
1: ਜੀ, ਮੈਂ ਮਨਦੀਪ ਰਜੌਰਾ।
0: ਜੀ, ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਕੁਝ ਸਵਾਲ ਅਤੇ ਤੁਸੀਂ ਸਾਨੂੰ ਉਹਨਾਂ ਦਾ ਜਵਾਬ ਦੇਵੋਗੇ ਸਾਡੇ ਵਟਸਐਪ ਨੰਬਰ 'ਤੇ। ਸਾਡਾ ਵਟਸਐਪ ਨੰਬਰ ਨੋਟ ਕਰ ਲਓ ਜੀ, ਸਾਡਾ ਵਟਸਐਪ ਨੰਬਰ ਹੈ 7710-73-146। ਜੇਕਰ ਤੁਸੀਂ ਸਾਡੇ ਸਵਾਲ ਦਾ ਠੀਕ ਜਵਾਬ ਦੇ ਦਿੰਦੇ ਹੋ ਤਾਂ ਤੁਸੀਂ ਵੀ ਬਣ ਸਕਦੇ ਹੋ ਮਿਸਟਰ ਜੀਨੀਅਸ ਜਾਂ ਮਿਸ ਜੀਨੀਅਸ।
1: ਜੀ ਸੁਰਿੰਦਰ ਜੀ, ਤੁਸੀਂ ਬਿਲਕੁਲ ਸਹੀ ਆਖਿਆ, ਨੰਬਰ ਤੁਸੀਂ ਇੱਕ ਵਾਰ ਫਿਰ ਨੋਟ ਕਰਾ ਦਿਓ ਸਾਡੇ ਸਰੋਤਿਆਂ ਨੂੰ।
0: ਜੀ, ਸਾਡਾ ਵਟਸਐਪ ਨੰਬਰ ਨੋਟ ਕਰ ਲਓ ਜੀ ਦੁਬਾਰਾ, 7710-73-146।
1: ਜੀ, ਸਾਡੇ ਸਰੋਤੇ ਜਿਹੜੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਸੁਣ ਰਹੇ ਨੇ ਉਹ ਇਹ ਨੰਬਰ ਹਮੇਸ਼ਾ ਸੇਵ ਕਰਕੇ ਰੱਖਣ। ਇਸ ਨੰਬਰ ਦੇ ਉੱਤੇ ਉਹ ਸਾਨੂੰ ਵਟਸਐਪ ਸੁਨੇਹੇ ਭੇਜਦੇ ਨੇ, ਸਾਡੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਭੇਜਦੇ ਨੇ। ਬਹੁਤ ਵਾਰ ਇਹ ਨੰਬਰ ਸਾਡੇ ਸਰੋਤਿਆਂ ਦੇ ਕੰਮ ਆਉਂਦਾ ਅਤੇ ਸਾਡੇ ਉਹ ਸਰੋਤੇ ਜਿਹੜੇ ਕਿ ਆਪਣੇ ਕੰਮਕਾਰ ਤੋਂ ਘਰੇ ਜਾਂਦੇ ਹੋਏ ਗੱਡੀ ਦੇ ਵਿੱਚ ਰੇਡੀਓ ਸੁਣ ਰਹੇ ਨੇ ਉਹ ਸੀਟ ਬੈਲਟ ਲਾਉਣੀ ਨਾ ਭੁੱਲਣ, ਆਪਣੇ ਨਾਲ ਬੈਠੀ ਸਵਾਰੀ ਨੂੰ ਵੀ ਸੀਟ ਬੈਲਟ ਪਵਾ ਦੇਣ। ਅਤੇ ਜਿਹੜੇ ਸਾਥੀ ਹੁਣ ਦਫ਼ਤਰੋਂ ਕੰਮ ਕਰਕੇ ਨਿਕਲੇ ਨੇ ਜਾਂ ਨਿਕਲ ਰਹੇ ਨੇ, ਜਿੱਥੇ ਕਿਤੇ ਵੀ ਉਹਨਾਂ ਨੇ ਆਪਣਾ ਦੁਪਹੀਆ ਵਾਹਨ ਚੁੱਕਣਾ ਹੈ, ਉਦੋਂ ਉਹ ਹੈਲਮੈਟ ਪਾਉਣਾ ਨਾ ਭੁੱਲਣ। ਅਤੇ ਤੁਸੀਂ ਸਾਨੂੰ ਅੱਜ ਦੇ ਪ੍ਰੋਗਰਾਮ ਹੈਲੋ ਜੀਨੀਅਸ ਦੇ ਵਿੱਚ ਸਾਡੇ ਸਵਾਲਾਂ ਦੇ ਜਵਾਬ ਦੇਣੇ ਨੇ 7710-73-146 ਦੇ ਉੱਤੇ। ਤੁਸੀਂ ਇਹ ਜਦੋਂ ਤੱਕ ਸਾਡਾ ਨੰਬਰ ਸੇਵ ਕਰਦੇ ਹੋ ਉਦੋਂ ਤੱਕ ਅਸੀਂ ਤੁਹਾਨੂੰ ਇੱਕ ਜਾਣ

0: ਜਾਣਕਾਰੀ ਜਿਹੜੀ ਹੈ ਉਹ ਸੁਣਵਾਉਂਦੇ ਹਾਂ, ਕਿਉਂਕਿ ਭਾਰਤ ਸਰਕਾਰ ਵੱਲੋਂ ਹਰ ਘਰ ਤਿਰੰਗਾ ਮੁਹਿੰਮ ਚਲਾਈ ਹੋਈ ਹੈ। ਇਸ ਮੁਹਿੰਮ ਦੇ ਤਹਿਤ ਅਸੀਂ ਆਪਣੇ ਘਰ, ਆਪਣੇ ਦਫ਼ਤਰ, ਆਪਣੇ ਕੰਮਕਾਜ ਵਾਲੀ ਥਾਂ ਦੇ ਉੱਤੇ ਝੰਡਾ ਜਿਹੜਾ ਹੈ ਉਹ ਲਹਿਰਾਉਣਾ ਹੈਗਾ, ਅਤੇ ਉਹ ਝੰਡਾ ਲਹਿਰਾ ਕੇ ਅਸੀਂ ਇਹ ਅਹਿਦ ਲੈਣਾ ਕਿ ਅਸੀਂ ਆਪਣੇ ਕੰਮਕਾਰ ਵਾਲੀ ਥਾਂ ਦੇ ਉੱਤੇ ਜਿੱਥੇ ਵੀ ਅਸੀਂ ਹਾਂ, ਜਿੱਥੇ ਅਸੀਂ ਕੰਮ ਕਰ ਰਹੇ ਹਾਂ, ਅਸੀਂ ਇਮਾਨਦਾਰੀ ਦੇ ਨਾਲ ਕੰਮ ਕਰਾਂਗੇ। ਅਤੇ ਇੱਕ ਏਮਜ਼ ਬਠਿੰਡਾ ਵਿਖੇ ਵੀ ਅਜਿਹੀ ਹੀ ਇੱਕ ਮੁਹਿੰਮ ਏਮਜ਼ ਬਠਿੰਡਾ ਦੇ ਵਿੱਚ ਚਲਾਈ ਗਈ ਹਰ ਘਰ ਤਿਰੰਗਾ ਦੇ ਤਹਿਤ, ਕਿਉਂਕਿ ਏਮਜ਼ ਦਾ ਕੰਮ ਲੋਕਾਂ ਨੂੰ ਸ਼ਿਫਾ ਪਹੁੰਚਾਉਣੀ ਹੈ, ਲੋਕਾਂ ਨੂੰ ਸਿਹਤਮੰਦ ਰੱਖਣਾ ਹੈ। ਤਾਂ ਏਮਜ਼ ਦਾ ਜੋ ਵਿਭਾਗ ਹੈ, ਕਮਿਊਨਿਟੀ ਆਫ ਫੈਮਿਲੀ ਮੈਡੀਸਨ, ਇਸ ਵਿਭਾਗ ਦੇ ਤਹਿਤ ਇੱਕ ਉਪਰਾਲਾ ਕੀਤਾ ਗਿਆ ਜਿਸ ਦੇ ਤਹਿਤ ਅਨੀਮੀਆ ਸੰਬੰਧੀ ਇੱਕ ਕੈਂਪ, ਵਿਸ਼ੇਸ਼ ਕੈਂਪ ਅੱਜ ਸਵੇਰੇ ਏਮਜ਼ ਵਿਖੇ ਲਗਾਇਆ ਗਿਆ। ਅਤੇ ਇਸ ਕੈਂਪ ਦੇ ਵਿੱਚ ਕੀ ਸੀ, ਕਿਸ ਤਰ੍ਹਾਂ ਦੀ ਜਾਣਕਾਰੀ ਅਨੀਮੀਆ ਬਾਰੇ ਉਸ ਕੈਂਪ ਦੇ ਵਿੱਚ ਦਿੱਤੀ ਗਈ, ਕਿਸ ਤਰ੍ਹਾਂ ਦੇ ਚੈੱਕਅਪ ਜਿਹੜੇ ਹੈ ਉਹ ਕੀਤੇ ਗਏ ਲੋਕਾਂ ਦੇ ਖੂਨ ਦੇ ਨਾਲ ਸੰਬੰਧਿਤ, ਇਸ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਨੇ CFM ਵਿਭਾਗ, ਯਾਨੀ ਕਿ ਕਮਿਊਨਿਟੀ ਅਤੇ ਫੈਮਿਲੀ ਮੈਡੀਸਨ ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਡਾਕਟਰ ਰਕੇਸ਼ ਕੱਕੜ ਜੀ। ਆਓ ਇਹਨਾਂ ਤੋਂ ਪਹਿਲਾਂ ਇਹ ਜਾਣਕਾਰੀ ਸੁਣਦੇ ਹਾਂ, ਅਸੀਂ ਇਸ 5 ਮਿੰਟ ਦੀ ਬਿਹਤਰੀਨ ਜਾਣਕਾਰੀ ਤੋਂ ਬਾਅਦ ਤੁਹਾਡੇ ਲਈ ਸਿਲਸਿਲਾ ਹੈਲੋ ਜੀਨੀਅਸ ਲੈ ਕੇ ਮੁੜ ਹਾਜ਼ਰ ਹੋਵਾਂਗੇ।
1: ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰੋਗਰਾਮ 'ਚ ਤੁਹਾਡਾ। ਅੱਜ ਅਸੀਂ ਵਿਸ਼ੇਸ਼ ਤੌਰ 'ਤੇ ਪਹੁੰਚੇ ਹਾਂ ਏਮਜ਼ ਬਠਿੰਡਾ ਵਿਖੇ, ਜਿੱਥੇ ਕਿ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ 9 ਤੋਂ 17 ਤਰੀਕ ਤੱਕ ਇੱਕ ਵਿਸ਼ੇਸ਼ ਕੈਂਪ ਜਿਹੜਾ ਹੈ ਉਹ ਲਗਾਇਆ ਜਾ ਰਿਹਾ ਹੈ, ਜਿਸ ਕੈਂਪ ਦੇ ਵਿੱਚ ਬਹੁਤ ਸਾਰੇ ਚੈੱਕਅਪ ਜਿਹੜੇ ਹੈ ਉਹ ਕੀਤੇ ਜਾ ਰਹੇ ਨੇ। ਇਹ ਕੈਂਪ ਵਿਸ਼ੇਸ਼ ਤੌਰ 'ਤੇ ਕਮਿਊਨਿਟੀ ਐਂਡ ਫੈਮਿਲੀ ਮੈਡੀਸਨ ਵਿਭਾਗ ਵੱਲੋਂ ਲਗਾਇਆ ਜਾ ਰਿਹਾ ਹੈ। ਇਸ ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਡਾਕਟਰ ਰਕੇਸ਼ ਕੱਕੜ ਜੀ ਸਾਡੇ ਨਾਲ ਨੇ, ਉਹ ਸਾਨੂੰ ਵਿਸ਼ੇਸ਼ ਜਾਣਕਾਰੀ ਦੇ ਰਹੇ ਹੈ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰਸਾਰਣ 'ਚ।
2: ਧੰਨਵਾਦ ਜੀ। ਮੈਂ ਆਪਣੇ ਡਾਇਰੈਕਟਰ ਡਾਕਟਰ ਰਤਨ ਗੁਪਤਾ ਸਰ ਕੇ ਮਾਧਿਅਮ ਸੇ ਇਹ ਬਤਾਨਾ ਚਾਹਤਾ ਹੂੰ ਕਿ ਹਮ ਲੋਗ ਨੇ ਯੇ ਇੱਕ ਮੁਹਿੰਮ ਚਲਾਈ ਹੈ ਜੋ ਭਾਰਤ ਸਰਕਾਰ ਨੇ ਹਮੇ ਬੋਲਾ ਥਾ ਕਿ ਆਪ 9 ਤਾਰੀਖ ਸੇ 17 ਤਾਰੀਖ ਤੱਕ ਇੱਕ ਸਪੈਸ਼ਲ ਡਰਾਈਵ ਚਲਾਈਏ ਔਰ ਇਸਮੇ ਜੋ ਵੀ ਭਾਰਤ ਲੋਕੋ ਕੀ ਪ੍ਰੋਬਲਮਸ ਹੈ, ਜੈਸੇ ਅਨੀਮੀਆ ਬਹੁਤ ਜ਼ਿਆਦਾ, ਨਸ਼ਾ ਯਹਾਂ ਪੇ ਜ਼ਿਆਦਾ ਹੈ, NCDs ਜੋ ਨਾਨ ਕਮਿਊਨੀਕੇਬਲ ਡਿਜ਼ੀਜ਼ ਹੈ, ਹਾਈਪਰ ਟੈਂਸ਼ਨ, ਡਾਇਬਿਟੀਜ਼, ਉਸਕੇ ਬਾਰੇ ਮੈਂ ਲੋਕੋ ਕੋ ਜਾਗਰੂਕ ਕਰੀਏ, ਸਫਾਈ ਸਵੱਛਤਾ ਅਭਿਆਨ ਚਲਾਈਏ। ਤੋ ਹਮਨੇ ਡੇਲੀ ਪਲਾਨ ਕੀਆ ਹੈ ਕਿ ਹਰ ਦਿਨ ਹਮ ਅਲੱਗ ਅਲੱਗ ਐਕਟੀਵਿਟੀ ਕਰੇਂਗੇ, ਤੋ ਅੱਜ ਹਮ ਅਨੀਮੀਆ ਕੇ ਬਾਰੇ ਮੈਂ ਲੋਕੋ ਕੋ ਜਾਗਰੂਕ ਕਰ ਰਹੇ ਹੈ, ਤੋ ਸਪੈਸ਼ਲ ਡਰਾਈਵ ਹੈ ਜਿਸਮੇ ਜਾਗਰੂਕਤਾ ਵੀ ਦੇਂਗੇ ਔਰ ਯਹਾਂ ਪੇ ਟੈਸਟ ਕੀ ਸੁਵਿਧਾਏ ਵੀ ਮੁਫਤ ਦੀ ਜਾਏਗੀ। ਉਸਕੋ ਕੈਸੇ ਬਚਾ ਸਕਤਾ ਬਚਾਇਆ ਜਾ ਸਕਤਾ ਹੈ, ਉਸਕੇ ਜਾਣਨੇ ਕੇ ਪਹਿਲੇ ਹਮੇ ਪਤਾ ਹੋਣਾ ਚਾਹੀਏ ਕਿ ਹਮੇ ਕੈਸੇ ਪਤਾ ਚਲੇਗਾ ਕਿ ਹਮੇ ਅਨੀਮੀਆ ਹੋ ਸਕਤਾ ਹੈ। ਤੋ ਅਨੀਮੀਆ ਹੋਣੇ ਕੇ ਲੀਏ ਜੈਸੇ ਅਗਰ ਆਪਕੋ ਲਗਤਾ ਹੈ ਕਿ ਥੋੜਾ ਸਾ ਵੀ ਆਪ ਚਲਤੇ ਹੈ, ਥੋੜਾ ਸਾ ਕਾਮ ਕਰਤੇ ਹੈ, ਆਪਕੋ ਥਕਾਵਟ ਲਗਨੇ ਲਗਤੀ ਹੈ, ਆਪਕੇ ਜੋ ਸ਼ਰੀਰ ਹੈ ਵੋ ਥੋੜਾ ਸਾ ਫੀਕਾਪਨ ਹੈ ਉਸਮੇ, ਮਤਲਬ ਜੋ ਥੋੜੀ ਸੀ ਲਾਲੀ ਸੀ ਹੋਣੀ ਚਾਹੀਏ ਹਮਾਰੇ ਸ਼ਰੀਰ ਮੇ, ਵੋ ਨਹੀਂ ਹੈ, ਹਮਾਰੇ ਨਾਖੂਨ ਸੇ ਦੇਖ ਸਕਤੇ ਹੈ, ਜੀਭ ਮੇ ਦੇਖ ਸਕਤੇ ਹੈ, ਆਂਖੋਂ ਸੇ ਪਤਾ ਚਲ ਜਾਤਾ ਹੈ ਕਿ ਹਮੇ ਖੂਨ ਕੀ ਕਮੀ ਹੈ। ਤੋ ਅਗਰ ਖੂਨ ਕੀ ਕਮੀ ਹੈ ਤੋ ਬੱਚੋਂ ਮੇ ਜੈਸੇ ਬੱਚੇ ਥੋੜਾ ਸਾ ਖੇਲੇਂਗੇ ਔਰ ਥੱਕ ਜਾਏਂਗੇ ਔਰ ਜਬ ਪੜ੍ਹਨੇ ਬੈਠੇਂਗੇ ਤੋ ਉਨਕਾ ਮਨ ਨਹੀਂ ਲਗੇਗਾ, ਇਕਾਗਰਤਾ ਨਹੀਂ ਰਹੇਗੀ, ਕੋਨਸਨਟ੍ਰੇਟ ਨਹੀਂ ਕਰ ਪਾਏਂਗੇ ਪੜ੍ਹਾਈ ਮੇ। ਤੋ ਇਸਕੇ ਲੀਏ ਕੁਛ ਜ਼ਰੂਰੀ ਹੈ ਕਿ ਜੈਸੇ ਭਾਰਤ ਸਰਕਾਰ ਨੇ ਅਲਬੈਂਡਾਜ਼ੋਲ ਯਾ ਡੀ ਵਾਰਮਿੰਗ ਕੀ ਹਰ ਸਾਲ ਹਮ ਕਰਤੇ ਹੈ, ਤੋ ਉਸਕੋ ਹਮੇ ਸੀਰੀਅਸਲੀ ਲੈਣਾ ਹੈ, ਵੋ ਅਲਬੈਂਡਾਜ਼ੋਲ ਕੀ ਟੈਬਲੇਟ ਲੈਣੀ ਹੈ ਔਰ ਆਪਕੋ ਚਾਹੀਏ ਕਿ ਆਪ ਇੱਕ ਵਾਰ ਜਾ ਕੇ ਆਪਣੇ ਖੂਨ ਕੀ ਜਾਂਚ ਕਰਾਏ, ਅਗਰ ਆਪਕਾ ਹੀਮੋਗਲੋਬਿਨ ਕਮ ਹੈ, ਮਤਲਬ ਜੈਸੇ ਲੇਡੀਜ਼ ਮੇ 12 ਸੇ ਕਮ ਹੈ ਯਾ ਮੇਲਸ ਮੇ 14 ਸੇ ਅਗਰ ਕਮ ਹੈ ਆਪਕਾ ਹੀਮੋਗਲੋਬਿਨ, ਤੋ ਆਪਕੋ ਜ਼ਰੂਰਤ ਹੈ ਕਿ ਸਬਸੇ ਪਹਿਲੇ ਆਪ ਅੱਛੇ ਸਵੱਛ ਜੀਵਨ ਸ਼ੈਲੀ ਅਪਣਾਏ, ਜਿਸਮੇ ਕਿ ਆਪ ਹਰੀ ਸਾਗ ਸਬਜ਼ੀਆਂ ਖਾ ਸਕਤੇ ਹੈ ਔਰ ਜੋ ਵਿਟਾਮਿਨ ਸੀ ਹੈ ਜੈਸੇ ਨਿੰਬੂ ਮੇ, ਆਂਵਲਾ ਮੇ ਹੈ, ਅਮਰੂਦ ਮੇ, ਯੇ ਸਾਰੀ ਚੀਜ਼ੇ ਆਪ ਆਪਣੇ ਖਾਣੇ ਕੇ ਸਾਥ ਸੇਵਨ ਕਰੇਂਗੇ ਤੋ ਉਸਕਾ ਜ਼ਿਆਦਾ ਅੱਛਾ ਐਬਜ਼ੋਰਪਸ਼ਨ ਹੋਗਾ। ਔਰ ਜ਼ਰੂਰਤ ਹੈ ਕਿ ਹਮੇ ਚਾਏ ਨਹੀਂ ਪੀਣੀ, ਹਮ ਖਾਣਾ ਖਾਣੇ ਕੇ ਤੁਰੰਤ ਬਾਅਦ ਚਾਏ ਪੀ ਲੈਤੇ ਹੈ, ਜਿਸ ਸੇ ਕਿ ਉਸਕਾ ਐਬਜ਼ੋਰਪਸ਼ਨ ਹੈਂਪਰ ਹੋ ਜਾਤਾ ਹੈ। ਤੋ ਯੇ ਇੱਕ ਕਾਮਨ ਪ੍ਰੈਕਟਿਸ ਦੇਖੀ ਗਈ ਹੈ ਯਹਾਂ ਪੇ। ਔਰ ਆਪ ਕਰ ਸਕਤੇ ਹੈ ਕਿ ਆਪ ਘਰੋਂ ਮੇ ਆਪਣੇ ਜੋ ਸਬਜ਼ੀਆਂ ਬਣਾਤੇ ਹੈ ਲੋਹੇ ਕੀ ਕੜਾਹੀ ਮੇ ਬਣਾਈਏ, ਜਿਸ ਸੇ ਆਪਕਾ ਆਇਰਨ ਆਪਣੇ ਆਪ ਬੜ ਜਾਏਗਾ, ਗੁੜ ਖਾਈਏ ਆਪ, ਤੋ ਐਸੀ ਚੀਜ਼ੇ ਖਾਏਂਗੇ ਜਿਸਸੇ ਕਿ ਹਮ ਜੰਕ ਫੂਡ ਕੋ ਹਮੇ ਜ਼ਿਆਦਾ ਸੇ ਜ਼ਿਆਦਾ ਅਵੋਇਡ ਕਰਨਾ, ਯੇ ਸਿਰਫ ਅਨੀਮੀਆ ਕੇ ਲਈ ਨਹੀਂ ਬਾਕੀ ਵੀ ਬਹੁਤ ਸਾਰੀ ਬਿਮਾਰੀਆਂ ਮੈਂ ਆਪਕੇ ਰੋਕਥਾਮ ਕਰੇਗਾ।
1: ਡਾਕਟਰ ਸਾਹਿਬ, ਅਸੀਂ ਬੱਚਿਆਂ ਦੇ ਵਿੱਚ ਵੀ ਇਹ ਜੋ HB ਦਾ ਲੈਵਲ ਤੁਸੀਂ ਦੱਸਿਆ ਔਰਤਾਂ ਤੇ ਮਰਦਾਂ 'ਚ ਦੱਸਿਆ, ਸਾਨੂੰ ਬੱਚਿਆਂ ਦੇ ਵਿੱਚ ਵੀ ਦੱਸੋ 14 ਸਾਲ ਦੇ ਬੱਚਿਆਂ ਦੇ ਵਿੱਚ ਕਿੰਨਾ ਹੋਣਾ ਚਾਹੀਦਾ, ਬੱਚਿਆਂ ਦੇ ਵਿੱਚ ਵੀ ਛੋਟੀ ਬੱਚਿਆਂ 'ਚ ਅਤੇ ਲੜਕਿਆਂ 'ਚ ਦੱਸੋ।

0: ਜੀ ਸਾਡੇ ਕੋਲ ਬਹੁਤ ਸਾਰੇ ਸਾਥੀ ਸਾਨੂੰ ਮੈਸੇਜ ਕਰ ਰਹੇ ਨੇ ਜੀ, ਸਾਨੂੰ ਗਿੱਦੜਬਾਹਾ ਤੋਂ ਸੋਨੂੰ, ਮਨੋਜ, ਵਿਵੇਕ ਅਤੇ ਪ੍ਰਸ਼ਾਂਤ ਜਿਹੜੇ ਨੇ ਉਹ ਸਹੀ ਜਵਾਬ ਇਸ ਦਾ ਦੱਸ ਰਹੇ ਨੇ। ਵਿਧਾਨ ਸਭਾ ਦੇ ਵਿੱਚ ਇਹ ਕਹਿੰਦੇ ਨੇ ਵਿਰੋਧੀ ਧਿਰ ਦੇ ਆਗੂ ਨੇ ਜੀ ਪ੍ਰਤਾਪ ਸਿੰਘ ਬਾਜਵਾ। ਬਹੁਤ ਸਾਰੇ ਸਾਥੀ ਸਾਨੂੰ ਮੈਸੇਜ ਕਰ ਰਹੇ ਆ ਜੀ, ਪਿੰਡ ਜਗਾ ਰਾਮ ਤੀਰਥ ਤੋਂ ਲਾਭ ਸਿੰਘ ਰਤਨ ਹੋਰੀ ਇਹਨਾਂ ਦਾ ਪਰਿਵਾਰ, ਸੰਦੀਪ ਕੌਰ ਵੀ ਸਾਡੇ ਨਾਲ ਜੁੜੇ ਹੋਏ ਆ, ਕੁਲਵੰਤ ਗਿੱਲ ਮਲੋਟ ਤੋਂ ਸਾਨੂੰ ਮੈਸੇਜ ਕਰ ਰਹੇ ਆ, ਗਗਨਦੀਪ ਕੌਰ ਹੋਰੀ ਵੀ ਸਾਨੂੰ ਮੈਸੇਜ ਕਰ ਰਿਹਾ, ਖੁਸ਼ਦੀਪ ਸਿੰਘ ਜਿਨ੍ਹਾਂ ਦਾ ਪਿੰਡ ਜਿਹੜਾ ਹੈ ਇੱਥੇ ਇਹਨਾਂ ਨੇ ਲਿਖਿਆ ਹੈ, ਸੰਦੋਹਾ ਸਾਨੂੰ ਮੈਸੇਜ ਕਰ ਰਹੇ ਆ। ਬਹੁਤ ਸਾਰੇ ਸਾਥੀ ਸਾਨੂੰ ਮੈਸੇਜ ਕਰ ਰਹੇ ਆ, ਜਿਨ੍ਹਾਂ 'ਚ ਸਾਡੇ ਕੋਲ ਸੰਗਵਾਣਾ ਬਸਤੀ ਤੋਂ ਅਭੀ, ਮਨੀਸ਼, ਕਾਲੂ ਅਤੇ ਤਨਮੈ ਹੋਰੀ ਵੀ ਸ਼ਾਮਿਲ ਨੇ। ਤੁਸੀਂ ਵੀ ਸਾਥੀਓ ਸਾਨੂੰ ਮੈਸੇਜ ਕਰਨਾ ਹੈ, ਪਰ ਸਹੀ ਜਵਾਬ ਦੇ ਨਾਲ, ਛੇਤੀ ਨਾਲ ਤੁਸੀਂ ਸਾਨੂੰ ਦੱਸ ਦਿਓ ਅਗਲੇ ਸਵਾਲ ਦਾ ਜਵਾਬ, ਅਤੇ ਉਹ ਸਵਾਲ ਹੈ ਜੀ ਤੁਹਾਡੇ ਲਈ।
1: ਜੀ ਅਗਲਾ ਸਵਾਲ ਹੈ ਜੀ ਸਾਡਾ, 15 ਅਗਸਤ ਨੂੰ ਅਸੀਂ ਆਜ਼ਾਦੀ ਦੀ 90ਵੀਂ ਵਰ੍ਹੇਗੰਢ ਮਨਾ ਰਹੇ ਹਾਂ।
0: ਜੀ ਬਿਲਕੁਲ ਹੀ ਸੌਖਾ ਸਵਾਲ ਹੈ, ਛੇਤੀ ਨਾਲ ਦੱਸ ਦਿਓ ਇਹ 90ਵੀਂ ਵਰ੍ਹੇਗੰਢ ਹੈ ਜੀ।

0: ਆਜ਼ਾਦੀ ਦੀ ਜੋ ਅਸੀਂ ਇਸ ਵਾਰ ਮਨਾ ਰਹੇ ਹਾਂ ਅਤੇ ਜੋ ਸਾਥੀ ਸਾਨੂੰ ਮੈਸੇਜ ਕਰ ਰਹੇ ਹੈ ਉਹਨਾਂ 'ਚ ਸਾਡੇ ਕੋਲ ਅਸੀਂ ਜੇਕਰ ਸ਼ਾਮਿਲ ਕਰੀਏ ਪਿੰਡ ਗਿੱਦੜਬਾਹਾ ਤੋਂ ਬਾਬੂ ਸਿੰਘ ਮਾਨ ਅਤੇ ਇਹਨਾਂ ਦਾ ਪਰਿਵਾਰ ਸਾਨੂੰ ਮੈਸੇਜ ਕਰ ਰਿਹਾ ਹੈ। ਉੱਧਰ ਸਾਡੇ ਕੋਲ ਸੰਦੀਪ ਸਿੰਘ ਜੀ ਵੀ ਆ ਗਏ ਨੇ ਪਿੰਡ ਸਿੱਖਾਲਾ ਸ਼੍ਰੀ ਮੁਕਤਸਰ ਸਾਹਿਬ ਤੋਂ। ਸਾਨੂੰ ਜਵਾਬ ਦੇਣ ਵਾਲੇ ਸਾਥੀਆਂ ਦੇ ਵਿੱਚ ਹੈਰੀ ਡੂਮ ਵਾਲੀ ਰਣਬੀਰ ਕਪੂਰ ਜਿਹੜੇ ਨੇ ਉਹ ਵੀ ਸ਼ਾਮਿਲ ਨੇ ਜੀ। ਸਾਡੇ ਕੋਲ ਸਰਬਜੀਤ ਕੌਰ ਪਿੰਡ ਮੌੜ ਮੰਡੀ ਤੋਂ ਵੀ ਸ਼ਾਮਿਲ ਹੋ ਚੁੱਕੇ ਨੇ ਜੀ। ਅਤੇ ਅਸੀਂ ਸਾਡੇ ਸਰੋਤਿਆਂ ਨੂੰ ਦੱਸ ਦਈਏ ਕਿ ਸਾਡੇ ਨਾਲ ਖੁਸ਼ਦੀਪ ਸਿੰਘ ਪਿੰਡ ਸੰਦੋਹਾ ਤੋਂ ਸ਼ਾਮਿਲ ਨੇ ਜੀ। ਅਤੇ ਅਗਲਾ ਸਵਾਲ ਤੁਹਾਡੇ ਲਈ ਸਰੋਤਿਓ, ਤੀਜਾ ਸਵਾਲ ਜੀ।
1: ਜੀ, ਅਗਲਾ ਸਵਾਲ ਹੈ ਜੀ ਸਾਡਾ, ਪੰਜਾਬ ਵਿਧਾਨ ਸਭਾ ਵਿੱਚ ਡਿਪਟੀ ਸਪੀਕਰ ਦਾ ਕੀ ਨਾਮ ਹੈ ਜੀ?
0: ਲਓ ਜੀ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਾ ਨਾਂ ਦੱਸਣਾ ਹੈ, ਥੋੜ੍ਹਾ ਜਿਹਾ ਧਿਆਨ ਨਾਲ ਜਵਾਬ ਦੇਣਾ ਹੈ, ਗਲਤ ਜਵਾਬ ਨਹੀਂ ਦੇਣਾ ਸਾਥੀਓ।

ਜੀ, ਤੇ ਸਾਡੇ ਵੱਲੋਂ ਪੁੱਛੇ ਗਏ ਸਵਾਲਾਂ ਦੀ ਸਹੀ ਜਵਾਬ ਦੇ ਕੇ ਕਦਰ ਕਰ ਰਹੇ ਨੇ ਰਤਨ ਅਤੇ ਸਿਮਰਨ ਬਠਿੰਡਾ ਤੋਂ। ਇਹਨਾਂ ਨੇ ਦੱਸ ਦਿੱਤਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਡਿਪਟੀ ਸਪੀਕਰ ਜਿਹੜੇ ਨੇ ਉਹਨਾਂ ਦਾ ਨਾਂ ਹੈ ਜੈ ਕ੍ਰਿਸ਼ਨ ਰੋੜੀ ਜੀ। ਇਹਨਾਂ ਦਾ ਮਿਸਟਰ ਜਾਂ ਫਿਰ ਮਿਸ ਜੀਨੀਅਸ ਬਣਨ ਦੇ ਉੱਤੇ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਤੁਸੀਂ ਵੀ ਸਾਥੀਓ ਸਾਨੂੰ ਸਾਡੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਸਹੀ ਜਵਾਬ ਸਾਡੇ ਵਟਸਐਪ ਨੰਬਰ ਦੇ ਉੱਤੇ ਦੇ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 7173 73 146। ਸਮਾਂ ਨੋਟ ਕਰ ਲਓ, 6:46 ਤੇ 25 ਸਕਿੰਟ।

0: ਸੁਖਮਨਪ੍ਰੀਤ ਕੌਰ ਜਿਹੜੇ ਨੇ ਉਹ ਵੀ ਸਾਨੂੰ ਜਵਾਬ ਦੇਣ ਵਾਸਤੇ ਆਏ, ਪਰ ਇਹਨਾਂ ਦਾ ਜਵਾਬ ਥੋੜ੍ਹਾ ਜਿਹਾ ਜਿਹੜਾ ਹੈ ਲੇਟ ਹੋ ਗਿਆ। ਇਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਪ੍ਰੋਗਰਾਮ 'ਚ ਵੈਸੇ ਸ਼ਾਮਿਲ ਹੋਣ ਲਈ। ਅਤੇ ਸਾਥੀਓ, ਤੁਸੀਂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਣਾ ਹੈਗਾ ਅਤੇ ਤੁਸੀਂ ਸਾਨੂੰ ਵਟਸਐਪ ਕਰਨਾ ਹੈ, ਅਤੇ ਇਤਮਿਨਾਨ ਨਾਲ ਤੁਸੀਂ ਜੇਕਰ ਕਿਤੇ ਬੈਠੇ ਹੋ ਤਾਂ ਸਾਨੂੰ ਵਟਸਐਪ ਜ਼ਰੂਰ ਕਰੋ। ਅਗਲਾ ਸਵਾਲ ਤੁਹਾਨੂੰ ਪੁੱਛ ਰਹੇ ਨੇ ਸੁਰਿੰਦਰ ਸਿੰਘ ਜੀ।
1: ਜੀ, ਅਗਲਾ ਸਵਾਲ ਹੈ ਜੀ, ਸਾਡਾ ਵਿਸ਼ਵ ਸ਼ੇਰ ਦਿਵਸ ਕਦੋਂ ਮਨਾਇਆ ਜਾਂਦਾ ਹੈ ਜੀ?
0: ਜੀ, ਸਾਡੇ ਇਹ ਸਵਾਲ ਉਹੀ ਨੇ ਜਿਹੜੇ ਕਿ ਤੁਸੀਂ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਅਖਬਾਰੀ ਸੁਰਖੀਆਂ 'ਚ ਸੁਣਦੇ ਹੋ ਜਾਂ ਫਿਰ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ ਜਾਣਕਾਰੀ ਦੇ ਤਹਿਤ ਸੁਣਦੇ ਹੋ, ਇਸ ਦਾ ਸਹੀ ਜਵਾਬ ਤੁਸੀਂ ਦੇਣਾ ਜੀ। ਅਸੀਂ ਇਸ ਦਾ ਸਹੀ ਜਵਾਬ ਜੀ ਬਿਲਕੁਲ ਖੁਸ਼ਦੀਪ ਸਿੰਘ ਨੇ ਪਿੰਡ ਸੰਦੋਹਾ ਤੋਂ ਦੇ ਦਿੱਤਾ ਹੈ ਜੀ। 10 ਅਗਸਤ ਹੈ ਇਸ ਦਾ ਸਹੀ ਜਵਾਬ। ਸ਼ੇਰ ਦਿਵਸ ਜਿਹੜਾ ਹੈ ਵਿਸ਼ਵ, ਉਹ ਮਨਾਇਆ ਜਾਂਦਾ ਹੈ 10 ਅਗਸਤ ਨੂੰ। ਅਤੇ ਇਸ ਨਾਲ ਸੰਬੰਧਿਤ ਇੱਕ ਖਬਰ ਵੀ ਹੈ ਮੇਰੇ ਕੋਲ, ਜੋ ਕਿ ਸਾਡੇ ਲਈ ਆਪਣਾ ਸੁਰਿੰਦਰ ਮਾਨ ਵਾਲੀ ਗੱਲ ਹੈ, ਕਿਉਂਕਿ ਕੱਲ੍ਹ ਇਹ ਦਿਨ ਮਨਾਇਆ ਗਿਆ ਤਾਂ ਕੱਲ੍ਹ ਕੇਂਦਰੀ ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਜਿਹੜੇ ਸੀਗੇ, ਉਹਨਾਂ ਨੇ ਇਹ ਵੀ ਆਖਿਆ ਕਿ ਭਾਰਤ ਦੇ ਵਿੱਚ ਏਸ਼ੀਆਈ ਸ਼ੇਰਾਂ ਦੀ ਆਬਾਦੀ ਹੁਣ ਵੱਧ ਗਈ ਹੈ, ਜੋ ਸਾਡੇ ਲਈ ਚੰਗੀ ਖੁਸ਼ਖਬਰੀ ਹੈ। 2015 'ਚ ਜਿੱਥੇ ਭਾਰਤ 'ਚ ਇਹ ਸ਼ੇਰ 523 ਸੀਗੇ, ਉਹ 10 ਸਾਲਾਂ ਬਾਅਦ 2025 'ਚ ਵੱਧ ਕੇ 891 ਹੋ ਗਏ ਨੇ। ਅਤੇ ਵਿਸ਼ਵ ਸ਼ੇਰ ਦਿਵਸ ਮੌਕੇ ਉਹਨਾਂ ਐਕਸ ਦੇ ਉੱਤੇ ਇਹ ਪੋਸਟ ਪਾ ਕੇ ਇਹ ਆਖਿਆ, ਅਤੇ ਉਹਨਾਂ ਆਖਿਆ ਕਿ ਨਾਜ਼ੁਕ ਨਿਵਾਸ ਸਥਾਨਾਂ ਦੀ ਰੱਖਿਆ ਕਰਨ ਤੋਂ ਲੈ ਕੇ ਸੰਭਾਲ ਸੰਬੰਧੀ ਯਤਨਾਂ ਨੂੰ ਮਜ਼ਬੂਤ ਕਰਨ ਤੱਕ ਭਾਰਤ ਨੇ ਇਹ ਦਰਸਾਇਆ ਕਿ ਵਿਕਾਸ ਅਤੇ ਕੁਦਰਤ ਦੀ ਸੰਭਾਲ ਇਕੱਠੇ ਅੱਗੇ ਵੱਧ ਕੇ ਕੀਤੀ ਜਾ ਸਕਦੀ ਹੈ। ਅਤੇ ਅਸੀਂ ਵੀ ਨਾ ਸਿਰਫ ਸ਼ੇਰ ਬਲਕਿ ਹੋਰ ਵੀ ਜਿਹੜੇ ਕੁਦਰਤੀ ਜਾਨਵਰ ਨੇ ਇਹਨਾਂ ਦੀ ਸਾਂਭ ਸੰਭਾਲ ਕਰਨੀ ਹੈ। ਅਤੇ ਸਾਡੇ ਸਰੋਤੇ ਜਿਹੜੇ ਨੇ ਉਹ ਸਾਡੇ ਪ੍ਰੋਗਰਾਮਾਂ ਦੀ ਬੜੀ ਬਿਹਤਰੀ ਦੇ ਨਾਲ ਸਾਂਭ ਸੰਭਾਲ ਕਰਦੇ ਨੇ, ਸਾਡੇ ਵੱਲੋਂ ਪੁੱਛੇ ਹੋਏ ਸਵਾਲਾਂ ਦੇ ਜਵਾਬ ਸੁਰਿੰਦਰ ਉਹ ਦੇ ਰਹੇ ਨੇ। ਅਤੇ ਫਿਰ ਤੁਸੀਂ ਵੀ ਫੁਰਤੀ ਦਿਖਾਓ ਅਤੇ ਅਗਲਾ ਸਵਾਲ ਪਾ ਦਿਓ ਸਾਡੇ ਸਰੋਤਿਆਂ ਨੂੰ।
1: ਜੀ, ਅਗਲਾ ਸਵਾਲ ਸਾਡਾ ਬਿਲਕੁਲ ਤਿਆਰ ਹੈ ਜੀ। ਅਨੰਦਪੁਰ ਸਾਹਿਬ ਕਿਸ ਗੁਰੂ ਸਾਹਿਬਾਨ ਨੇ ਵਸਾਇਆ ਸੀ?
0: ਲਓ ਜੀ, ਬਿਲਕੁਲ ਹੀ ਆਸਾਨ ਤਰੀਨ ਸਵਾਲ ਹੈ ਇਹ, ਛੇਤੀ ਨਾਲ ਦੱਸ ਦਿਓ ਜੀ ਕਿੰਨਾ ਨੇ ਸ਼੍ਰੀ ਅਨੰਦਪੁਰ ਸਾਹਿਬ ਵਸਾਇਆ ਸੀ, ਕਿਹੜੇ ਗੁਰੂ ਸਾਹਿਬ ਸੀ?

0: ਇਸ ਦਾ ਸਹੀ ਜਵਾਬ ਸਾਨੂੰ ਦੇ ਰਹੇ ਨੇ ਹਰਮੀਤ ਸਿੰਘ ਤੇ ਸੁਮੀਤ ਸਿੰਘ। ਇਹਨਾਂ ਨੇ ਰਾਮਾ ਤੋਂ ਸਾਨੂੰ ਮੈਸੇਜ ਕੀਤਾ ਹੈ ਤੇ ਇਹਨਾਂ ਦੱਸ ਦਿੱਤਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਇਹ ਨਗਰ ਜਿਹੜਾ ਹੈ ਵਸਾਇਆ ਸੀਗਾ। ਇਹਨਾਂ ਦਾ ਜਵਾਬ ਬਿਲਕੁਲ ਸਹੀ ਹੈ ਤੇ ਅਗਲਾ ਸਵਾਲ ਵੀ ਪੁੱਛ ਲਓ ਸੁਰਿੰਦਰ ਜੀ ਛੇਤੀ ਨਾਲ।
1: ਜੀ ਬਿਲਕੁਲ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅਗਲੇ ਚੀਫ ਜਸਟਿਸ ਲਈ ਕਿਹਨਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜੀ?
0: ਜੀ ਦੱਸ ਦਿਓ ਜੀ ਕਿਹਨਾਂ ਦੇ ਨਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਅੱਜ ਦੇ ਅਖਬਾਰ ਦੇ ਵਿੱਚ ਹੀ ਇਹ ਖਬਰ ਸੀਗੀ ਤੇ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਅਖਬਾਰ ਪੜ੍ਹਦੇ ਹੋ ਸਾਨੂੰ ਪਤਾ ਹੈ ਤੇ ਸਾਡੇ ਕੋਲ ਜਵਾਬ ਜਿਹੜਾ ਉਹ ਹੁਣੇ ਆ ਜਾਣਾ।

0: ਜੀ ਸੁਰਿੰਦਰ, ਸਾਡੇ ਜੋ ਸਾਥੀ ਨੇ, ਨੌਜਵਾਨ ਸਾਥੀ, ਉਹ ਬੜੀ ਮਿਹਨਤ ਕਰਦੇ ਨੇ, ਤੇਜ਼ ਤਰਾਰ ਨੇ। ਮਨਪ੍ਰੀਤ ਕੌਰ ਸ਼ਕਤੀ ਵਿਹਾਰ ਬਠਿੰਡਾ ਤੋਂ ਸਾਨੂੰ ਜਵਾਬ ਦੇ ਰਹੇ ਆ। ਸਹੀ ਜਵਾਬ ਇਹ ਕਹਿੰਦੇ ਨੇ ਕਿ ਜੋ ਪੰਜਾਬ ਅਤੇ ਹਰਿਆਣਾ ਦੇ ਅਗਲੇ ਚੀਫ ਜਸਟਿਸ ਹੋਣਗੇ ਹਾਈ ਕੋਰਟ ਦੇ, ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਹੋਣਗੇ। ਇਹਨਾਂ ਨੇ ਸਹੀ ਜਵਾਬ ਦੇ ਦਿੱਤਾ ਹੈ ਜੀ। ਅਤੇ ਸਾਡੇ ਕੋਲ ਬਹੁਤ ਸਾਰੇ ਸਾਥੀ ਜਿਹੜੇ ਆ ਉਹ ਪਹੁੰਚ ਚੁੱਕੇ ਨੇ। ਹਰਜਿੰਦਰ ਸਿੰਘ, ਜਸਵੀਰ, ਰੇਖਾ, ਸੋਨੀ, ਸੀਤਾ ਔਰ ਗੀਤਾ, ਇਹ ਸਾਨੂੰ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਮੈਸੇਜ ਕਰ ਰਹੇ ਆ ਜੀ। ਸਾਡੇ ਕੋਲ ਪਿੰਡ ਭਾਗੀਵਾਂਦਰ ਤੋਂ ਸੁਖਬੀਰ ਸਿੰਘ ਅਤੇ ਰੇਖਾ ਸਾਨੂੰ ਮੈਸੇਜ ਕਰ ਰਹੇ ਆ ਜੀ। ਸਾਨੂੰ ਇੱਧਰਲੇ ਪਾਸਿਓਂ ਪੁੱਚੋ ਮੰਡੀ ਤੋਂ ਵੀ ਸਾਡੇ ਸਾਥੀ ਮੈਸੇਜ ਕਰ ਰਹੇ ਆ। ਇਹਨਾਂ 'ਚ ਸੁਖਪਾਲ ਅਤੇ ਗੁਰਪਾਲ ਦੋਨੋਂ ਸਾਨੂੰ ਇਹ ਮੈਸੇਜ ਕਰ ਰਹੇ ਆ, ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ
1: ਜੀ। ਸਾਡੇ ਨਾਲ ਇੱਥੋਂ ਨੈਸ਼ਨਲ ਕਲੋਨੀ ਤੋਂ ਨਛੱਤਰ ਸਿੰਘ ਜੀ, ਧਰਮਪਾਲ ਸਿੰਘ ਜੀ, ਉਹ ਵੀ ਸਾਨੂੰ ਮੈਸੇਜ ਕਰ ਰਹੇ ਨੇ ਜੀ
0: ਜੀ।
1: ਅਤੇ ਪਿੰਡ ਕੋਟਵਾਤਾ ਤੋਂ ਵੀ ਸਾਨੂੰ ਮੈਸੇਜ ਪਹੁੰਚ ਚੁੱਕਿਆ ਹੈ ਜੀ। ਗੁਰਪ੍ਰੀਤ ਸਿੰਘ, ਹਰਮਨ ਸਿੰਘ ਅਤੇ ਸਿਮਰਨ ਕੌਰ ਜੀ,
0: ਜੀ ਸਾਡੇ ਬਹੁਤ ਸਾਰੇ ਸਾਥੀ ਲੱਗੇ ਹੋਏ ਨੇ ਲਗਾਤਾਰ। ਅਤੇ ਪਿੰਡ ਹਰੀਪੁਰ ਤੋਂ ਵੀ ਸਾਨੂੰ ਮੈਸੇਜ ਆ ਗਿਆ ਹੈ। ਅਸ਼ਵਨੀ ਕੁਮਾਰ ਮਿਸ਼ਰਾ ਇਹ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਸੀ। ਵੈਸੇ ਅਮਿਤ ਜਿੰਦਲ ਇਹਨਾਂ ਦਾ ਆਪਣਾ ਨਾਂ ਹੈ, ਇਹਨਾਂ ਦਾ ਵੀ ਸਵਾਗਤ ਕਰਦੇ ਹਾਂ ਅਸੀਂ। ਤੁਸੀਂ ਵੀ ਸਾਥੀਓ ਸਾਨੂੰ ਸਾਡੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਛੇਤੀ ਨਾਲ ਦੇ ਦੇਣੇ ਆ। ਅਗਲਾ ਸਵਾਲ ਤੁਹਾਡੇ ਲਈ ਲੈ ਕੇ ਫਿਰ ਹਾਜ਼ਰ ਨੇ ਜੀ ਸੁਰਿੰਦਰ ਸਿੰਘ ਜੀ।
1: ਜੀ, ਭਾਰਤੀ ਹਵਾਈ ਸੈਨਾ ਦੇ ਨਵੇਂ ਵਾਈਸ ਚੀਫ ਆਫ ਏਅਰ ਸਟਾਫ ਕੌਣ ਬਣੇ ਨੇ ਜੀ?
0: ਜੀ, ਸਵਾਲ ਇੱਕ ਵਾਰ ਫਿਰ ਦੁਹਰਾ ਦਿਓ ਜੀ।
1: ਜੀ, ਭਾਰਤੀ ਹਵਾਈ ਸੈਨਾ ਦੇ ਨਵੇਂ ਵਾਈਸ ਚੀਫ ਆਫ ਏਅਰ ਸਟਾਫ ਕੌਣ ਬਣੇ ਨੇ?
0: ਤੁਸੀਂ ਚੀਫ ਆਫ ਏਅਰ ਸਟਾਫ ਨਹੀਂ, ਵਾਈਸ ਚੀਫ ਆਫ ਏਅਰ ਸਟਾਫ ਦੱਸਣਾ ਸਾਥੀਓ ਛੇਤੀ ਨਾਲ ਜੀ।

0: ਜੀ ਸਹੀ ਜਵਾਬ ਦੇਣ ਵਾਲੇ ਸਾਡੇ ਜੋ ਸਾਥੀ ਨੇ ਸਰਬਜੀਤ ਕੌਰ ਮੌੜ ਮੰਡੀ ਤੋਂ ਨੇ, ਇਹ ਬਣ ਗਏ ਨੇ ਮਿਸ ਜੀਨੀਅਸ। ਇਹਨਾਂ ਨੇ ਸਹੀ ਜਵਾਬ ਦੇ ਦਿੱਤਾ ਕਿ ਭਾਰਤੀ ਹਵਾਈ ਸੈਨਾ ਦੇ ਨਵੇਂ ਵਾਈਸ ਚੀਫ ਆਫ ਏਅਰ ਸਟਾਫ ਜਿਹੜੇ ਨੇ ਉਹ ਨੇ ਜੀ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਜੀ। ਸਾਥੀਓ ਤੁਸੀਂ ਇਹ ਸਾਰੇ ਸਵਾਲ ਨੋਟ ਵੀ ਕਰ ਲੈਣੇ ਆ ਕਿਉਂਕਿ ਇਹ ਤੁਹਾਨੂੰ ਅੱਗੇ ਚੱਲ ਕੇ ਕੰਮ ਆਉਣਗੇ, ਤੁਹਾਡੀ ਜਾਣਕਾਰੀ 'ਚ ਇਜ਼ਾਫਾ ਕਰਨਗੇ। ਅਸੀਂ ਬਹੁਤ ਸਾਰੇ ਸਵਾਲ ਜਿਹੜੇ ਹੈ ਪੰਜਾਬ ਜੀਕੇ ਅਤੇ ਭਾਰਤ ਜੀਕੇ ਦੇ ਨਾਲ ਸੰਬੰਧਿਤ ਪੁੱਛਦੇ ਹਾਂ, ਵੱਖ ਵੱਖ ਪ੍ਰਤੀਯੋਗਿਤਾ ਇਮਤਿਹਾਨਾਂ ਦੇ ਵਿੱਚ ਇਹ ਤੁਹਾਡੇ ਤੋਂ ਪੁੱਛੇ ਜਾਣਗੇ। ਸਾਡੇ ਕੋਲ ਪਿੰਡ ਮਹਿਮਾ ਸਵਾਈ ਤੋਂ ਗਗਨਦੀਪ ਕੌਰ ਵੀ ਸ਼ਾਮਲ ਹੋ ਗਏ ਹੈ, ਇਹ ਸਾਨੂੰ ਮੈਸੇਜ ਕਰ ਰਹੇ ਹੈ ਜੀ। ਸਾਡੇ ਕੋਲ ਤੇਜਪਾਲ ਸਿੰਘ ਸਾਨੂੰ ਪਿੰਡ ਤੇਜਾ ਮੋੜੀ ਤੋਂ ਮੈਸੇਜ ਕਰ ਰਹੇ ਹੈ। ਸਾਡੇ ਕੋਲ ਸੰਦੀਪ ਸਿੰਘ ਜਿਹੜੇ ਨੇ ਉਹ ਉੱਚੋ ਕੈਂਚੀਆਂ ਤੋਂ ਵੀ ਮੈਸੇਜ ਕਰ ਰਹੇ ਹੈ। ਸਾਨੂੰ ਮੈਸੇਜ ਜੋ ਹੈ ਅਗਲਾ ਪਹੁੰਚ ਗਿਆ ਪਿੰਡ ਜੈਸਿੰਘ ਵਾਲਾ ਤੋਂ ਵੀਰੂ ਸਿੰਘ ਅਤੇ ਇਹਨਾਂ ਦੇ ਸਾਥੀ ਸੰਤੋਸ਼ ਸਿੰਘ ਇਹ ਸਾਨੂੰ ਮੈਸੇਜ ਕਰ ਰਹੇ ਹੈ ਜੀ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅਗਲਾ ਸਵਾਲ ਸੁਰਿੰਦਰ ਜੀ ਤੁਸੀਂ ਕਿਹੜਾ ਪੁੱਛ ਰਹੇ ਹੋ ਜੀ?
1: ਜੀ ਅਗਲਾ ਸਵਾਲ ਹੈ ਜੀ ਸਾਡਾ, ਪੰਜਾਬ 'ਚ ਹੋਣ ਵਾਲੀ T20 ਲੀਗ ਦਾ ਪੂਰਾ ਨਾਮ ਕੀ ਹੈ ਜੀ?
0: ਲਓ ਜੀ ਸਾਥੀਓ ਬੜਾ ਹੀ ਸੌਖਾ ਸਵਾਲ ਹੈ, ਛੇਤੀ ਨਾਲ ਦੱਸ ਦਿਓ। ਅਖਬਾਰਾਂ ਦੇ ਵਿੱਚ ਅੱਜ ਕੱਲ੍ਹ ਪਰਸੋਂ ਲਗਾਤਾਰ ਇਹ ਖਬਰਾਂ ਆਉਂਦੀਆਂ ਰਹੀਆਂ ਜੀ।

0: ਜੀ, ਸਹੀ ਜਵਾਬ ਦੇਣ ਵਾਲੇ ਸਾਥੀ ਜਿਹੜੇ ਨੇ ਉਹ ਤਰਸੇਮ ਸਿੰਘ ਔਲਖ ਨੇ। ਇਹਨਾਂ ਨੇ ਆਪਣਾ ਪਤਾ ਜਿਹੜਾ ਉਹ ਨਹੀਂ ਲਿਖਿਆ ਅਤੇ ਨਾਂ ਵੀ ਇਹ ਲਿਖਣਾ ਭੁੱਲ ਗਏ ਸੀਗੇ। ਇਹਨਾਂ ਨੂੰ ਸਾਰੇ ਹੀ ਸਰੋਤਿਆਂ ਨੂੰ ਇਸ ਗੁਜ਼ਾਰਿਸ਼ ਕਰਦੇ ਹਾਂ, ਤੁਸੀਂ ਆਪਣਾ ਨਾਂ ਅਤੇ ਪਿੰਡ ਦਾ ਨਾਂ ਜ਼ਰੂਰ ਲਿਖਣਾ ਹੈ, ਕਿਉਂਕਿ ਜੋ ਤੁਹਾਡਾ ਰਜਿਸਟਰਡ ਵਟਸਐਪ ਨੰਬਰ ਹੈ ਉਸ ਦੇ ਉੱਤੇ ਹੀ ਲਿਖਿਆ ਹੋਇਆ ਅਸੀਂ ਪੜ੍ਹ ਰਹੇ ਹਾਂ। ਤਰਸੇਮ ਸਿੰਘ ਔਲਖ ਨੇ ਇਹਨਾਂ ਨੇ ਸਹੀ ਜਵਾਬ ਦਿੱਤਾ ਹੈ ਜੀ। ਜੋ ਲੀਗ ਜਿਹੜੀ ਪੰਜਾਬ ਦੇ ਵਿੱਚ ਹੋ ਰਹੀ ਹੈ T20, ਉਸ ਦਾ ਪੂਰਾ ਨਾਂ ਹੈ ਸ਼ੇਰੇ ਪੰਜਾਬ T20 ਲੀਗ। ਇਹ ਬੜਾ ਹੀ ਆਸਾਨ ਜਿਹਾ ਸਵਾਲ ਜਿਸਦਾ ਕਿ ਬਹੁਤ ਸਾਰੇ ਸਾਥੀ ਜਵਾਬ ਦੇ ਰਹੇ ਸੀ, ਅਤੇ ਹੁਣ ਮੇਰੇ ਕੋਲ ਬਹੁਤ ਸਾਰੇ ਜਵਾਬ ਆਏ ਪਏ ਆ, ਪਰ ਇਹ ਜਵਾਬ ਉਸ ਤੋਂ ਬਾਅਦ ਵਾਲੇ ਨੇ, ਅਤੇ ਅਸੀਂ ਛੇਤੀ ਨਾਲ ਇੱਕ ਹੋਰ ਮਿਸਟਰ ਜੀਨੀਅਸ ਭਾਲਾਂਗੇ। ਇਹਨਾਂ ਨੂੰ ਅਸੀਂ ਵਧਾਈ ਦਿੰਦੇ ਹਾਂ ਜੋ ਸਾਡੇ ਸਾਥੀ ਮਿਸਟਰ ਅਤੇ ਮਿਸ ਜੀਨੀਅਸ ਬਣੇ ਨੇ। ਅਸੀਂ ਅਗਲੇ ਸਵਾਲ ਦੇ ਲਈ ਭਾਲਾਂਗੇ ਸਾਡਾ ਅਗਲਾ ਮਿਸਟਰ ਜਾਂ ਫਿਰ ਮਿਸ ਜੀਨੀਅਸ
1: ਜੀ। ਅਗਲਾ ਸਵਾਲ ਨੋਟ ਕਰ ਲਓ ਜੀ। ਭਾਰਤ ਨੇ U23 ਕਾਮਨਵੈਲਥ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਕਿੰਨੇ ਤਗਮੇ ਜਿੱਤੇ ਨੇ ਜੀ?
0: ਜੀ, ਇੱਕ ਵਾਰ ਫਿਰ ਸੁਣ ਲਓ, ਭਾਰਤ ਨੇ U23 ਕਾਮਨਵੈਲਥ ਤਲਵਾਰਬਾਜ਼ੀ ਚੈਂਪੀਅਨਸ਼ਿਪ 'ਚ ਕਿੰਨੇ ਤਗਮੇ ਜਿੱਤੇ ਨੇ ਜੀ? ਕੁੱਲ ਇਸ ਦੀ ਅੱਜ ਗਿਣਤੀ ਜਿਹੜੀ ਆ ਉਹ ਅਖਬਾਰ ਦੇ ਵਿੱਚ ਆਈ ਹੈ ਜੀ। ਤੁਸੀਂ ਛੇਤੀ ਨਾਲ ਸਾਨੂੰ ਦੱਸ ਦਿਓ, ਸਾਡੇ ਬਹੁਤ ਸਾਰੇ ਸਾਥੀ ਸਾਨੂੰ ਮੈਸੇਜ ਕਰ ਰਹੇ ਹੈ। ਨੰਬਰ ਹੈ 77173 ਜੀ।

0: ਜੀ ਬਠਿੰਡਾ ਤੋਂ ਕੁਲਵੰਤ ਸਿੰਘ ਜੀ ਸਾਨੂੰ ਇਸ ਦਾ ਸਹੀ ਜਵਾਬ ਦੇ ਰਹੇ ਨੇ ਜੀ। ਉਹਨਾਂ ਸਾਨੂੰ ਦੱਸ ਦਿੱਤਾ ਕਿ ਭਾਰਤ ਨੇ ਅੰਡਰ 23 ਕਾਮਨਵੈਲਥ ਤਲਵਾਰਬਾਜ਼ੀ ਚੈਂਪੀਅਨਸ਼ਿਪ ਦੇ ਵਿੱਚ 17 ਸੋਨ ਤਗਮੇ ਜਿੱਤੇ ਨੇ ਅਤੇ ਉੱਥੇ ਸਾਨੂੰ ਸਹੀ ਜਵਾਬ ਇੱਕ ਹੋਰ ਜਿਹੜਾ ਹੈ ਇਹਨਾਂ ਤੋਂ ਬਾਅਦ ਵੀ ਆਇਆ। ਬਹੁਤ ਸਾਰੇ ਸਾਥੀ ਸਾਨੂੰ ਮੈਸੇਜ ਕਰ ਰਹੇ ਜੀ, ਜਿਨ੍ਹਾਂ 'ਚ ਵੀਰਪਾਲ ਕੌਰ ਜਿਹੜੇ ਨੇ ਉਹ ਵੀ ਸਾਨੂੰ ਮੈਸੇਜ ਲਿਖ ਰਹੇ ਹੈ। ਇਹ ਸਾਨੂੰ ਮੈਸੇਜ ਲਿਖ ਰਹੇ ਹੈ ਮਹਾਰਾਜਾ ਰਣਜੀਤ ਸਿੰਘ ਕਾਲਜ ਦੀ ਰਿਹਾਇਸ਼ੀ ਕਲੋਨੀ ਦੇ ਵਿੱਚੋਂ ਅਤੇ ਬਹੁਤ ਸਾਰੇ ਸਾਥੀ ਜਿਨ੍ਹਾਂ ਨੇ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤੇ ਉਹਨਾਂ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸੁਰਿੰਦਰ ਜੀ, ਅਸੀਂ ਛੇਤੀ ਨਾਲ ਦੁਹਰਾਈ ਕਰਾ ਦਈਏ ਸਾਡੇ ਸਾਥੀਆਂ ਦੀ, ਅਸੀਂ ਉਹਨਾਂ ਨੂੰ ਕਿਹੜੇ ਸਵਾਲ ਹੁਣ ਤੱਕ ਪੁੱਛੇ ਅਤੇ ਕਿਹੜੇ 2-3 ਸਵਾਲ ਅਸੀਂ ਹੋਰ ਪੁੱਛਣੇ ਸੀ ਪਰ ਸਮੇਂ ਨੇ ਸਾਨੂੰ ਅੱਜ ਇਜਾਜ਼ਤ ਘੱਟ ਦਿੱਤੀ। ਸਾਰੇ ਹੀ ਸਵਾਲ ਜੋ ਅੱਜ ਅਸੀਂ ਲੈ ਕੇ ਆਏ ਸੀ ਸਾਰੇ ਹੀ ਦੁਹਰਾ ਦਿਓ, ਉਹਨਾਂ ਨੇ ਲਿਖਣੇ ਆ, ਉਹਨਾਂ ਦੇ ਕੰਮ ਆਉਣਗੇ ਜੀ, ਨਾਲੋ ਨਾਲ ਆਪਣੇ ਵੀ ਕੰਮ ਆਉਣਗੇ, ਆਪਣੀ ਵੀ ਰਿਵੀਜ਼ਨ ਹੋ ਜਾਣੀ ਹੈ
1: ਜੀ। ਅਸੀਂ ਦੋਸਤਾਂ ਨੂੰ ਇਹ ਵੀ ਪੁੱਛਣਾ ਚਾਹੁੰਦੇ ਸੀ ਭਾਰਤ ਦੇ ਅੰਤਰਰਾਸ਼ਟਰੀ ਖਿਡਾਰੀ ਆਯੂਸ਼ ਸੈਟੀ ਕਿਹੜੀ ਖੇਡ ਨਾਲ ਸੰਬੰਧ ਰੱਖਦੇ ਜੀ? ਉਹ ਲੋਨ ਟੈਨਿਸ ਹੈ ਜੀ।
0: ਜੀ,
1: ਪੰਜਾਬ ਦੇ ਜੰਗਲਾਤ ਮੰਤਰੀ ਦਾ ਨਾਂ ਲਾਲ ਚੰਦ ਕਟਾਰੂ ਚੱਕ ਹੈ ਜੀ।
0: ਜੀ, ਤੇ ਇਸ ਤੋਂ ਇਲਾਵਾ ਜਿਹੜੇ ਅਸੀਂ ਪੁੱਛ ਲਏ ਸੀਗੇ ਉਹ ਵੀ ਦੁਹਰਾ ਦਿਓ ਜੀ ਪਹਿਲਾਂ।
1: ਜੀ, ਉਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦਾ ਨਾਂ ਪ੍ਰਤਾਪ ਸਿੰਘ ਬਾਜਵਾ ਹੈ ਜੀ।
0: ਜੀ, ਤੇ 15 ਅਗਸਤ ਨੂੰ ਅਸੀਂ ਆਜ਼ਾਦੀ ਦੀ 79ਵੀਂ ਵਰੇਗੰਢ ਮਨਾ ਰਹੇ ਹਾਂ
1: ਜੀ। ਪੰਜਾਬ ਵਿਧਾਨ ਸਭਾ ਵਿੱਚ ਡਿਪਟੀ ਸਪੀਕਰ ਦਾ ਨਾਮ ਜੈ ਕ੍ਰਿਸ਼ਨ ਅਰੋੜੀ ਹੈ ਜੀ।
0: ਵਿਸ਼ਵ ਸ਼ੇਰ ਦਿਵਸ 10 ਅਗਸਤ ਨੂੰ ਮਨਾਇਆ ਜਾਂਦਾ ਹੈ ਹਰ ਸਾਲ
1: ਜੀ। ਅਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ ਸੀਗਾ ਜੀ।
0: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅਗਲੇ ਚੀਫ ਜਸਟਿਸ ਦੇ ਲਈ ਜਿਨ੍ਹਾਂ ਦੀ ਸਿਫਾਰਿਸ਼ ਕੀਤੀ ਗਈ ਹੈ ਉਹ ਜੀ ਨੇ ਜੀ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਜੀ।
1: ਜੀ, ਭਾਰਤੀ ਹਵਾਈ ਸੈਨਾ ਦੇ ਨਵੇਂ ਵਾਈਸ ਚੀਫ ਆਫ ਏਅਰ ਸਟਾਫ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਜੀ।
0: ਜੀ, ਪੰਜਾਬ ਜੀ ਕੇ ਸਾਡੇ ਸਾਥੀ ਭਾਲਦੇ ਹੁੰਦੇ ਆ। ਪੰਜਾਬ 'ਚ ਹੋਣ ਵਾਲੀ T20 ਲੀਗ ਦਾ ਅਸੀਂ ਨਾਂ ਪੁੱਛਿਆ ਸੀਗਾ, ਉਸ ਦਾ ਪੂਰਾ ਨਾਂ ਸ਼ੇਰੇ ਪੰਜਾਬ T20 ਲੀਗ ਹੈ
1: ਜੀ। ਭਾਰਤ ਨੇ ਅੰਡਰ 23 ਕਾਮਨਵੈਲਥ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਕੁੱਲ 17 ਸੋਨ ਤਗਮੇ ਪ੍ਰਾਪਤ ਕੀਤੇ ਨੇ
0: ਜੀ। ਤੇ ਕੁਝ ਹੋਰ ਸਵਾਲ ਵੀ ਤੁਹਾਡੇ ਲਈ ਅੱਜ ਅਸੀਂ ਲੈ ਕੇ ਰੱਖੇ ਹੋਏ ਸੀ, ਉਹ ਵੀ ਸੁਣ ਲਓ ਧਿਆਨ ਨਾਲ ਜੀ।
1: ਜੀ, ਸਰੋਤਿਆਂ ਨੂੰ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਸੀ ਪੰਜਾਬੀ ਨਾਵਲ ਪੰਚ ਨਾਦ ਕਿਸ ਦਾ ਲਿਖਿਆ ਹੋਇਆ ਜੀ? ਓਮ ਪ੍ਰਕਾਸ਼ ਗਾਸੋ ਦਾ ਜੀ।
0: ਜੀ,
1: ਅਗਲਾ ਸਵਾਲ ਸੀਗਾ ਜੀ ਸਾਡਾ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਅਰਵਿੰਦਰਪਾਲ ਕੌਰ ਜੀ।
0: ਜੀ,
1: ਬਠਿੰਡਾ ਤੋਂ ਫਰੀਦਕੋਟ ਅੰਮ੍ਰਿਤਸਰ ਹੁੰਦੇ ਹੋਏ ਜਿਹੜਾ ਹਾਈਵੇ ਪਠਾਨਕੋਟ ਪਹੁੰਚਦਾ ਹੈ ਜੀ, ਉਸਦਾ ਨਾਮ ਨੈਸ਼ਨਲ ਹਾਈਵੇ 54 ਹੈ ਜੀ, 54।
0: ਅੱਛੇ ਜੀ, ਬੜੇ ਅੱਛੇ ਸਵਾਲ ਸ਼ਾਮਿਲ ਕੀਤੇ ਤੁਸੀਂ ਸੁਰਿੰਦਰ ਸਿੰਘ ਜੀ। ਤੇ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਸੀ ਮਦਰ ਟੈਰੇਸਾ ਦਾ ਜਨਮ ਦਿਨ ਅਤੇ ਜਨਮ ਸਾਲ ਕਿਹੜਾ ਹੈਗਾ ਉਹ ਤੁਸੀਂ ਸਾਨੂੰ ਦੱਸਣਾ ਸੀਗਾ, ਉਹ ਅਸੀਂ ਹੀ ਦੱਸ ਦਿੰਦੇ ਹਾਂ। 26 ਅਗਸਤ 1910 ਨੂੰ ਮਦਰ ਟੈਰੇਸਾ ਜੀ ਦਾ ਜਨਮ ਹੋਇਆ ਸੀਗਾ। ਤੇ ਅਗਲਾ ਸਵਾਲ ਜੀ,
1: ਜੀ ਅਸੀਂ

0: ਪੁੱਛਣਾ ਚਾਹੁੰਦੇ ਸੀ ਏਮਜ ਬਠਿੰਡਾ ਦੇ ਡਾਇਰੈਕਟਰ ਦਾ ਕੀ ਨਾਮ ਹੈ ਜੀ? ਪ੍ਰੋਫੈਸਰ ਰਤਨ ਗੁਪਤਾ ਹੈ ਜੀ ਉਹਨਾਂ ਦਾ ਨਾਮ
1: ਜੀ। ਤੇ ਸੁਰਿੰਦਰ ਜੀ, ਅਸੀਂ ਬਹੁਤ ਸਵਾਲ ਜਿਹੜੇ ਹੈ ਉਸ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ, ਤੇ ਅਸੀਂ ਸਾਡੇ ਸਰੋਤਿਆਂ ਨੂੰ ਅਗਲੇ ਵਾਰ ਸਾਡੇ ਨਾਲ ਜੁੜਨ ਦੇ ਲਈ ਫੇਰ ਅਪੀਲ ਕਰ ਦਈਏ ਜੀ। ਸਾਨੂੰ ਨੰਬਰ ਦੱਸ ਦਿਓ ਇੱਕ ਵਾਰ
0: ਜੀ। ਸਾਡਾ ਵਟਸਐਪ ਨੰਬਰ ਹੈ ਜੀ 7013173146 ਜੀ
1: ਜੀ। ਤੇ ਹੁਣ ਪ੍ਰੋਗਰਾਮ ਯੁਵਾਣੀ ਦੇ ਵਿੱਚ ਸਿਲਸਿਲਾ ਹੈਲੋ ਜੀਨੀਅਸ ਇੱਥੇ ਹੀ ਖਤਮ ਕਰਨ ਦੀ ਮੈਨੂੰ ਮਨਦੀਪ ਰਜੌਰਾ ਨੂੰ
0: ਤੇ ਮੈਨੂੰ ਸੁਰਿੰਦਰ ਸਿੰਘ ਨੂੰ ਦਿਓ ਆ ਗਿਆ
1: ਜੈ ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੂਵਾਨੀ। ਪ੍ਰੋਗਰਾਮ ਦੇ ਸੰਚਾਲਕ ਸਨ ਮਨਦੀਪ ਰਜੌਰਾ ਅਤੇ ਸੁਰਿੰਦਰ ਸਿੰਘ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ 7:01 ਤੇ 27 ਸਕਿੰਟ ਹੋ ਗਏ ਨੇ ਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ।

ਹਾਂਜੀ ਸਰੋਤਿਓ, ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਮੇਰੇ ਵੱਲੋਂ ਜਾਣੀ ਕਿ ਰਾਜਪਾਲ ਕੌਰ ਭਰੀ ਵੱਲੋਂ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਖੁਸ਼ ਹੋਵੋਗੇ, ਆਬਾਦ ਹੋਵੋਗੇ ਅਤੇ ਸਾਡੇ FM ਬਠਿੰਡਾ ਦੇ ਪ੍ਰੋਗਰਾਮਾਂ ਦਾ ਆਨੰਦ ਮਾਣ ਰਹੇ ਹੋਵੋਗੇ। ਅਤੇ ਤੁਸੀਂ ਜਾਣਦੇ ਹੋ ਕਿ ਸ਼ਾਮ ਸੁਹਾਨੀ ਵਿੱਚ ਤੁਸੀਂ ਕਿਵੇਂ ਸ਼ਿਰਕਤ ਕਰ ਸਕਦੇ ਹੋ। ਸ਼ਾਮ ਸੁਹਾਨੀ ਵਿੱਚ ਸ਼ਿਰਕਤ ਕਰ ਸਕਦੇ ਹੋ ਤੁਸੀਂ ਸਾਡੇ ਸਟੂਡੀਓ ਦਾ ਨੰਬਰ ਡਾਇਲ ਕਰਕੇ। ਅਤੇ ਨੰਬਰ ਡਾਇਲ ਜਿਹੜਾ ਤੁਸੀਂ ਕਰਨਾ ਹੈ ਜੀ, ਉਹ ਨੰਬਰ ਤੁਸੀਂ ਨੋਟ ਕਰ ਲਓ। ਨੰਬਰ ਹੈ 0164-42-341। ਅਤੇ ਤੁਸੀਂ ਸਾਡਾ ਇਹ ਨੰਬਰ ਡਾਇਲ ਕਰੋ ਅਤੇ ਆਪਣੀ ਸ਼ਾਮ ਨੂੰ ਸੁਹਾਣੀ ਬਣਾਉਣ ਲਈ ਆਪਣੀ ਪਸੰਦ ਦੇ ਗੀਤਾਂ ਦੀ ਫਰਮਾਇਸ਼ ਕਰੋ। ਅਤੇ ਚਲੋ, ਜਦੋਂ ਤੱਕ ਤੁਸੀਂ ਨੰਬਰ ਡਾਇਲ ਕਰਦੇ ਹੋ ਉਦੋਂ ਤੱਕ ਅਸੀਂ ਤੁਹਾਨੂੰ ਇਹ ਗੀਤ ਸੁਣਾਉਂਦੇ ਹਾਂ ਅਤੇ ਆਨੰਦ ਮਾਣੋ ਆਪਣੇ ਇਸ ਗੀਤ ਦਾ।

0: ਜੀ ਸਰੋਤਿਓ, ਜਦੋਂ ਤੱਕ ਆਪਾਂ ਇਹ ਗੀਤ ਸੁਣਿਆ ਉਦੋਂ ਤੱਕ ਜਿਹੜਾ ਆਪਣੇ ਨਾਲ ਸਰੋਤਾ ਜੁੜ ਚੁੱਕੇ ਨੇ, ਤੇ ਆਓ ਹੁਣ ਦੇਖਦੇ ਹਾਂ ਕੌਣ ਨੇ ਉਹ ਤੇ ਕਿੱਥੋਂ ਗੱਲ ਕਰ ਰਹੇ ਨੇ।
1: ਹੈਲੋ,
2: ਹਾਂਜੀ ਮੈਡਮ ਜੀ।
1: ਹਾਂਜੀ ਬਾਈ ਜੀ, ਕੌਣ ਗੱਲ ਕਰ ਰਹੇ ਹੋ ਤੁਸੀਂ?
2: ਅਸੀਂ ਸਰਜੀਤ ਮਰਾਜ ਤੋਂ ਕਰ ਰਹੇ ਹਾਂ ਜੀ ਗੱਲ।
1: ਅੱਛਾ, ਮਰਾਜ ਤੋਂ ਗੱਲ ਕਰ ਰਹੇ ਹੋ ਜੀ, ਸਰਜੀਤ ਸਿੰਘ। ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ।
2: ਧੰਨਵਾਦ ਸ਼ੁਕਰਗੁਜ਼ਾਰ ਮੈਡਮ
0: ਜੀ। ਤੇ ਤੁਸੀਂ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਜੀ?
2: ਪ੍ਰਦੀਪ ਮਾਨਕਾ ਸੁਣੇ, ਮਾਂ ਹੁੰਦੀ ਮਾਂ ਦੁਨੀਆ ਵਾਲਾ, ਉਹ ਜਿਹੜਾ ਨਾ ਸਰ ਹੈ ਨਹੀਂ ਇੱਕ।
0: ਅੱਛਾ ਜੀ, ਚਲੋ ਤੁਹਾਡੀ ਪਸੰਦ ਦਾ ਗੀਤ ਹੈ ਜਿਹੜਾ ਅਸੀਂ ਤੁਹਾਨੂੰ ਸੁਣਾ ਰਹੇ ਹਾਂ, ਤੇ ਕਰੋ ਮਾਣੋ ਆਨੰਦ ਤੁਸੀਂ ਆਪਣੇ ਇਸ ਗੀਤ ਦਾ।
2: ਠੀਕ ਹੈ ਜੀ ਮੈਡਮ, ਸ਼ੁਕਰਗੁਜ਼ਾਰ, ਧੰਨਵਾਦ, ਓਕੇ।

ਹਾਂਜੀ ਸਰੋਤਿਓ, ਜਦੋਂ ਤੱਕ ਆਪਾਂ ਇਹ ਗੀਤ ਸੁਣਿਆ ਉਦੋਂ ਤੱਕ ਆਪਣੇ ਨਾਲ ਜਿਹੜੇ ਇੱਕ ਸਰੋਤਾ ਹੋਰ ਜੁੜ ਚੁੱਕੇ ਨੇ ਤੇ ਦੇਖਦੇ ਆ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ ਹੈਲੋ ਹੈਲੋ, ਹਾਂਜੀ ਹਾਂਜੀ, ਕੌਣ ਗੱਲ ਕਰ ਰਹੇ ਹੋ ਜੀ? ਹੈਲੋ

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 12 ਅਗਸਤ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ।

0: ਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ, ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਹਾਂਜੀ, ਹੁਣ ਅਸੀਂ ਸਾਡੇ ਨਾਲ ਇੱਕ ਸਰੋਤਾ ਜਿਹੜੇ ਉਹ ਜੁੜ ਚੁੱਕੇ ਨੇ ਜੀ, ਤੇ ਦੇਖਦੇ ਹਾਂ ਉਹ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਆਓ ਕਰਦੇ ਉਹਨਾਂ ਨਾਲ ਗੱਲ। ਹੈਲੋ,
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਕੌਣ ਗੱਲ ਕਰ ਰਹੇ ਹੋ ਜੀ ਤੁਸੀਂ?
1: ਮੈਂ ਜੀ ਬਿੱਟੂ ਬੋਲਦਾ, ਮਾਲਾ ਕਲਾਂ ਪਿੰਡ ਤੋਂ, ਜ਼ਿਲ੍ਹਾ ਮੋਗਾ ਤੋਂ ਜੀ।
0: ਅੱਛਾ, ਮਾਲਾ ਕਲਾਂ ਤੋਂ ਬਿੱਟੂ ਬੋਲ ਰਹੇ ਹੋ ਜੀ?
1: ਹਾਂਜੀ ਹਾਂਜੀ।
0: ਹਾਂਜੀ ਬਾਈ ਜੀ, ਕੀ ਗੱਲਬਾਤ ਕਰ, ਕੀ ਕੰਮ ਕਾਰ ਕਰਦੇ ਹੋ ਤੁਸੀਂ?
1: ਮੈਂ ਜੀ ਟੇਲਰ ਦਾ ਕੰਮ ਕਰਦਾ ਜੀ,
0: ਅੱਛਾ
1: ਲੇਡੀਜ਼
0: ਜੀ,
1: ਜੈਂਟਸ
0: ਬਹੁਤ
1: ਦੀ।
0: ਵਧੀਆ ਜੀ, ਬਹੁਤ ਵਧੀਆ। ਤੇ ਸਰ, ਤੁਸੀਂ ਮੈਨੂੰ ਹੁਣ ਇਹ ਦੱਸੋ ਕਿ ਤੁਸੀਂ ਗੀਤ ਕਿਹੜਾ ਸੁਣਨਾ ਹੈ ਅੱਜ?
1: ਪ੍ਰਗਟ ਭਾਗੂ ਦਾ ਸੁਣਨਾ ਮੈਡਮ, ਢੋਲਣਾ ਗੀਤ।
0: ਅੱਛਾ ਜੀ, ਪ੍ਰਗਟ ਭਾਗੂ ਦਾ ਗੀਤ ਸੁਣਨਾ। ਤੇ ਚਲੋ, ਤੁਸੀਂ ਮੈਨੂੰ ਇੱਕ ਹੋਰ ਦੱਸੋ। ਹਾਂਜੀ
1: ਹਾਂਜੀ,
0: ਹਾਂਜੀ, ਤੁਸੀਂ ਮੈਨੂੰ
1: ਦੱਸੋ
0: ਹੁਣ
1: ਜੀ।
0: ਇੱਕ ਇਹ ਦੱਸੋ ਕਿ ਤੁਹਾਨੂੰ ਤੁਹਾਡਾ ਕੀ ਵਿਚਾਰ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ? ਤੁਸੀਂ ਬੜੇ ਵਧੀਆ ਕੱਪੜੇ ਸਿਲਾਈ ਕਰਦੇ ਹੋਵੋਗੇ, ਹੈ ਨਾ?
1: ਬਿਲਕੁਲ ਜੀ, ਪੂਰੇ ਐ ਰੀਝ ਲਾ ਕੇ ਬਣਾਈ ਦੇ ਆ
0: ਅੱਛਾ,
1: ਜੀ,
0: ਤੁਹਾਨੂੰ
1: ਕੋਈ
0: ਬਹੁਤ ਸ਼ੌਂਕ
1: ਦਾਗ
0: ਹੈ,
1: ਕੋਈ
0: ਤੇ
1: ਲਾਂਭਾ ਨਾ ਆਵੇ।
0: ਤੁਹਾਡੇ ਤੁਹਾਡਾ ਕੀ ਵਿਚਾਰ ਹੈ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ? ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ 'ਚ?
1: ਬਿਲਕੁਲ ਸਹੀ ਗੱਲ ਆ ਜੀ, ਕੋਈ ਮੁੱਲ ਨਹੀਂ ਸ਼ੌਂਕ ਦਾ, ਸ਼ੌਂਕ ਆਪਦਾ ਹੋ ਸਕੇ ਤਾਂ ਪਗਾਉਣਾ ਚਾਹੀਦਾ ਜੀ।
0: ਬਿਲਕੁਲ ਜੀ, ਬਿਲਕੁਲ। ਚਲੋ,
1: ਹਾਂਜੀ,
0: ਬਹੁਤ ਵਧੀਆ ਜੀ।
1: ਮਹਿੰਗਾਈ ਜ਼ਰੂਰ ਆ ਜੀ, ਪਰ ਸ਼ੌਂਕ ਵੀ ਪੂਰੇ ਕਰੋ ਜੀ।
0: ਬਿਲਕੁਲ
1: ਹਾਂਜੀ,
0: ਜੀ, ਬਿਲਕੁਲ। ਤੇ ਚਲੋ, ਹੁਣ ਤੁਹਾਡੀ ਪਸੰਦ ਆ, ਸੁਣਦੇ ਆ ਗੀਤ।
1: ਇੱਕ ਮੈਡਮ ਜੀ, ਜਿਹੜਾ ਆਪਣੇ ਆਉਂਦਾ ਹੁੰਦਾ ਫੌਜੀ ਵੀਰਾਂ ਵਾਸਤੇ ਪ੍ਰੋਗਰਾਮ ਸ਼ੁਰੂ ਕੀਤਾ ਨਾ, ਪਰਮਵੀਰ ਚੱਕਰ ਵਾਲਾ ਜੀ।
0: ਜੀ ਜੀ,
1: ਹਾਂਜੀ, ਸ਼ਹੀਦ ਸੂਬੇ ਦਾ ਜਗਿੰਦਰ ਸਿੰਘ ਪਰਮਵੀਰ ਚੱਕਰ, ਉਹ ਸਾਡੇ ਪਿੰਡ ਦਾ ਜੀ।
0: ਅੱਛਾ ਜੀ, ਚਲੋ, ਬਹੁਤ ਵਧੀਆ ਜੀ, ਤੁਹਾਡੇ ਪਿੰਡ ਦੀ ਪਹਿਚਾਣ ਬਣੀ ਹੋਈ ਹੈ।
1: ਸ਼ਰਮਾ ਸਾਹਿਬ ਨੇ ਜੇ ਕੋਈ ਜਾਣਕਾਰੀ ਲੈਣੀ
0: ਹਾਂਜੀ,
1: ਹੋਵੇ ਉਹਨਾਂ ਬਾਬਤ ਤੇ
0: ਜੀ
1: ਫੋਨ
0: ਜੀ
1: ਕਰ
0: ਜੀ,
1: ਸਕਦੇ।
0: ਬਿਲਕੁਲ ਜੀ, ਬਿਲਕੁਲ, ਬਹੁਤ ਖੂਬ। ਤੇ ਚਲੋ, ਸੁਣਦੇ ਹਾਂ ਤੁਹਾਡੀ ਪਸੰਦ ਦਾ ਇਹ ਗੀਤ।
1: ਓਕੇ ਜੀ, ਪੂਰਾ ਗੀਤ ਸੁਣਾਇਓ ਜੀ।
0: ਹਾਂਜੀ ਹਾਂਜੀ, ਪੂਰਾ ਸੁਣਾਵਾਂਗੇ।
1: ਓਕੇ ਜੀ।

0: ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ID ਹੈ AIRFM.BTI@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78-379-63-306।
1: ਜੀ ਸਰੋਤਿਓ, ਤੁਸੀਂ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਨੰਬਰ ਡਾਇਲ ਕਰ ਸਕਦੇ ਹੋ 0164-2240-331 ਨੰਬਰ ਤੇ। ਤੇ ਸਾਡੇ ਨਾਲ ਜਿਹੜੇ ਇੱਕ ਸਰੋਤਾ ਜੁੜ ਚੁੱਕੇ ਨੇ ਜੀ, ਤੇ ਦੇਖਦੇ ਆ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ।
2: ਹੈਲੋ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ,
2: ਦਰਸ਼ਨ ਸਿੰਘ ਬੇਦੀ।
1: ਹਾਂਜੀ, ਦਰਸ਼ਨ ਸਿੰਘ ਬੇਦੀ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ।
2: ਧੰਨਵਾਦ ਜੀ ਤੁਹਾਡਾ ਜੀ।
1: ਜੀ, ਤੇ ਤੁਸੀਂ
2: ਫੁੱਲੋ ਮਿੱਠੀ ਤੋਂ ਬੋਲਦੇ ਹੋ?
1: ਫੁੱਲੋ ਮਿੱਠੀ ਤੋਂ ਗੱਲ ਕਰ ਰਹੇ ਹੋ ਜੀ?
2: ਹਾਂਜੀ,
1: ਠੀਕ ਹੈ। ਤੇ ਤੁਸੀਂ
2: ਇੱਕ ਨਾਲ ਵਾਲੇ ਜੀ? ਮੇਰਾ ਭਤੀਜਾ ਜੀ, ਸੁਖਵਿੰਦਰ ਸਿੰਘ ਬੇਦੀ।
1: ਅੱਛਾ,
2: ਰਾਜੇ ਸਿੱਧੂ ਦਾ ਗਾਣਾ ਲਾ ਦਿਓ ਜੀ।
1: ਤੁਹਾਡਾ ਬਹੁਤ ਬਹੁਤ ਸਵਾਗਤ ਹੈ।
2: ਧੰਨਵਾਦ।
1: ਜੀ ਜੀ ਜੀ ਜੀ,
2: ਠੀਕ ਹੈ ਜੀ।

0: ਪ੍ਰੋਗਰਾਮ ਸ਼ਾਮ ਸੋਹਣੀ ਇਸੇ ਤਰ੍ਹਾਂ ਜਾਰੀ ਰਹੇਗਾ ਜੀ। ਇਹ ਸੀ ਪਹਿਲਾ ਪੜਾ ਤੇ ਜਿਹੜਾ ਰਾਜਾ ਸਿੱਧੂ ਦਾ ਗੀਤ ਆ ਉਹ ਆਪਾਂ ਖਬਰਾਂ ਤੋਂ ਬਾਅਦ ਸੁਣਾਂਗੇ ਜੀ, ਜਿਹੜਾ ਉਹਨਾਂ ਨੇ ਸਾਨੂੰ ਰੱਖੀ ਸੀ ਡਿਮਾਂਡ। ਪਰ ਠੀਕ 7:30 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੇ ਖਬਰਾਂ ਲਈ ਕਰੋ ਕੁਝ ਪਲ ਲਈ ਇੰਤਜ਼ਾਰ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਅਮਨ ਦੇਵ ਤੋਂ ਖਬਰਾਂ ਸੁਣੋ। ਪਹਿਲਾਂ ਚੋਣਵੀਆਂ ਖਬਰਾਂ। ਰਾਜ ਸਭਾ ਵੱਲੋਂ ਮਨਜ਼ੂਰੀ ਦਿੱਤੇ ਜਾਣ ਨਾਲ ਹੀ ਸੰਸਦ ਨੇ ਟ੍ਰਿਬਿਊਨਲ ਸੁਧਾਰ ਬਿੱਲ 2026 ਪਾਸ ਕਰ ਦਿੱਤਾ ਹੈ। ਲੋਕ ਸਭਾ ਨੇ ਕੇਰਲਾ ਦਾ ਨਾਮ ਬਦਲਣ ਸੰਬੰਧੀ ਬਿੱਲ 2026 ਅਤੇ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ ਸੋਧ ਬਿੱਲ 2026 ਪਾਸ ਕਰ ਦਿੱਤੇ ਨੇ। ਭਾਰਤ ਨੇ ਦੁਹਰਾਇਆ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਇੱਕ ਟੁੱਟ ਤੇ ਅਨਿੱਖੜ ਵਾਂਗ ਹੈ ਤੇ ਕੋਈ ਵੀ ਇਸ ਹਕੀਕਤ ਨੂੰ ਬਦਲ ਨਹੀਂ ਸਕਦਾ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੂੰ ਆਪਣੇ ਚੰਦਰਮਾ ਆਧਾਰਿਤ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਤੇ ਪੰਜਾਬ ਪੁਲਿਸ ਨੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਪਿਛਲੇ 2 ਦਿਨਾਂ ਦੌਰਾਨ 60 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਹੁਣ ਖਬਰਾਂ ਵਿਸਥਾਰ ਨਾਲ। ਸੰਸਦ ਨੇ ਟ੍ਰਿਬਿਊਨਲ ਸੁਧਾਰ ਬਿੱਲ 2026 ਪਾਸ ਕਰ ਦਿੱਤਾ ਹੈ। ਰਾਜ ਸਭਾ ਨੇ ਵੀ ਅੱਜ ਇਸ ਨੂੰ ਮਨਜ਼ੂਰੀ ਦਿੱਤੀ। ਲੋਕ ਸਭਾ ਪਹਿਲਾਂ ਹੀ ਬਿੱਲ ਪਾਸ ਕਰ ਚੁੱਕੀ ਹੈ। ਕਾਨੂੰਨ ਅਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਬਿੱਲ ਪੇਸ਼ ਕੀਤਾ। ਇਸ ਬਿੱਲ ਦਾ ਉਦੇਸ਼ ਵੱਖ ਵੱਖ ਟ੍ਰਿਬਿਊਨਲਾਂ ਦੇ ਪ੍ਰਧਾਨਾਂ ਅਤੇ ਮੈਂਬਰਾਂ ਦੀ ਨਿਯੁਕਤੀ 'ਚ ਯੋਗਤਾ, ਕੁਸ਼ਲਤਾ, ਸੁਤੰਤਰਤਾ, ਪਾਰਦਰਸ਼ਤਾ ਅਤੇ ਇਕਸਾਰਤਾ ਨੂੰ ਯਕੀਨੀ ਬਣਾਉਣਾ ਹੈ।
2: ये विधेयक विभिन्न न्यायाधिकरणों के अध्यक्ष और सदस्यों की योग्यताओं, नियुक्तियों, सेवा के शर्तों और नियमों में दक्षता, स्वतंत्रता, पारदर्शिता और एकरूपता सुनिश्चित करने, न्यायाधिकरणों के प्रशासन और कामकाज को बेहतर बनाने, एक राष्ट्रीय न्यायाधिकरण आयोग की स्थापना करने तथा उससे जुड़े मामलों के लिए, जैसा कि लोकसभा द्वारा पारित किया गया है, इस विधेयक पर विचार किया जाए।
1: ਬਿੱਲ ਤੇ ਚਰਚਾ ਦਾ ਜਵਾਬ ਦਿੰਦਿਆਂ ਸ੍ਰੀ ਮੇਘਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ 2015 ਵਿੱਚ ਟ੍ਰਿਬਿਊਨਲਾਂ ਨੂੰ ਤਰਕ ਸੰਗਤ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਟ੍ਰਿਬਿਊਨਲ ਸੁਧਾਰ ਬਿੱਲ 2026 ਇੱਕ ਆਧੁਨਿਕ, ਸੁਤੰਤਰ ਅਤੇ ਇਕਸਾਰ ਟ੍ਰਿਬਿਊਨਲ ਪ੍ਰਣਾਲੀ ਸਥਾਪਿਤ ਕਰਨ ਲਈ ਪੇਸ਼ ਕੀਤਾ ਗਿਆ ਹੈ। ਸ੍ਰੀ ਮੇਘਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਬਿੱਲ ਦਾ ਉਦੇਸ਼ ਸ਼ਾਸਨ ਨੂੰ ਮਜ਼ਬੂਤ ਕਰਨਾ ਅਤੇ ਸੰਸਥਾਗਤ ਸੁਤੰਤਰਤਾ, ਪਾਰਦਰਸ਼ਤਾ ਅਤੇ ਕੁਸ਼ਲਤਾ ਨੂੰ ਵਧਾਉਣਾ ਹੈ। ਲੋਕ ਸਭਾ ਨੇ ਕੇਰਲਾ ਦਾ ਨਾਂ ਬਦਲਣ ਸੰਬੰਧੀ ਬਿੱਲ 2026 ਪਾਸ ਕਰ ਦਿੱਤਾ ਹੈ। ਇਸ ਬਿੱਲ ਵਿੱਚ ਸੰਵਿਧਾਨ ਦੀ ਪਹਿਲੀ ਅਨੁਸੂਚੀ ਵਿੱਚ ਕੇਰਲ ਰਾਜ ਦਾ ਨਾਂ ਕੇਰਲਮ ਕਰਨ ਦੀ ਵਿਵਸਥਾ ਹੈ। ਕੇਰਲ ਵਿਧਾਨ ਸਭਾ ਨੇ ਜੂਨ 2024 ਵਿੱਚ ਇਸ ਸੰਬੰਧ ਵਿੱਚ ਇੱਕ ਮਤਾ ਪਾਸ ਕੀਤਾ ਸੀ। ਬਿੱਲ ਤੇ ਬੋਲਦਿਆਂ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਕੇਰਲ ਵਿਧਾਨ ਸਭਾ ਨੇ 2024 ਵਿੱਚ ਇੱਕ ਮਤਾ ਪਾਸ ਕੀਤਾ ਸੀ ਜਿਸ ਵਿੱਚ ਕੇਂਦਰ ਸਰਕਾਰ ਨੂੰ ਰਾਜ ਦਾ ਨਾਂ ਕੇਰਲ ਤੋਂ ਬਦਲ ਕੇ ਕੇਰਲਮ ਕਰਨ ਦੀ ਬੇਨਤੀ ਕੀਤੀ ਗਈ ਸੀ।
3: केरल विधानसभा के 14 जून 2024 को अपने 11वें सत्र के दौरान संकल्प पारित किया था तथा केंद्र से अपील की थी कि वह संविधान के अनुच्छेद 3 के अनुसार केरल राज्य के नाम को केरलम संबोधित करने के लिए तत्काल था और केरल नाम परिवर्तन विधेयक 2026 को भारत के संविधान के अनुच्छेद 3 के के तहत केरल राज्य विधानमंडल को भेजने हेतु राष्ट्रपति जी को प्रस्तुत करने के लिए केरल सरकार के प्रस्ताव को मंजूरी दी है।
1: ਲੋਕ ਸਭਾ ਨੇ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ ਸੋਧ ਬਿੱਲ 2026 ਵੀ ਪਾਸ ਕਰ ਦਿੱਤਾ ਹੈ। ਸਹਿਕਾਰਤਾ ਰਾਜ ਮੰਤਰੀ ਮੁਰਲੀਧਰ ਮੋਹਲ ਨੇ ਬਿੱਲ ਪੇਸ਼ ਕੀਤਾ ਜਿਸ ਦਾ ਉਦੇਸ਼ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ ਐਕਟ 1962 ਵਿੱਚ ਹੋਰ ਸੋਧ ਕਰਨਾ ਹੈ। ਇਹ ਬਿੱਲ ਨਿਗਮ ਨੂੰ ਉਦਯੋਗਿਕ ਵਸਤੂਆਂ ਦੇ ਖੇਤਰ ਵਿੱਚ ਆਪਣੀਆਂ ਗਤੀਵਿਧੀਆਂ ਕਰਨ ਦੀ ਆਗਿਆ ਦਿੰਦਾ ਹੈ। ਇਹ ਰਾਜ ਸਰਕਾਰਾਂ ਨੂੰ ਸਹਿਕਾਰੀ ਵਿਕਾਸ ਲਈ ਲੱਗੇ ਕਿਸੇ ਵੀ ਸੰਸਥਾ ਨੂੰ ਨਿਗਮ ਤੋਂ ਫੰਡ ਪ੍ਰਦਾਨ ਕਰਨ ਦੀ ਵੀ ਆਗਿਆ ਦਿੰਦਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਪਰ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਅਤੇ ਚਰਚਾ ਤੋਂ ਭੱਜਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਰਕਾਰ ਇਸ ਮੁੱਦੇ ਤੇ ਵੇਰਵੇ ਸਹਿਤ ਚਰਚਾ ਲਈ ਤਿਆਰ ਹੈ। ਸੰਸਦ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਿਜੀਜੂ ਨੇ ਕਿਹਾ ਕਿ ਸਰਕਾਰ ਨੇ ਕੱਲ੍ਹ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਨਾਲ ਸੰਬੰਧਿਤ ਹਰ ਮੁੱਦੇ ਤੇ ਚਰਚਾ ਦੀ ਤਜਵੀਜ਼ ਰੱਖੀ ਸੀ।
4: राहुल गांधी जी कई दिनों से गृह मंत्री अमित शाह का जवाब मांग रहे हैं सदन में। अब जब सरकार तैयार है, गृह मंत्री जी पूरे घटनाओं का बहुत डिटेल में जवाब देने के तैयार है, फिर राहुल गांधी जी भाग रहे हैं। मैंने इसलिए सदन में कहा कि भागना नहीं है।
1: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਪੂਰੇ ਮਾਣ ਸਨਮਾਨ ਤੇ ਧੂਮਧਾਮ ਨਾਲ ਮਨਾਉਣ ਅਤੇ ਇੱਕ ਵਿਕਸਿਤ ਭਾਰਤ ਬਣਾਉਣ ਦਾ ਪ੍ਰਣ ਲੈਣ ਦਾ ਸੱਦਾ ਦਿੱਤਾ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝਾ ਕਰਦਿਆਂ

0: ਸ੍ਰੀ ਮੋਦੀ ਨੇ ਸਾਰੇ ਨਾਗਰਿਕਾਂ ਨੂੰ ਇਕਜੁੱਟ ਹੋਣ ਅਤੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਸਾਰਿਆਂ ਨੂੰ ਆਪਣੇ ਘਰਾਂ 'ਤੇ ਤਿਰੰਗਾ ਲਹਿਰਾਉਣ ਦਾ ਵੀ ਸੱਦਾ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ। ਭਾਰਤ ਨੇ ਦੁਹਰਾਇਆ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਇੱਕ ਟੁੱਟ ਅਤੇ ਅਨਿੱਖੜ ਵਾਂਗ ਹੈ ਅਤੇ ਕੋਈ ਵੀ ਇਸ ਹਕੀਕਤ ਨੂੰ ਬਦਲ ਨਹੀਂ ਸਕਦਾ। ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਚੀਨ ਨਾਲ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਇਲਾਕਿਆਂ ਨਾਲ ਸੰਬੰਧਿਤ ਮਾਮਲਿਆਂ ਤੇ ਚਰਚਾ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਉਹ ਇਨ੍ਹਾਂ ਮੁੱਦਿਆਂ ਤੇ ਬਹੁਤ ਗੰਭੀਰ ਹੈ।
1: अरुणाचल प्रदेश भारत का एक अभिन्न और अविभाज्य हिस्सा है और यह एक प्रकार से एक स्वयं सिद्ध तथ्य भी है। कोई भी चीज इस निर्विवाद वास्तविकता को बदल नहीं सकता।
0: ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣਾ ਦੇਸ਼ ਲਈ ਬਹੁਤ ਮਹੱਤਵਪੂਰਨ ਹੈ। ਬੁਲਾਰੇ ਨੇ ਕਿਹਾ ਕਿ ਭਾਰਤ ਚੀਨ ਸਰਹੱਦੀ ਮਾਮਲਿਆਂ ਤੇ ਸਲਾਹ ਮਸ਼ਵਰੇ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ ਦੀ ਹਾਲ ਹੀ ਵਿੱਚ ਹੋਈ 36ਵੀਂ ਮੀਟਿੰਗ ਵਿੱਚ ਵੀ ਇਹ ਦੁਹਰਾਇਆ ਗਿਆ ਸੀ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸ੍ਰੀ ਜੈਸਵਾਲ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਅਤੇ ਗੁਆਂਢੀ ਦੇਸ਼ ਦੇ ਹੋਰ ਹਿੱਸਿਆਂ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਚਾਨਣਾ ਪਾਇਆ। ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਪਾਕਿਸਤਾਨ ਨੂੰ ਉਸ ਦੇ ਕੁਕਰਮਾਂ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਲਈ ਜਵਾਬਦੇਹ ਠਹਿਰਾਉਣ ਲਈ ਕਿਹਾ।
1: पाकिस्तान अधिकृत कश्मीर में अभी कुछ महीनों में जो वहां पर मानवाधिकार का हनन हुआ, जिस प्रकार से लोग मारे गए, एक बार फिर से इस बात को उजागर करता है। और जहां तक लोगों के मानवाधिकार के पक्ष को गारंटी करने की बात आती है, उसमें पाकिस्तान को बहुत कुछ करना है। और हमको लगता है कि जो अभी हाल ही के हिंसा में इतने लोग मारे गए हैं, उस पर अंतर्राष्ट्रीय समुदाय को चिंता करने की जरूरत है और साथ ही साथ में पाकिस्तान को जवाबदेही ठहराए जाने की जरूरत है।
0: ਸਾਊਦੀ ਅਰਬ, ਪਾਕਿਸਤਾਨ ਤੇ ਤੁਰਕੀ ਵਿਚਕਾਰ ਰੱਖਿਆ ਸਮਝੌਤੇ ਸੰਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਬੁਲਾਰੇ ਨੇ ਕਿਹਾ ਕਿ ਭਾਰਤ ਪੱਛਮੀ ਏਸ਼ੀਆ ਟਕਰਾਅ ਦੇ ਘਟਨਾਕ੍ਰਮ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਰਾਸ਼ਟਰੀ ਸੁਰੱਖਿਆ ਨਜ਼ਰੀਏ ਅਤੇ ਖੇਤਰੀ ਸ਼ਾਂਤੀ ਤੇ ਸਥਿਰਤਾ ਦੋਵਾਂ ਦ੍ਰਿਸ਼ਟੀਕੋਣਾਂ ਤੋਂ ਇਸ ਸਮਝੌਤੇ ਦੇ ਅਸਰਾਂ ਦਾ ਵਿਸ਼ਲੇਸ਼ਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਸੰਬੰਧ ਵਿੱਚ ਸਾਰੇ ਜ਼ਰੂਰੀ ਕਦਮ ਚੁੱਕੇਗਾ। ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਤ੍ਰਿਵੇਦੀ ਦੀ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨਾਲ ਮੁਲਾਕਾਤ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਭਾਰਤ ਨੇ ਦੁਵੱਲੇ ਦੌਰੇ ਦੇ ਨਾਲ ਨਾਲ ਦਿੱਲੀ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ ਲਈ ਸੱਦਾ ਦਿੱਤਾ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੂੰ ਆਪਣੇ ਚੰਦਰਮਾ ਆਧਾਰਿਤ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਇਹ ਸੱਦਾ ਆਰਟੇਮਿਸ ਸਮਝੌਤੇ ਤਹਿਤ ਦੋਵਾਂ ਦੇਸ਼ਾਂ ਦੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਦਾ ਹੈ। ਭਾਰਤ ਅਤੇ ਅਮਰੀਕਾ ਸਮਝੌਤੇ ਤਹਿਤ ਖੁੱਲ੍ਹੇ ਵਿਗਿਆਨਕ ਡੇਟਾ ਨੂੰ ਸਾਂਝਾ ਕਰਨ ਬਾਰੇ ਸਹਿਯੋਗ ਤੇ ਚਰਚਾ ਨੂੰ ਅੱਗੇ ਵਧਾਉਣ ਲਈ ਸਹਿਮਤ ਹੋਏ ਨੇ। ਭਾਰਤ ਅਮਰੀਕਾ ਸਿਵਲ ਪੁਲਾੜ ਸਾਂਝੇ ਕਾਰਜ ਸਮੂਹ ਦੀ ਨਵੀਂ ਮੀਟਿੰਗ 5 ਤੇ 6 ਅਗਸਤ ਨੂੰ ਬੰਗਲੁਰੂ ਵਿੱਚ ਇਸਰੋ ਹੈੱਡਕੁਆਟਰ ਵਿਖੇ ਹੋਈ। ਇਸਰੋ ਦੇ ਚੇਅਰਮੈਨ ਡਾਕਟਰ ਵੀ ਨਰਾਇਣਨ ਅਤੇ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਦੁਵੱਲੇ ਪੁਲਾੜ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਅਹਿਮੀਅਤ ਤੇ ਜ਼ੋਰ ਦਿੱਤਾ। ਪੰਜਾਬ ਪੁਲਿਸ ਨੇ ਪਿਛਲੇ 5 ਦਿਨਾਂ ਵਿੱਚ ਸਰਹੱਦੀ ਜ਼ਿਲ੍ਹਿਆਂ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਿੱਚ 10 ਮੁਲਜ਼ਮਾਂ ਤੋਂ ਕਰੋੜਾਂ ਰੁਪਏ ਦੀ 80 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਐਂਟੀ ਨਰਕੋਟਿਕਸ ਟਾਸਕ ਫੋਰਸ ਨੇ ਅੱਜ ਫਿਰੋਜ਼ਪੁਰ ਵਿੱਚ ਇੱਕ ਸਰਹੱਦ ਪਾਰੋਂ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 30 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਅਤੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਇਹ ਪੰਜਾਬ ਵਿੱਚ 30 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਦੀ ਦੂਜੀ ਖੇਪ ਹੈ। ਇਸ ਤੋਂ ਪਹਿਲਾਂ 8 ਅਗਸਤ ਨੂੰ ਪੰਜਾਬ ਪੁਲਿਸ ਨੇ BSF ਨਾਲ ਇੱਕ ਸਾਂਝੇ ਆਪਰੇਸ਼ਨ ਵਿੱਚ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ 2 ਮੁਲਜ਼ਮਾਂ ਤੋਂ ਇੰਨੀ ਹੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ। ਇਸੇ ਤਰ੍ਹਾਂ 7 ਅਗਸਤ ਨੂੰ ਅੰਮ੍ਰਿਤਸਰ ਦੇ ਇੱਕ ਸਰਹੱਦੀ ਪਿੰਡ ਤੋਂ 5 ਲੋਕਾਂ ਨੂੰ 1-1 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਸੂਤਰਾਂ ਅਨੁਸਾਰ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਵਿਦੇਸ਼ੀ ਨਸ਼ਾ ਤਸਕਰਾਂ ਵੱਲੋਂ ਡਰੋਨ ਰਾਹੀਂ ਅੰਤਰਰਾਸ਼ਟਰੀ ਸਰਹੱਦ ਪਾਰ ਭੇਜੀ ਜਾਂਦੀ ਸੀ, ਜਿਸ ਨੂੰ ਫਿਰ ਭਾਰਤੀ ਤਸਕਰਾਂ ਵੱਲੋਂ ਅੱਗੇ ਲਿਜਾਣ ਲਈ ਹਾਸਲ ਕੀਤਾ ਜਾਂਦਾ ਸੀ। ਇਨ੍ਹਾਂ ਨਸ਼ੀਲੇ ਪਦਾਰਥਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਥਿਆਰ, ਗੋਲੀ ਸਿੱਕਾ ਅਤੇ ਇੱਕ ਹੈਂਡ ਗ੍ਰਨੇਡ ਵੀ ਬਰਾਮਦ ਹੋਇਆ ਹੈ। ਬਲੋਚ ਨੇਤਾ ਮੀਰ ਯਾਰ ਬਲੋਚ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਬਲੋਚਿਸਤਾਨ ਦੀ ਆਜ਼ਾਦੀ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ ਹੈ ਅਤੇ ਪਾਕਿਸਤਾਨੀ ਸਰਕਾਰ ਦੀਆਂ ਦਮਨਕਾਰੀ ਕਾਰਵਾਈਆਂ ਦੀ ਵੀ ਸਖ਼ਤ ਨਿੰਦਾ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਬਲੋਚਿਸਤਾਨ ਦੇ 6 ਕਰੋੜ ਲੋਕ ਹਰ ਸਾਲ 11 ਅਗਸਤ ਨੂੰ ਆਪਣਾ ਰਾਸ਼ਟਰੀ ਆਜ਼ਾਦੀ ਦਿਵਸ ਮਨਾਉਂਦੇ ਨੇ। ਉਨ੍ਹਾਂ ਕਿਹਾ ਕਿ ਅੱਜ ਬਲੋਚਿਸਤਾਨ ਦੇ ਲੋਕ ਨਾ ਸਿਰਫ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਂਦੇ ਨੇ, ਸਗੋਂ ਦੁਨੀਆ ਤੋਂ ਮੰਗ ਕਰਦੇ ਨੇ ਕਿ ਬਲੋਚਿਸਤਾਨ ਦੀ ਆਜ਼ਾਦੀ ਨੂੰ ਕਾਨੂੰਨੀ, ਰਾਜਨੀਤਿਕ, ਕੂਟਨੀਤਿਕ ਅਤੇ ਨੈਤਿਕ ਤੌਰ ਤੇ ਮਾਨਤਾ ਦਿੱਤੀ ਜਾਏ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਰਾਜ ਸਭਾ ਵੱਲੋਂ ਮਨਜ਼ੂਰੀ ਦਿੱਤੇ ਜਾਣ ਨਾਲ ਹੀ ਸੰਸਦ ਨੇ ਟ੍ਰਿਬਿਊਨਲ ਸੁਧਾਰ ਬਿੱਲ 2026 ਪਾਸ ਕਰ ਦਿੱਤਾ ਹੈ। ਲੋਕ ਸਭਾ ਨੇ ਕੇਰਨਾ ਦਾ ਨਾਮ ਬਦਲਣ ਸੰਬੰਧੀ ਬਿੱਲ ਅਤੇ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ ਸੋਧ ਬਿੱਲ 2026 ਵੀ ਪਾਸ ਕਰ ਦਿੱਤੇ ਨੇ। ਭਾਰਤ ਨੇ ਦੁਹਰਾਇਆ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਇੱਕ ਟੁੱਟ ਤੇ ਅਨਿੱਖੜ ਵਾਂਗ ਹੈ ਅਤੇ ਕੋਈ ਵੀ ਇਸ ਹਕੀਕਤ ਨੂੰ ਬਦਲ ਨਹੀਂ ਸਕਦਾ।

0: ਤੇ ਪੰਜਾਬ ਪੁਲਿਸ ਨੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਪਿਛਲੇ ਦੋ ਦਿਨਾਂ ਦੌਰਾਨ 60 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ 7:40 ਤੇ 10 ਸਕਿੰਟ ਹੋ ਰਹੇ ਨੇ ਤੇ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼ਾਮ ਸੁਹਾਨੀ ਦੇ ਬਾਕੀ ਰਹਿੰਦੇ ਪੜਾਅ ਵਿੱਚ। ਜੀ ਸਰੋਤਿਓ, ਇੱਕ ਵਾਰ ਫਿਰ ਤੋਂ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਤੁਹਾਡਾ ਸਵਾਗਤ ਹੈ, ਮੇਰੇ ਯਾਨੀ ਕਿ ਰਾਜਪਾਲ ਕੌਰ ਭਰੀ ਵੱਲੋਂ। ਅਤੇ ਸਰੋਤਿਓ, ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਸਕਦੇ ਹੋ। ਨੰਬਰ ਡਾਇਲ ਕਰਕੇ 0164-2240-331 ਅਤੇ ਤੁਸੀਂ ਸਾਡੇ ਨਾਲ ਇਹ ਨੰਬਰ ਡਾਇਲ ਕਰਕੇ ਜੁੜ ਸਕਦੇ ਹੋ ਅਤੇ ਸੁਣ ਸਕਦੇ ਹੋ ਆਪਣੀ ਪਸੰਦ ਦਾ ਗੀਤ। ਪਰ ਹੁਣ ਪਹਿਲਾਂ ਸੁਣਦੇ ਹਾਂ ਰਾਜਾ ਸਿੱਧੂ ਦੀ ਆਵਾਜ਼ ਵਿੱਚ ਸਾਡੇ ਸਰੋਤਿਆਂ ਦੀ ਪਸੰਦ ਦਾ ਇਹ ਗੀਤ।

0: ਹਾਂਜੀ ਸਰੋਤਿਓ, ਸਾਡੇ ਨਾਲ ਇੱਕ ਸਰੋਤਾ ਹੋਰ ਜੁੜ ਚੁੱਕੇ ਨੇ ਤੇ ਆਓ ਮਿਲਦੇ ਆ। ਕੌਣ ਨੇ ਉਹ ਤੇ ਕਿੱਥੋਂ ਗੱਲ ਕਰ ਰਹੇ ਨੇ? ਹੈਲੋ,
1: ਹੈਲੋ,
0: ਹਾਂਜੀ ਕੌਣ ਗੱਲ ਕਰ ਰਹੇ ਹੋ ਜੀ?
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸ਼ਾਮ ਸੁਹਾਨੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ।
1: ਧੰਨਵਾਦ ਮੈਡਮ ਜੀ ਤੁਹਾਡਾ।
0: ਕੌਣ ਗੱਲ ਕਰ ਰਹੇ ਹੋ ਜੀ ਤੁਸੀਂ?
1: ਸੁਖਵਿੰਦਰ ਸਿੰਘ ਬੋਲਦੇ ਮੈਡਮ, ਜੈਤੋ ਤੋਂ ਜੀ।
0: ਸੁਖਵਿੰਦਰ ਸਿੰਘ ਜੈਤੋ ਤੋਂ?
1: ਹਾਂਜੀ
0: ਹਾਂਜੀ ਸੁਖਵਿੰਦਰ ਸਿੰਘ ਜੀ, ਤੁਹਾਡਾ ਤੁਹਾਡੀ ਪਸੰਦ ਦਾ ਗੀਤ ਕਿਹੜਾ ਜੀ ਜਿਹੜਾ ਤੁਸੀਂ ਸੁਣਨਾ ਚਾਹੋਗੇ ਰੇਡੀਓ ਸੈਟ ਦੇ ਥਰੂ?
1: ਮੈਡਮ ਗੀਤ ਸੁਣਾ ਦੇ, ਗੁਰਮੁਖੀ ਦਾ ਬੇਟਾ ਸਤਿੰਦਰ ਸਰਤਾਜ ਜੀ ਦਾ।
0: ਅੱਛਾ ਜੀ, ਅੱਛਾ ਤੇ ਤੁਸੀਂ
1: ਹਾਂਜੀ
0: ਕੀ ਕੰਮ ਕਰਦੇ ਹੋ ਸੁਖਵਿੰਦਰ ਸਿੰਘ ਜੀ?
1: ਮੈਡਮ ਜੀ, ਮੈਂ ਮਕੈਨਿਕ ਹਾਂ। ਪੁਰਾਣੇ ਟਾਈਮ ਚ ਤਾਂ ਮੈਂ ਰੇਡੀਓ ਮਕੈਨਿਕ ਸੀਗਾ, ਹੁਣ ਥੋੜਾ ਜਿਹਾ ਇਸ ਤੋਂ ਥੋੜੀ ਜਿਹੀ ਦੂਰੀ ਬਣਦੀ ਜਾ ਰਹੀ ਹੈ ਤੇ ਵੈਸੇ ਇਲੈਕਟ੍ਰੀਕਲ ਦਾ ਹੀ ਕੰਮ ਕਰਦੇ ਹਾਂ ਜੀ।
0: ਅੱਛਾ ਜੀ, ਤੁਸੀਂ ਰੇਡੀਓ ਤੋਂ ਦੂਰੀ ਨਾ ਬਣਾਓ ਜੀ, ਰੇਡੀਓ ਨਾਲ ਦੂਰੀ
1: ਨਹੀਂ ਜੀ, ਅਸੀਂ ਤਾਂ ਕੰਮ ਕਰਨ ਨੂੰ ਬੈਠੇ ਹੀ ਹਾਂ, ਹਜੇ ਕਰੀ ਜਾਂਦੇ ਸਰਵਿਸ, ਜਿੰਨਾ ਚਿਰ ਹੁੰਦਾ ਅਸੀਂ ਕਰ ਹੀ ਰਹੇ ਹਾਂ ਜੀ।
0: ਜੀ ਜੀ ਜੀ ਬਹੁਤ ਵਧੀਆ ਜੀ, ਬਹੁਤ ਵਧੀਆ।
1: ਹਾਂਜੀ
0: ਚਲੋ
1: ਹਾਂਜੀ
0: ਸੋਨੀਆ,
1: ਮੈਡਮ,
0: ਹਾਂਜੀ ਦੱਸੋ।
1: ਬਸ ਧੰਨਵਾਦ ਜੀ ਤੁਹਾਡਾ।
0: ਹਾਂਜੀ ਹਾਂਜੀ, ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ।

0: आकाशवाणी FM बठिंडा FM बैंड 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ।
1: ਜੀ ਸਰੋਤਿਓ, ਆਪਣੇ ਨਾਲ ਇੱਕ ਸਰੋਤਾ ਜਿਹੜੇ ਹੋਰ ਜੁੜ ਚੁੱਕੇ ਨੇ, ਤੇ ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਹੈਲੋ ਹੈਲੋ ਹੈਲੋ
2: ਹਾਂਜੀ ਭੈਣ ਜੀ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ,
2: ਠੀਕ ਠਾਕ ਹੋ?
1: ਹਾਂਜੀ ਹਾਂਜੀ ਵਧੀਆ ਠੀਕ ਠਾਕ, ਤੁਸੀਂ ਦੱਸੋ?
2: ਹਾਂਜੀ ਹਾਂਜੀ ਭੈਣ ਜੀ, ਬਹੁਤ ਵਧੀਆ।
1: ਕੌਣ ਗੱਲ ਕਰ ਰਹੇ ਜੀ ਤੁਸੀਂ, ਆਪਣਾ ਨਾਮ ਤੇ ਪਿੰਡ ਦੱਸ ਦਿਓ।
2: ਹਾਂਜੀ ਭੈਣ ਜੀ, ਮੈਂ ਨਛੱਤਰ ਸਿੰਘ ਢਿੱਲੋਂ ਬੋਲਦਾ ਜੀ, ਪਿੰਡ ਲਾਲਬਾਈ ਤੋਂ, ਤੇ ਨਾਲ ਮੇਰੇ ਹੈਗੇ ਗਿੱਦੜ ਦੇ ਵਾਲੇ ਬਾਬੂ ਸਿੰਘ ਢਿੱਲੋਂ ਜੀ।
1: ਅੱਛਾ ਜੀ, ਅੱਛਾ ਨਛੱਤਰ ਸਿੰਘ ਜੀ ਤੇ ਬਾਬੂ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ।
2: ਸ਼ੁਕਰੀਆ ਭੈਣ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ
1: ਜੀ। ਤੇ ਤੁਸੀਂ ਅੱਜ ਸਾਡੇ ਰੇਡੀਓ ਸੈੱਟ ਦੇ ਥਰੂ ਕਿਹੜਾ ਗਾਣਾ ਸੁਣਨਾ ਪਸੰਦ ਕਰੋਗੇ?
2: ਗਾਣਾ ਭੈਣ ਜੀ ਅੱਜ ਤੁਸੀਂ ਸੁਣਾ ਦਿਓ, ਸਲਿੰਦਰ ਕੌਰ ਤੇ ਰਮੇਸ਼ ਨੀਲੇ ਦੀ ਆਵਾਜ਼ ਚ ਗਾਣਾ ਹੈਗਾ ਜੀ, ਤੇਰਾ ਵਿਕਦਾ ਜੈਕੁਰੇ ਪਾਣੀ।
1: ਅੱਛਾ ਜੀ, ਅੱਛਾ, ਚਲੋ ਤੁਹਾਡੀ ਪਸੰਦ ਦਾ ਇਹ ਗੀਤ ਹੈ ਜਿਹੜਾ ਅਸੀਂ ਹਾਜ਼ਰ ਕਰਦੇ ਹਾਂ, ਤੇ ਆਨੰਦ ਮਾਣੋ ਤੁਸੀਂ ਆਪਣੀ ਪਸੰਦ ਦੇ ਇਹ ਗੀਤ ਦਾ।
2: ਸ਼ੁਕਰੀਆ ਜੀ ਭੈਣ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ
1: ਜੀ।

0: तेरा विकदा जाए कोरे पानी।
1: हाँ जी, साढ़े नाल एक स्रोता जिहड़े होर जुड़ चुके ने, ते आओ करदे उहनां नाल गलबात।
2: हैलो।
3: हैलो,
1: हाँ जी, कौन गल कर रहे हो जी?
3: भाई सत श्री अकाल।
1: सत श्री अकाल जी।
3: भाई प्रगट सिंह ढिल्लों, पिंड ढिल्लवां, जिला बरनाला। भाई
1: प्रगट सिंह ढिल्लों, जिला बरनाला तो गल कर रहे हो जी?
3: हाँ जी, पिंड ढिल्लवां।
1: हाँ जी भाई जी, तुहाडा प्रोग्राम शाम सुहाने दे विच बहुत बहुत स्वागत है।
3: तुहाडा वी भाई बहुत धन्नवाद
1: जी। ਤੇ ਤੁਸੀਂ ਹੁਣ ਸਾਨੂੰ ਦੱਸੋ, ਪਹਿਲਾਂ ਤਾਂ ਕਿਹੜਾ ਗੀਤ ਸੁਣਨਾ ਪਸੰਦ ਕਰੋਗੇ?
3: ਗੀਤ ਭਾਈ ਦਿਦਾਰ ਸੰਧੂ ਦਾ ਕੋਈ ਵੀ ਸੁਣਾ ਦਿਓ।
1: ਅੱਛਾ ਜੀ, ਤੇ ਦਿਦਾਰ ਸੰਧੂ ਦੇ ਗਾਣੇ ਤੁਸੀਂ ਅਕਸਰ ਹੀ ਸੁਣਦੇ ਰਹਿੰਦੇ ਹੋ ਜਾਂ ਤੁਹਾਨੂੰ ਕੋਈ?
3: ਇਹ ਪੁਰਾਣੇ ਗੀਤ ਹੈ ਜੀ।
1: ਅੱਛਾ ਜੀ, ਅੱਛਾ,
3: ਇਹ ਸਾਡੇ ਵੇਲੇ ਦੇ ਜਿਹੜੇ ਟਾਈਮਾਂ ਦੇ ਵਿੱਚ।
1: ਅੱਛਾ, ਤੁਸੀਂ
3: ਪੁਰਾਣੇ ਗੀਤ ਆ, ਬਹੁਤ ਪੁਰਾਣੇ, ਵਧੀਆ ਗੀਤ ਹੈ ਇਹ।
1: ਠੀਕ ਹੈ ਜੀ, ਠੀਕ ਹੈ, ਚਲੋ ਤੁਹਾਨੂੰ ਤੁਹਾਡੀ ਪਸੰਦ ਦੇ ਗੀਤ ਸੁਣਾ ਰਹੇ ਹਾਂ। ਆਨੰਦ ਮਾਣੋ ਆਪਣੇ ਰੇਡੀਓ ਸੈੱਟ ਤੇ ਇਸ ਗੀਤ ਦਾ।
3: ਠੀਕ ਹੈ ਭਾਈ, ਠੀਕ ਆ।

ਹਾਂਜੀ ਸਰੋਤਿਓ, ਆਪਾਂ ਸੁਣ ਰਹੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ। ਦਿਲ ਤਾਂ ਨਹੀਂ ਕਰਦਾ ਜਾਣ ਨੂੰ, ਪਰ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ। ਅਤੇ ਆਓ ਇੱਥੇ ਹੀ ਆਪਾਂ ਅੱਜ ਸਮਾਪਤੀ ਕਰਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ ਦੀ। ਅਤੇ ਮੈਨੂੰ ਰਾਜਪਾਲ ਕੌਰ ਭਰੀ ਨੂੰ ਦਿਓ ਇਜਾਜ਼ਤ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ, ਜੋ ਤੁਹਾਡੀ ਪਸੰਦ ਦੇ ਗੀਤਾਂ ਨੂੰ ਰਿਲੇ ਕਰਦਾ ਹੈ ਤੁਹਾਡੀ ਫੋਨ ਕਾਲ 'ਤੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਠੀਕ ਸ਼ਾਮ 8 ਵਜੇ ਤੁਸੀਂ ਸੁਣੋਗੇ NCERT ਦੇ ਪ੍ਰਾਯੋਜਿਤ ਪ੍ਰੋਗਰਾਮ, ਮਾਫ ਕਰਨਾ, ਸਪੋਂਸਰਡ ਪ੍ਰੋਗਰਾਮ ਉਮੰਗ, ਜਿਸ ਤਹਿਤ ਅੱਜ ਇਸ ਦਾ 1347ਵਾਂ ਭਾਗ ਪੇਸ਼ ਕੀਤਾ ਜਾਵੇਗਾ। ਕੁਝ ਪਲ ਕਰੋ ਇੰਤਜ਼ਾਰ।

0: ਹੁਣੇ ਤੁਸੀਂ ਸੁਣ ਰਹੇ ਸੀ NCERT ਦੁਆਰਾ ਸਪੌਂਸਰਡ ਪ੍ਰੋਗਰਾਮ ਉਮੰਗ ਦਾ 1347ਵਾਂ ਭਾਗ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਮਾਂ ਸਟੂਡੀਓ ਦੀ ਘੜੀ ਮੁਤਾਬਕ 8:30 ਤੇ 43 ਸੈਕਿੰਡ ਹੋ ਚੁੱਕੇ ਨੇ। ਠੀਕ 8:30 ਤੁਸੀਂ ਸੁਣੋਗੇ ਪ੍ਰੋਗਰਾਮ 5 ਬਾਣੀਆਂ ਦੇ ਗੀਤ, ਜਿਸ ਤਹਿਤ ਸਰੋਤਿਆਂ ਦੇ ਖਤਾਂ ਅਤੇ ਵਟਸਐਪ 'ਤੇ ਆਧਾਰਿਤ ਪੰਜਾਬੀ ਗੀਤ ਪੇਸ਼ ਕੀਤੇ ਜਾਣਗੇ। ਆਓ ਇਸ ਪ੍ਰੋਗਰਾਮ ਲਈ ਕੁਝ ਪਲ ਕਰਦੇ ਹਾਂ ਇੰਤਜ਼ਾਰ।
1: ਜੀ ਸਰੋਤਿਓ, 5 ਪਾਣੀਆਂ ਦੇ ਗੀਤ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਾਜਪਾਲ ਕੌਰ
0: ਅਤੇ ਮੈਂ ਵੀਰਪਾਲ ਕੌਰ।
1: ਹਾਂਜੀ, ਇਹ 5 ਪਾਣੀਆਂ ਦੇ ਗੀਤ ਵਿੱਚ ਤੁਹਾਨੂੰ ਸੁਣਾਏ ਜਾਣਗੇ ਮਿੱਠੇ ਮਿੱਠੇ ਗੀਤ, ਅਤੇ ਇਹ ਜਿਹੜੇ ਗੀਤ ਨੇ ਉਹ ਖਤਾਂ ਦੇ ਆਧਾਰਿਤ ਹੋਣਗੇ ਅਤੇ ਤੁਹਾਡੇ ਜਿਹੜੇ ਵਟਸਐਪ ਸੁਨੇਹੇ ਤੁਸੀਂ ਭੇਜੇ ਆ ਉਹਨਾਂ ਦੇ ਆਧਾਰ 'ਤੇ ਹੋਣਗੇ। ਜੀ ਟਾਈਮ ਹੋ ਰਿਹਾ, ਸਮਾਂ ਹੋ ਰਿਹਾ 5 ਪਾਣੀਆਂ ਦੇ ਗੀਤ ਦਾ, ਅਤੇ ਸਾਡੇ ਕੋਲ ਜਿਹੜੇ ਵਟਸਐਪ ਸੁਨੇਹੇ ਨੇ ਬਹੁਤ ਮੈਂ ਸੁਨੇਹੇ ਆ ਚੁੱਕੇ ਨੇ, ਅਤੇ ਸਾਡੇ ਕੋਲ ਬਹੁਤ ਸਾਰੇ ਖਤ ਆ ਜਿਹੜੇ ਉਹ ਵੀ ਪ੍ਰਾਪਤ ਹੋਏ ਨੇ। ਵੀਰਪਾਲ ਜੀ, ਆਪਾਂ ਪਹਿਲਾਂ ਕੁਛ ਖਤ ਪੜ੍ਹ ਦਈਏ ਤਾਂ ਜੋ ਸਰੋਤੇ ਆਪਣੀ ਪਸੰਦ ਦਾ ਗੀਤ ਹੈ ਜਿਹੜਾ ਉਹ ਸੁਣ ਸਕਣ। ਤੁਹਾਡੇ ਕੋਲ ਕਿਹੜੇ ਖਤ ਆਏ ਨੇ ਪਹਿਲਾਂ ਤੁਸੀਂ ਇਹੀ ਦੱਸ ਦਿਓ।
0: ਹਾਂਜੀ ਬਿਲਕੁਲ, ਭੁੱਚੋ ਕੈਂਚੀਆਂ ਤੋਂ ਜੀ ਪ੍ਰੇਮ ਸਿੰਘ ਹੈ, ਮਨਜੀਤ ਕੌਰ ਅਤੇ ਉਹਨਾਂ ਦੇ ਬੱਚੇ ਨੇ ਕਰਨਵੀਰ ਅਤੇ ਦਪਿੰਦਰ, ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਗੀਤ ਦੀ। ਇਸੇ ਨਾਲ ਹੀ ਸੇਮ ਗੀਤ ਦੀ ਫਰਮਾਇਸ਼ ਕੀਤੀ ਹੈ ਜੀ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਅਤੇ ਜੈਤੇਨ ਨੇ, ਅਤੇ ਇਸੇ ਨਾਲ ਇਸ ਗੀਤ ਦੀ ਹੀ ਫਰਮਾਇਸ਼ ਕੀਤੀ ਹੈ ਜੀ ਮਲੋਟ ਪਿੰਡ ਤੋਂ ਜਗਤਾਰ ਸਿੰਘ ਜੀ ਨੇ, ਅਤੇ ਇਸੇ ਹੀ ਗੀਤ ਦੀ ਫਰਮਾਇਸ਼ ਓਹੋ ਇੰਨੇ ਜਾਣਿਆਂ ਨੇ ਕੀਤੀ ਹੈ। ਇਹ ਹੈਗਾ ਜੀ ਸੋਮਦੱਤ ਅਤੇ ਜੋਤੀ ਰਾਣੀ ਤੰਗੇੜਾ ਤੋਂ।
1: ਮੇਰੇ ਕੋਲ ਜਿਹੜੇ ਵਟਸਐਪ ਸੁਨੇਹੇ ਆ ਜਿਹੜੀ ਉਹ ਪਹੁੰਚ ਚੁੱਕੇ ਨੇ, ਮੌੜ ਮੰਡੀ ਤੋਂ ਜਗਰਾਜ ਸਿੰਘ, ਕਣਕ ਵਾਲੀਆ ਗੰਗਾ ਰਾਮ, ਭੁੱਚੋ ਮੰਡੀ ਤੋਂ ਬੂਟਾ ਸਿੰਘ ਰਾਜਾ, ਅਮਰੀਕ ਕਪੂਰਕਾ, ਕੁਲਵੰਤ ਸੇਖੂਕਾ, ਸੁਖਦੇਵ ਸਿੰਘ, ਨਾਜਰ ਸਿੰਘ ਅਤੇ ਗੁਰਤੇਜ ਸਿੰਘ ਸਿੱਧੂ, ਗੁਰਤੇਜ ਸਿੰਘ ਕਮਾਲੂ ਤੋਂ ਵੀ ਪਹੁੰਚਿਆ ਜੀ ਸੁਨੇਹਾ ਮੇਰੇ ਕੋਲ, ਅਤੇ ਹੋਰ ਜਿਹੜੇ ਮੇਰੇ ਕੋਲ ਸੁਨੇਹੇ ਪਹੁੰਚਣੇ ਜੀ ਉਹ ਇੱਕ ਹਰਬੰਸ ਸਿੰਘ, ਜਸਵਿੰਦਰ ਕੌਰ, ਸੁਰਖਾਵਦੀਪ, ਗੁਰਸਾਹਿਬਰਾਜ, ਇਹਨਾਂ ਨੇ ਸਾਨੂੰ ਸੁਨੇਹਾ ਭੇਜਿਆ। ਅਤੇ ਅੱਗੇ ਇੱਕ ਜਿਹੜਾ ਸਾਡੇ ਕੋਲ ਸੁਨੇਹਾ ਪਹੁੰਚਿਆ 5 ਪਾਣੀਆਂ ਦੇ ਗੀਤ ਲਈ, ਗੁਰਮੀਤ ਸਿੰਘ, ਬਿਸ਼ਨੰਦੀ ਰੋਡ, ਜ਼ਿਲ੍ਹਾ ਫਰੀਦਕੋਟ ਤੋਂ ਕੁਲਦੀਪ ਮਾਣਕ ਲਈ, ਉਹਨਾਂ ਨੇ ਫਰਮਾਇਸ਼ ਕੀਤੀ ਸੀ। ਅਤੇ ਸਾਡੇ ਕੋਲ ਜਿਹੜੇ ਹੋਰ ਗੀਤ ਪਹੁੰਚੇ ਨੇ ਜੀ ਉਹਨਾਂ ਦਾ ਹੈ ਸੁਖਦੇਵ

0: ਸਿੰਘ, ਜਰਨੈਲ ਸਿੰਘ, ਪੂਰਾ ਸਿੰਘ, ਬੂਟਾ ਸਿੰਘ, ਗੁਰਜੀਤ ਸਿੰਘ, ਨੰਬਰਦਾਰ ਨੇ ਜਿਹੜਾ ਸੁਨੇਹਾ ਭੇਜਿਆ, ਜਰਨੈਲ ਸਿੰਘ ਮਾਨ ਨੇ ਵੀ ਭੇਜਿਆ, ਤੇ ਹੁਣ ਜਿਹੜਾ ਉਹਨਾਂ ਦੀ
1: ਪਸੰਦ ਦਾ ਗੀਤ ਮਿੱਤਰਾਂ ਨੇ

ਹਾਂਜੀ, ਕੁਛ ਹੋਰ ਸਾਨੂੰ ਵਟਸਐਪ ਸੁਨੇਹੇ ਮਿਲੇ ਨੇ ਜੀ। ਗਿੱਦੜਵਾਹਾਂ ਤੋਂ ਮਨਜੀਤ ਨੇ ਜਾਂ ਰਾਮ ਗੋਪਾਲ, ਪ੍ਰਵੀਨਤ ਨੇ ਜਾਂ ਮਨੋਜ, ਸੀਮਾ, ਪਾਇਲ, ਅਰਚਨਾ, ਸਨੇਹਦਿਲ, ਹਿਮਾਸ਼ੀ ਤੇ ਕਹਿਰਵੀ ਦਾ। ਅਗਲਾ ਸੁਨੇਹਾ ਜਿਹੜਾ ਜੀ ਉਹ ਫਤਿਹਗੜ੍ਹ ਸਾਹਿਬ ਤੋਂ ਆਇਆ ਸਾਡੇ ਕੋਲ, ਸੁਖਨਜੀਤ, ਸਹਿਜਪ੍ਰੀਤ ਤੇ ਗੀਤ ਕੌਰ ਜੀ ਦਾ। ਇਹਨਾਂ ਨੇ ਵੀ ਇਸੇ ਗੀਤ ਦੀ ਫਰਮਾਇਸ਼ ਕੀਤੀ ਹੈ।

0: ਸਿਲਵਰ ਤੇ ਹਰਮਨ ਦਾ ਆਇਆ, ਪਿੰਕੀ ਦਾ, ਲਵਲੀ, ਆਰਤੀ ਤੇ ਜਿੰਦਲ ਪਰਿਵਾਰ, ਜਿਹਦੇ ਵਿੱਚ ਰਾਹੁਲ, ਪਰਸ਼ੋਤਮ, ਦਰਸ਼ਨ ਕੁਮਾਰ, ਬਨੀਤ ਕੁਮਾਰ, ਗੋਸ਼ਾ, ਹਿਮਾਂਸ਼ੂ ਜਿੰਦਲ, ਰਵੀ, ਇਹਨਾਂ ਨੇ ਸੁਨੇਹੇ ਭੇਜੇ ਨੇ ਜੀ। ਤੇ ਜਿਹੜੇ ਹੋਰ ਇਹਦੇ ਵਿੱਚ ਹੈਗੇ, ਇੱਕ ਬਲਜਿੰਦਰ ਸਿੰਘ ਨੇ ਕਿਲੀ ਨਿਹਾਲ ਸਿੰਘ ਤੋਂ ਸੁਨੇਹਾ ਭੇਜਿਆ ਜੀ, ਤੇ ਬਲਕਾਰ ਸਿੱਧੂ ਦੇ ਗਾਣੇ ਦੀ ਜਿਹੜੀ ਮੰਗ ਕੀਤੀ ਹੈ ਜੀ। ਤੁਸੀਂ ਵੀ ਪੜੋ ਮੈਡਮ, ਆ ਤੁਹਾਡੇ ਕੋਲੇ ਜਿਹੜੇ ਖਾਤਾ ਆਏ ਨੇ,
1: ਮੇਰੇ ਕੋਲੇ ਖਾਤ ਜਿਹੜੇ ਪ੍ਰਾਪਤ ਹੋਏ ਨੇ ਜੀ, ਪਿੰਡ ਕੋਟ ਸ਼ਮੀਰ ਤੋਂ ਹੈਗੇ ਆ ਆਪਣੇ ਪਿਆਰਾ ਸਿੰਘ, ਮੇਜਰ ਸਿੰਘ, ਗੁਰਮੇਲ ਸਿੰਘ, ਪਾਲ ਸਿੰਘ, ਸੁਖਪਾਲ ਸਿੰਘ, ਪੱਪੂ ਸ਼ਰਮਾ, ਰਾਜਕੁਮਾਰ, ਇਹਨਾਂ ਨੇ ਇਸੇ ਗਾਣੇ ਦੀ ਫਰਮਾਇਸ਼ ਕੀਤੀ ਹੈ ਜੀ। ਇੱਕ ਆਪਣੇ ਕੇਰਨਾ ਮੁਹੱਲਾ ਪਟਿਆਲਾ ਤੋਂ ਨੇ ਮੁਕੇਸ਼ ਜੀ, ਨਿਤਿਨ ਜੀ, ਕਰਨ ਜੀ ਤੇ ਨਿਹਾਰਿਕਾ, ਇਹਨਾਂ ਦਾ ਬੱਚਾ ਹੈਗਾ ਜੀ। ਤੇ ਪਿੰਡ ਨਿਥਾਣਾ ਜ਼ਿਲ੍ਹਾ ਬਠਿੰਡਾ ਤੋਂ ਵੀ ਮੇਰੇ ਕੋਲ ਆਏ ਨੇ ਜੀ, ਹਰਜਿੰਦਰ ਸਿੰਘ ਛਿੰਦਾ, ਜਸਵੀਰ ਕੌਰ, ਰੇਖਾ ਤੇ ਆਪਣੇ ਗਗਨ ਤੇ ਉਹਨਾਂ ਦੇ ਨਾਲ ਉਹਨਾਂ ਦੇ ਫਰੈਂਡ ਨੇ ਜੀ ਸੋਨੀ। ਤੇ ਪਿੰਡ ਘੜਿਆਲ ਜ਼ਿਲ੍ਹਾ ਫਜ਼ਿਲਕਾ ਤੋਂ ਵੀ ਆਪਣੇ ਕੋਲੇ ਖਤ ਪ੍ਰਾਪਤ ਹੋਇਆ ਜੀ, ਮਲਕੀਤ ਸਿੰਘ, ਮਨਜੀਤ ਕੌਰ, ਦੀਪਿੰਦਰ ਤੇ ਇਹਨਾਂ ਦੇ ਨਾਲ ਹੀ ਇਹਨਾਂ ਦੇ ਜਿਹੜਾ ਪੂਰਾ ਪਰਿਵਾਰ ਇਹ ਗੀਤ ਦੀ ਫਰਮਾਇਸ਼ ਕਰਦਾ। ਆਓ ਸੁਣਦੇ ਹਾਂ ਇਹਨਾਂ ਦੀਆਂ ਸਾਰਿਆਂ ਦੀ ਪਸੰਦ ਤੇ ਆਪਾਂ ਅਗਲਾ ਗੀਤ।

0: ਹਾਂਜੀ ਵੀਰਪਾਲ ਜੀ, ਫੁੱਲੋ ਮਿੱਠੀ ਤੋਂ ਮੇਰੇ ਕੋਲ ਇਹ ਜਿਹੜੇ ਵਟਸਐਪ ਸੁਨੇਹਾ, ਹੁਣ ਇੱਕ ਹੋਰ ਆਇਆ ਬਲਕਾਰ ਸਿੱਧੂ ਦੇ ਇਸੇ ਗੀਤ ਦੀ, ਜਿਹੜੀ ਉਹਨਾਂ ਨੇ ਮੰਗ ਰੱਖੀ ਹੈ ਜੀ। ਉਹਦੇ ਵਿੱਚ ਨੇ ਹਰਜਸ, ਦੀਪਿੰਦਰ, ਤਾਰੀ, ਬਲਕੌਰ, ਜੀਤ ਸਿੰਘ, ਭੋਲਾ ਸਿੰਘ, ਰਾਮ ਸਿੰਘ ਅਤੇ ਗੈਰੀ ਬੁੱਟਰ ਦੇ ਉਹਨਾਂ ਦੇ ਦੋਸਤ ਨੇ ਜੀ, ਜਿਨ੍ਹਾਂ ਨੇ ਇਸ ਗੀਤ ਦੀ ਮੰਗ ਕੀਤੀ ਹੈ।
1: ਸੇਮ ਇਸੇ ਗੀਤ ਦੀ ਜੀ?
0: ਹਾਂਜੀ ਹਾਂਜੀ।

0: ਸਿੰਘ ਤੇ ਭੋਲਾ ਸਿੰਘ ਹਰਜਿੰਦਰ ਸਿੰਘ ਹੈ ਜਿਹੜੇ ਉਹ ਜੀਦਾ ਪਿੰਡ ਤੋਂ ਗੱਲ ਕਰ ਰਹੇ ਨੇ ਜੀ। ਅਸ਼ਮਨ, ਮਨਜੀਤ ਕੌਰ, ਜਗਮੀਤ ਕੌਰ, ਰਾਜਵੀਰ, ਸੁਖਚੈਨ ਸਿੰਘ, ਹਰਵਿੰਦਰ ਕੌਰ, ਵਿੱਕੀ, ਕਰਨ, ਇਹਨਾਂ ਦੇ ਜਿਹੜੇ ਸੁਨੇਹੇ ਆ ਸਾਨੂੰ ਵਟਸਐਪ ਤੇ ਉਹ ਪ੍ਰਾਪਤ ਹੋਏ ਨੇ ਜੀ।
1: ਤੇ ਇਸ ਦੇ ਨਾਲ ਹੀ ਮੈਨੂੰ ਕੁਝ ਖਤ ਵੀ ਪ੍ਰਾਪਤ ਹੋਏ ਨੇ ਜੀ, ਜਿਵੇਂ ਫਿਰੋਜ਼ਪੁਰ ਤੋਂ ਬਿੱਲਾ, ਹੈਪੀ, ਮਨੀਸ਼। ਇਸ ਦੇ ਨਾਲ ਹੀ ਮਲੋਟ ਕੈਂਪ ਪੰਜਾਬ ਤੋਂ ਵੀ ਆਪਣੇ ਕੋਲੇ ਹੈਗੇ, ਯਾਨੀ ਧਰਮਪਾਲ, ਵੀਰ ਸਿੰਘ, ਲਖਵਿੰਦਰ ਸਿੰਘ, ਮਹਾਵੀਰ ਸਿੰਘ, ਗੁਰਚਰਨ, ਰਮੇਸ਼। ਤੇ ਇਸ ਦੇ ਨਾਲ ਨਾਲ ਜ਼ਿਲ੍ਹਾ ਮੁਕਤਸਰ ਦੇ ਪਿੰਡ ਮੋਲਾ ਤੋਂ ਵੀ ਸਾਡੇ ਕੋਲੇ ਜੀ ਪਾਲ ਸਿੰਘ, ਗੁਰਦਿਆਲ, ਸਾਧੂ ਸਿੰਘ, ਤੇ ਇਹਨਾਂ ਦੇ ਨਾਲ ਹੀ ਦਰਸ਼ਨ, ਮਲਕੀਤ, ਤੇ ਮਲੋਟ ਤੋਂ ਹੀ ਕੁਲਵੰਤ, ਜਸਵੰਤ ਅਤੇ ਰਮਨ ਅਤੇ ਇਹਨਾਂ ਦਾ ਸਾਰਾ ਪਰਿਵਾਰ ਅਗਲਾ ਗੀਤ ਹੈ ਜਿਹੜਾ ਜੀ ਆਪਣਾ ਉਹ ਸੁਣਨਾ ਚਾਹੁੰਦਾ ਹੈਗਾ। ਤੋ ਇਹਨਾਂ ਦੀ ਪਸੰਦ ਤੇ ਆਪਾਂ ਅਗਲਾ ਗੀਤ ਚਲਾਈਏ ਫਿਰ ਰਾਜਪਾਲ ਜੀ।
0: ਹਾਂਜੀ ਹਾਂਜੀ, ਗੀਤ ਤਿਆਰ ਹੈ ਜੀ। ਹਾਂਜੀ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰੋਗਰਾਮ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ 9:59 ਤੇ 21 ਸਕਿੰਟ ਹੋ ਰਹੇ ਨੇ ਤੇ ਆਓ ਹੁਣ ਸੁਣਦੇ ਹਾਂ ਸੰਸਦ ਵਿੱਚ ਚੱਲੇ ਪ੍ਰਸ਼ਨ ਕਾਲ ਦੀ ਰਿਕਾਰਡ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ ਇਸ ਦੇ ਤੁਰੰਤ ਬਾਅਦ ਹੀ ਫਿਰ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ ਠੀਕ 11 ਵੱਜਦੇ ਰਹੇ ਨਾ। ਇਸ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 'ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਫਿਰ ਹਾਜ਼ਰ ਹੋਵੇਗਾ ਆਪਣੇ ਪ੍ਰਸਾਰਣ ਲੈ ਕੇ। ਤਦ ਤੱਕ ਲਈ ਦਿਓ ਆਗਿਆ, ਜੈ ਹਿੰਦ।